ਨਮਸਕਾਰ, ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਐਫ ਐਮ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਦਿਨ ਸੋਮਵਾਰ ਏ, ਸ਼ਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 1 ਤਾਰੀਖ, ਤਦ ਅਨੁਸਾਰ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 22 ਤਾਰੀਖ ਏ। ਇਸ ਵੇਲੇ ਸਵੇਰ ਦੇ 5:58 ਅਤੇ 38 ਸੈਕਿੰਡ ਹੋਏ ਨੇ। ਸਾਡੇ ਅੱਜ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ ਅਤੇ ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਇਰਵਾ ਪਰਿਚੇ ਦੇ ਤਹਿਤ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ 6:05 'ਤੇ ਸਰਵਨ ਕਰੋਂਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। FM ਨਿਊਜ਼ ਹੈਡਲਾਈਨਸ ਸਵੇਰੇ 7 ਵਜੇ ਅਤੇ ਉਸ ਤੋਂ ਠੀਕ ਬਾਅਦ 7:02 'ਤੇ ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਸੁਣ ਪਾਉਂਗੇ ਗੁੱਡ ਮਾਰਨਿੰਗ ਜਲੰਧਰ ਜੋ ਚੱਲੇਗਾ 8:30 ਤੱਕ। ਸਵੇਰੇ 8:30 ਸੁਣੋਗੇ ਪੰਜਾਬੀ ਖ਼ਬਰਾਂ। ਸਵੇਰੇ 8:40 'ਤੇ ਸਾਡਾ ਖਾਸ ਸੈਗਮੈਂਟ ਜਿਸਦੇ ਵਿੱਚ ਨੋਨ ਸਟੋਪ ਪੰਜਾਬੀ ਬੀਟ ਸੌਂਗਸ ਇੰਜੋਏ ਕਰੋਂਗੇ ਤੁਸੀਂ ਅੱਡੀ ਟੱਪਾ 9:00 ਤੱਕ ਚੱਲੇਗਾ। ਫਿਰ ਸਵੇਰੇ 9:00 FM ਨਿਊਜ਼ ਹੈਡਲਾਈਨਸ ਅਤੇ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਜਿਸਦੇ ਵਿੱਚ ਤੁਸੀਂ ਵੀ ਆਪਣੇ ਫੋਨ ਤੋਂ ਵਟਸਐਪ ਆਡੀਓ ਮੈਸੇਜਿਸ ਭੇਜ ਕੇ ਸ਼ਾਮਿਲ ਹੋ ਸਕਦੇ ਹੋ ਪ੍ਰੋਗਰਾਮ ਦੇ ਵਿੱਚ।

ਸਵੇਰੇ 10 ਵਜੇ ਐਫਐਮ ਨਿਊਜ਼ ਹੈਡਲਾਈਨਸ ਤੇ 10:02 ਤੇ ਪ੍ਰੋਗਰਾਮ ਗੀਤ ਬਹਾਰ। ਸਵੇਰੇ 11 ਵਜੇ ਐਫਐਮ ਨਿਊਜ਼ ਹੈਡਲਾਈਨਸ ਤੇ ਉਸ ਤੋਂ ਠੀਕ ਬਾਅਦ ਤੁਹਾਡਾ ਮਨ ਪਸੰਦੀਦਾ ਲਾਈਵ ਫੋਨ ਇਨ ਪ੍ਰੋਗਰਾਮ ਪੰਜਾਬੀ ਤੜਕਾ।

ਦੁਪਹਿਰ 2:30 'ਤੇ ਲੈ ਚੱਲਾਂਗੇ ਤੁਹਾਨੂੰ FM ਰੇਨਬੋ ਦੇ ਦਿੱਲੀ ਕੇਂਦਰ, ਜਿੱਥੋਂ ਸਾਡਾ ਖਾਸ ਸਪੌਂਸਰਡ ਪ੍ਰੋਗਰਾਮ ਸੁਣ ਪਾਉਂਗੇ NCERT ਵੱਲੋਂ ਉਮੰਗ। ਦੁਪਹਿਰ 3:00 FM ਰੇਨਬੋ ਦਿੱਲੀ ਕੇਂਦਰ ਤੋਂ ਹੀ ਖਾਸ ਪ੍ਰੋਗਰਾਮ ਸੁਣੋਗੇ ਰੇਡੀਓ ਡਾਕਟਰ। ਸ਼ਾਮ 4:00 FM ਰੇਨਬੋ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤ ਲੈ ਕੇ ਆਉਣਗੇ ਪ੍ਰੋਗਰਾਮ ਯੁਵਾਣੀ ਸ਼ਾਮ 5:00। ਸ਼ਾਮ 6:00 ਸਾਡਾ ਖਾਸ ਈਵਨਿੰਗ ਸ਼ੋਅ ਇੰਜੋਏ ਕਰੂੰਗੇ ਲਵ ਯੂ ਜ਼ਿੰਦਗੀ। ਪ੍ਰੋਗਰਾਮ ਦਰਮਿਆਨ 6:20 ਤੋਂ 6:30 ਤੱਕ ਪ੍ਰਾਦੇਸ਼ਿਕ ਖਬਰਾਂ, ਤਾਜ਼ਾ ਖਬਰਾਂ ਤੋਂ ਜਾਣਕਾਰੀ ਲੈ ਪਾਉਂਗੇ। ਸ਼ਾਮ 7:00 FM ਨਿਊਜ਼ ਹੈਡਲਾਈਨਸ ਦੇ ਜ਼ਰੀਏ ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਫਿਲਮੀ ਦੁਨੀਆ। FM ਨਿਊਜ਼ ਹੈਡਲਾਈਨਸ ਰਾਤ 8:00 ਅਤੇ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਮਸਾਲਾ ਮਿਕਸ। FM ਨਿਊਜ਼ ਹੈਡਲਾਈਨਸ ਇੱਕ ਵਾਰੀ ਫਿਰ ਤੋਂ ਸੁਣ ਪਾਉਂਗੇ ਰਾਤ 9:00 ਅਤੇ ਉਸ ਤੋਂ ਠੀਕ ਬਾਅਦ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਦਿਲ ਚਾਹਤਾ ਹੈ। ਰਾਤ 10:00 ਪ੍ਰੋਗਰਾਮ ਸ਼ਾਮੇ ਗਜ਼ਲ ਔਰ 10:30 ਸਾਡੀ ਸਭਾ ਦਾ ਆਖਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਇੱਕ ਪਿਆਰ ਕਾ ਨਗਮਾ ਹੈ। ਇਹ ਸਨ ਸਾਡੇ ਹੁਣ ਤੋਂ ਲੈ ਕੇ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਤੇ ਹੁਣ ਵਿਲਾ ਹੋ ਗਿਆ ਭਗਤੀ ਸੰਗੀਤ ਦੇ ਪ੍ਰੋਗਰਾਮ ਵੰਦਨਾ ਨੂੰ ਸਰਵਣ ਕਰਨ ਦਾ, ਬਸ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ।

ਪਰਮਾਤਮਾ ਆਪਣੇ ਭਗਤਾਂ ਦੇ ਨਾਲ ਹਮੇਸ਼ਾ ਖੜਾ ਰਹਿੰਦਾ ਹੈ ਅਤੇ ਭਗਤਾਂ ਨੂੰ ਵੀ ਸਿਰਫ ਅਤੇ ਸਿਰਫ ਜੇਕਰ ਆਸਰਾ ਹੁੰਦਾ ਹੈ ਤਾਂ ਆਪਣੇ ਗੁਰੂ ਦਾ ਹੁੰਦਾ ਹੈ, ਆਪਣੇ ਪ੍ਰਭੂ ਈਸ਼ਵਰ ਦਾ ਹੁੰਦਾ ਹੈ। ਅਤੇ ਇੱਕ ਸੱਚਾ ਭਗਤ ਆਪਣੀਆਂ ਸਾਰੀਆਂ ਮੁਸ਼ਕਿਲਾਂ ਅਤੇ ਆਪਣੇ ਸਾਰੇ ਦੁੱਖ ਆਪਣੇ ਪਰਮਾਤਮਾ ਦੇ ਅੱਗੇ ਲੈ ਕੇ ਨਤਮਸਤਕ ਹੋ ਜਾਂਦਾ ਹੈ।

ਇਨਸਾਨ ਆਪਣੀਆਂ ਕਰਨੀਆਂ ਆਪਣੇ ਕਰਮ ਦੁਨੀਆ ਤੋਂ ਲੁਕੋ ਸਕਦਾ ਹੈ, ਛਿਪਾ ਸਕਦਾ ਹੈ, ਲੇਕਿਨ ਪਰਮਾਤਮਾ ਦੇ ਅੱਗੇ ਕੁਝ ਵੀ ਲੁਕ ਨਹੀਂ ਸਕਦਾ। ਇੱਕ ਸੱਚੇ ਮਨ ਤੋਂ ਕਰਮ ਕਰਨ ਵਾਲੇ ਇਨਸਾਨ ਦੇ ਸਾਰੇ ਦੁੱਖ ਪਰਮਾਤਮਾ ਦੂਰ ਕਰਦਾ ਹੈ, ਸਾਰੇ ਹੀ ਭੰਡਾਰ ਉਹ ਪਰਮਾਤਮਾ ਉਹ ਈਸ਼ਵਰ ਭਰਦਾ ਹੈ ਜੋ ਇਨਸਾਨ ਮਨ ਤੋਂ ਕਰਮ ਤੋਂ ਸੱਚਾ ਹੁੰਦਾ ਹੈ।

ਸਾਨੂੰ ਆਪਣੇ ਮਨ ਦੀਆਂ ਸਾਰੀਆਂ ਉਲਝਣਾਂ ਅਤੇ ਸਾਰੇ ਹੀ ਦੁਚਿੱਤੀ 'ਚ ਫਸੇ ਹੋਏ ਵਿਚਾਰ ਸਿਰਫ ਅਤੇ ਸਿਰਫ ਆਪਣੇ ਗੁਰੂ ਅੱਗੇ, ਆਪਣੇ ਪਰਮਾਤਮਾ ਦੇ ਅੱਗੇ ਰੱਖ ਦੇਣੇ ਚਾਹੀਦੇ ਨੇ। ਸਾਡੇ ਦਿਲ ਦਾ ਅਸਲੀ ਹਾਲ ਜਾਣਨ ਵਾਲਾ ਸਾਡਾ ਅਸਲੀ ਮਿੱਤਰ ਉਹ ਪਰਮਾਤਮਾ ਹੀ ਹੈ।

ਐਫਐਮ 102.7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਜਲੰਧਰ 102.7 ਅਤੇ 103.6 ਮੈਗਾਹਰਟਜ਼ ਦੇ।

ਐਫਐਮਐਂਡ 102.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ 'ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਪਰਮਾਤਮਾ ਦੇ ਨਾਮ ਅਲੱਗ ਅਲੱਗ ਹੋ ਸਕਦੇ ਨੇ। ਹਰ ਕੋਈ ਇਨਸਾਨ ਉਸ ਈਸ਼ਵਰ ਨੂੰ, ਆਪਣੇ ਗੁਰੂ ਨੂੰ, ਉਸ ਪਰਮਾਤਮਾ ਨੂੰ ਅਲੱਗ ਅਲੱਗ ਨਾਵਾਂ ਦੇ ਨਾਲ ਬੁਲਾਉਂਦਾ ਹੈ, ਯਾਦ ਕਰਦਾ ਹੈ, ਉਹਦਾ ਨਾਮ ਸਿਮਰਨ ਕਰਦਾ ਹੈ। ਮਨ ਦੇ ਵਿੱਚ ਰੂਪ ਅਲੱਗ ਹੋ ਸਕਦੇ ਨੇ, ਲੇਕਿਨ ਇਸ ਬ੍ਰਹਿਮੰਡ ਨੂੰ ਚਲਾਉਣ ਵਾਲੀ ਤਾਕਤ ਬਹੁਤ ਹੀ

ਪਰਮਾਤਮਾ ਨੂੰ ਅਲੱਗ ਅਲੱਗ ਨਾਵਾਂ ਦੇ ਨਾਲ ਬੁਲਾਉਂਦਾ ਹੈ, ਯਾਦ ਕਰਦਾ ਹੈ, ਉਹਦਾ ਨਾਮ ਸਿਮਰਨ ਕਰਦਾ ਹੈ। ਮਨ ਦੇ ਵਿੱਚ ਰੂਪ ਅਲੱਗ ਹੋ ਸਕਦੇ ਨੇ, ਲੇਕਿਨ ਇਸ ਬ੍ਰਹਿਮੰਡ ਨੂੰ ਚਲਾਉਣ ਵਾਲੀ ਤਾਕਤ ਬਹੁਤ ਹੀ ਸ਼ਕਤੀਸ਼ਾਲੀ ਅਤੇ ਸਾਡੇ ਸਾਰੇ ਹੀ ਜੀਵਾਂ ਦੇ ਅੰਦਰ ਉਸਦਾ ਇੱਕ ਇੱਕ ਅੰਸ਼ ਵਾਸ ਕਰਦਾ ਹੈ। ਉਹ ਪਰਮ ਸ਼ਕਤੀ ਦੇ ਰੂਪ ਅਲੱਗ ਅਲੱਗ ਨੇ, ਨਾਮ ਅਲੱਗ ਨੇ, ਲੇਕਿਨ ਜਿਸ ਵੀ ਮਨ 'ਚ ਉਸਦੇ ਰੂਪ ਨੂੰ ਅਸੀਂ ਤਾਰ ਕੇ ਸਿਮਰਨ ਕਰਦੇ ਹਾਂ, ਉਹ ਸਾਨੂੰ ਉਸੇ ਹੀ ਰੂਪ ਦੇ ਵਿੱਚ ਦਰਸ਼ਨ ਵੀ ਦਿੰਦਾ ਹੈ ਅਤੇ ਸਾਡੀ ਭਗਤੀ ਨੂੰ ਸਵੀਕਾਰ ਕਰਦਾ ਹੈ।

102.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ।

ਫਿਕਰ ਕਰਨ ਦੇ ਬਾਵਰੇ ਤੇ ਜ਼ਿਕਰ ਕਰਨ ਦੇ ਸਾਧ, ਉੱਠ ਫਰੀਦਾ ਜ਼ਿਕਰ ਕਰ, ਉੱਠ ਫਰੀਦਾ ਜ਼ਿਕਰ ਕਰ ਤੇ ਫਿਕਰ ਕਰੇਗਾ ਉਹ ਆਪ। ਜੇਕਰ ਅਸੀਂ ਆਪਣੇ ਪਰਮਾਤਮਾ ਤੇ ਆਪਣੇ ਗੁਰੂ ਤੇ ਵਿਸ਼ਵਾਸ ਰੱਖਦੇ ਹਾਂ ਤਾਂ ਸਾਨੂੰ ਆਪਣਾ ਸਾਰਾ ਹੀ ਜੋ ਸੋਚ ਹੈ, ਜੋ ਵਿਚਾਰ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਭਾਰ ਉਹਦੇ ਅੱਗੇ ਰੱਖ ਦੇਣਾ ਚਾਹੀਦਾ ਹੈ।

ਆਕਾਸ਼ਵਾਣੀ ਐਫ ਐਮ ਰੇਨਬੋ ਦੀ ਕੜੀ ਤੇ ਸਵੇਰ ਦੇ ਠੀਕ 7:30 ਹੋ ਗਏ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ, ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਲਕਾਤਾ ਵਿਚ ਸਵਦੇਸ਼ੀ ਤੌਰ ਤੇ ਬਣੇ ਸਮੁੰਦਰੀ ਫੌਜ ਦੇ 3 ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਬਲਪੁਰ ਵਿਚ ਰਾਣੀ ਦੁਰਗਾਵਤੀ ਯੂਨੀਵਰਸਿਟੀ ਦੇ 36ਵੇਂ ਕਨਵੋਕੇਸ਼ਨ ਵਿਚ ਸ਼ਿਰਕਤ ਕੀਤੀ। ਰਾਸ਼ਟਰਪਤੀ ਨੇ ਆਦਿਵਾਸੀ ਸਮੂਹਾਂ, ਪਛੜੇ ਵਰਗਾਂ ਅਤੇ ਮਹਿਲਾਵਾਂ ਦੇ ਸ਼ਕਤੀਕਰਨ ਲਈ ਸਿੱਖਿਆ ਦੀ ਮਹੱਤਤਾ ਤੇ ਜ਼ੋਰ ਦਿੱਤਾ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਮੁਕਤ ਵਪਾਰ ਸਮਝੌਤੇ ਤੇ ਇਸ ਸਾਲ ਦਸੰਬਰ ਤੱਕ ਦਸਤਖਤ ਹੋਣ ਦੀ ਉਮੀਦ ਹੈ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਕੱਲ੍ਹ ਪਾਕਿਸਤਾਨ ਲਈ ਰਵਾਨਾ ਹੋਇਆ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ ਵਿਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ ਐਮਟੀ ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ।

ਅਮਰੀਕਾ ਅਤੇ ਈਰਾਨ ਵਿਚਕਾਰ ਅੰਤਰਿਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੇ ਉਦੇਸ਼ ਨਾਲ ਸਵਿਟਜ਼ਰਲੈਂਡ ਦੇ ਬਰਗੇਨਸਟਾਕ ਵਿਚ ਗੱਲਬਾਤ ਸ਼ੁਰੂ ਹੋ ਗਈ ਏ। ਹਾਕੀ ਵਿਚ ਭਾਰਤ ਨੇ ਆਕਲੈਂਡ ਵਿਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਜ਼ ਕੱਪ ਖਿਤਾਬ ਜਿੱਤ ਲਿਆ ਏ। ਅਤੇ ਕ੍ਰਿਕਟ ਵਿਚ ਭਾਰਤ ਏ ਨੇ ਡਾਂਬੁਲਾ ਵਿਚ 3 ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ ਵਿਚ ਸ੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਦਿੱਤਾ ਏ। ਇਸ ਹਨ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ।

ਦੇਗਾ ਠੀਕ 10 ਵਜੇ ਤੱਕ। ਫਿਲਹਾਲ 7:07 ਔਰ ਜਲਦੀ ਦੇ ਨਾਲ ਮੈਨੂੰ ਲੱਗਦਾ ਕਿ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਲਈਏ ਪਿਆਰੇ ਜਿਹੇ ਗੀਤ ਦੇ ਨਾਲ। ਕੀ ਕਹਿਣਾ ਤੁਹਾਡਾ, ਐਗਰੀ ਕਰਦੇ ਹੋ? ਤੇ ਚਲੋ ਫਿਰ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਸੌਂਗ ਦੀ। ਜਿੱਦਾਂ ਦਾ ਮੌਸਮ ਹੈ ਨਾ, ਉਦਾਂ ਦਾ ਹੀ ਗਾਣਾ ਤੁਹਾਡੇ ਲਈ ਆ ਰਿਹਾ ਹੈ ਤੁਹਾਡੇ ਰੇਡੀਓ ਸੈੱਟ 'ਤੇ। ਸਟੇ ਟਿਊਨ ਐਂਡ ਇੰਜੋਏ ਦਿਸ ਫਸਟ ਟਰੈਕ।

0: ਇੱਦਾਂ ਲੱਗਾ ਨਾ ਕਿ ਕਿਤੇ ਬਹੁਤ ਹੀ ਪਿਆਰੀਆਂ ਪਿਆਰੀਆਂ ਜਿਹੀਆਂ ਵਾਦੀਆਂ ਦੀ ਸੈਰ ਕਰਕੇ ਆਇਆ ਤੁਸੀਂ ਇਸ ਸੌਂਗ ਦੇ ਨਾਲ। ਹੈ ਨਾ, ਸੌਂਗ ਬਹੁਤ ਪਿਆਰਾ ਔਰ ਅੱਜ ਦੇ ਮੌਸਮ ਦੇ ਨਾਲ ਇੱਕਦਮ ਮੈਚ ਕਰ ਰਿਹਾ, ਕਿਉਂਕਿ ਬਹੁਤ ਜ਼ਿਆਦਾ ਗਰਮੀ ਤੋਂ ਬਾਅਦ ਕੁਦਰਤ ਦੇ ਹੱਥ ਵਿੱਚ ਸਾਰਾ ਕੁਝ ਹੁੰਦਾ ਹੈ। 45 degree, 48 degree, 50 degree ਤੱਕ ਗਰਮੀ ਵੀ ਪਹੁੰਚਾ ਦਿੰਦੀ ਹੈ ਇਹ ਕੁਦਰਤ, ਇਹ ਪ੍ਰਕਿਰਤੀ। ਔਰ ਬਸ ਕੁਝ ਕੁ ਪਲਾਂ ਦੇ ਵਿੱਚ ਅੱਖ ਚਮਕਦੇ ਹੀ ਸਾਨੂੰ ਕੰਪ ਕਪਾ ਵੀ ਸਕਦੀ ਹੈ ਠੰਡੀ ਠੰਡੀ ਬਾਰਿਸ਼ ਦੇ ਨਾਲ। ਇਸ ਕੁਦਰਤ ਦੇ ਵਿੱਚ ਬਹੁਤ ਤਾਕਤ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪਰਮਾਤਮਾ ਨੇ, ਇਸ ਕੁਦਰਤ ਨੇ ਦਿੱਤੀਆਂ ਨੇ, ਜਿਸਦੇ ਲਈ ਮੈਨੂੰ ਲੱਗਦਾ ਕਿ ਹਰ ਰੋਜ਼ ਜਿੰਨੀ ਵਾਰ ਮਰਜ਼ੀ ਸ਼ੁਕਰੀਆ ਕੀਤਾ ਜਾਵੇ ਉਹ ਘੱਟ ਹੈ। ਸੋ ਟੇਕ ਅ ਮੂਮੈਂਟ ਟੂ ਬਰੀਦ, ਹੈ ਨਾ, ਥੋੜ੍ਹਾ ਜਿਹਾ ਆਪਣੇ ਆਪ ਨੂੰ ਵੀ ਆਰਾਮ ਦਿਓ, ਤੁਹਾਨੂੰ ਵੀ ਬ੍ਰੇਕ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਟੇਕ ਅ ਮੂਮੈਂਟ ਟੂ ਬਰੀਦ, ਪਰ ਨਾਲ ਦੀ ਨਾਲ ਟੂ ਬੀ ਥੈਂਕਫੁਲ, ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨ ਦੇ ਲਈ ਵੀ ਸਮਾਂ ਕੱਢਣਾ ਚਾਹੀਦਾ। ਸਾਹ ਲੈਣ ਦੇ ਨਾਲ ਸਾਨੂੰ ਪਰਮਾਤਮਾ ਦਾ ਸ਼ੁਕਰੀਆ ਕਰਦੇ ਰਹਿਣਾ ਚਾਹੀਦਾ ਹੈ ਔਰ ਨਾਲ ਦੀ ਨਾਲ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਇੱਦਾਂ ਦੀਆਂ ਕੁਆਇਟ ਬਲੈਸਿੰਗਸ ਨੂੰ, ਜੋ ਬਹੁਤ ਲਾਊਡ ਨਹੀਂ ਹੈ, ਸ਼ੋਰ ਸ਼ਰਾਬਾ ਨਹੀਂ ਹੈ, ਉਹਨਾਂ ਬਲੈਸਿੰਗਸ ਦਾ, ਉਹਨਾਂ ਆਸ਼ੀਰਵਾਦ ਦਾ ਲੇਕਿਨ ਦਿੱਤੀਆਂ ਹੋਈਆਂ ਨੇ ਰੱਬ ਨਾਲ। ਗਰਮੀ ਦੇ ਵਿੱਚ ਬੁਰਾ ਹਾਲ ਹੁੰਦਾ ਹੈ ਸਾਡਾ ਸਾਰਿਆਂ ਦਾ, ਧਰਤੀ ਦੇ ਸਾਰੇ ਜੀਵਾਂ ਦਾ, ਅਤੇ ਮਾਂ ਪ੍ਰਕਿਰਤੀ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਔਰ ਇਸੇ ਵਜ੍ਹਾ ਕਰਕੇ ਉਹ ਆਪਣੇ ਬੱਚਿਆਂ ਨੂੰ ਠੰਡਕ ਦੇਣ ਦੇ ਲਈ, ਰਾਹਤ ਦੇਣ ਦੇ ਲਈ ਦੇਖੋ ਇੱਕ ਪਲ ਦੇ ਵਿੱਚ ਮੌਸਮ ਬਦਲ ਦਿੰਦੀ ਹੈ। ਸੋ ਥੈਂਕ ਯੂ ਤਾਂ ਕਰਨਾ ਬਣਦਾ ਹੈ ਨਾ ਉਸ ਕੁਦਰਤ ਦਾ, ਉਸ ਪਰਮਾਤਮਾ ਦਾ, ਹਰ ਵੇਲੇ, ਹਰ ਰੋਜ਼, ਹਰ ਸਾਹ ਦੇ ਨਾਲ, ਹਰ ਵੇਲੇ ਜਿੰਨਾ ਉਸਦਾ ਸ਼ੁਕਰੀਆ ਕਰੀਏ, ਜਿੰਨਾ ਉਸਦਾ ਥੈਂਕ ਯੂ ਕਰੀਏ ਉਹ ਘੱਟ ਹੈ।
1: ਪ੍ਰੇਰਣਾ
0: ਪੂਜਾ ਟੋਹਾਨੀ ਦਾ ਗੁੱਡ ਮਾਰਨਿੰਗ ਜਲੰਧਰ।

ਇਤਿਹਾਸ ਰਚ ਦਿੱਤਾ ਹੈ ਜੀ 200 ਮੈਚ ਖੇਡਣ ਦਾ। ਸੋ ਬਿਗ ਕਲੈਪਸ ਹਰਮਨਪ੍ਰੀਤ ਕੌਰ ਜੀ ਦੇ ਲਈ। ਇੱਕ ਚੀਜ਼ ਹੋਰ ਦੱਸਾਂ, ਇਤਿਹਾਸ ਹੋਰ ਕਿੱਦਾਂ ਰਚ ਹੋਇਆ। ਪੁਰਸ਼ ਕ੍ਰਿਕਟ ਦੇ ਵਿੱਚ ਵੀ ਇਹ ਮੁਕਾਮ ਹਜੇ ਕਿਸੇ ਨੇ ਟੱਚ ਨਹੀਂ ਕੀਤਾ, 200 T20 ਮੈਚ ਖੇਡਣ ਦਾ। ਸੋ ਅਸੀਂ ਹੁਣ ਇਹ ਕਹਿ ਸਕਦੇ ਸਿਰਫ ਮਹਿਲਾਵਾਂ ਦੇ ਵਿੱਚ ਨਹੀਂ, ਓਵਰਆਲ ਕ੍ਰਿਕਟਰ ਦੇ ਵਿੱਚ ਇਹ ਨੰਬਰ 1 ਆ ਚੁੱਕੇ ਨੇ ਹਰਮਨਪ੍ਰੀਤ ਕੌਰ ਜੀ। ਸੋ ਬਹੁਤ ਬਹੁਤ ਬਹੁਤ ਸਾਰੀਆਂ ਬੈਸਟ ਵਿਸ਼ਿਜ਼ ਇਹਨਾਂ ਨੂੰ ਅੱਗੇ ਆਪਣੀ ਗੇਮ ਨੂੰ ਹੋਰ ਵਧੀਆ ਕਰਨ ਦੇ ਲਈ, ਅੱਛਾ ਪ੍ਰਦਰਸ਼ਨ ਕਰਨ ਦੇ ਲਈ। ਬਸ ਬਹੁਤ ਸਾਰੇ ਚੈਲੇਂਜਸ ਇਹਨਾਂ ਦੀ ਲਾਈਫ ਦੇ ਵਿੱਚ ਵੀ ਆਏ, ਜਿਹਨਾਂ ਨੂੰ ਹੌਲੀ ਹੌਲੀ ਕਰਦੇ ਇਹ ਪਾਰ ਕਰਦੇ ਗਏ ਕਰਦੇ ਗਏ। ਹਰ ਚੁਣੌਤੀ ਨੂੰ ਇਹਨਾਂ ਨੇ ਪਾਰ ਕੀਤਾ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਮੇਰੇ ਅੰਦਰ ਕੁਝ ਕਰਨ ਦੀ, ਖੁਦ ਨੂੰ ਸਾਬਿਤ ਕਰਨ ਦੀ ਜ਼ਿੱਦ ਵੀ ਸੀ, ਔਰ ਇਸੇ ਲਈ ਮੈਂ ਮਿਹਨਤ ਕੀਤੀ ਅਤੇ ਆਪਣੇ ਮਿਹਨਤ ਦੇ ਦਮ 'ਤੇ ਹੀ ਇਹਨਾਂ ਨੇ ਹਰ ਚੁਣੌਤੀ ਨੂੰ ਪਾਰ ਕੀਤਾ। ਬਈ ਇਸ਼ਕ ਹੁੰਦਾ ਨਾ ਜਦੋਂ ਕਿਸੇ ਚੀਜ਼ ਦੇ ਨਾਲ, ਜਿਸ ਵੀ ਚੀਜ਼ ਦੇ ਨਾਲ ਹੋਵੇ, ਆਪਣੇ ਕੰਮ ਦੇ ਨਾਲ, ਆਪਣੇ ਪੈਸ਼ਨ ਦੇ ਨਾਲ, ਖੇਡ ਦੇ ਨਾਲ, ਜਾਂ ਜੋ ਵੀ ਚੀਜ਼ ਤੁਹਾਨੂੰ ਪਸੰਦ ਹੈ, ਹੈ ਨਾ, ਉਹ ਥੋੜ੍ਹਾ ਜਿਹਾ ਇਸ਼ਕ ਬਾਵਲਾ ਹੀ ਹੁੰਦਾ ਜਿਸ ਵੀ ਚੀਜ਼ ਦੇ ਨਾਲ ਕਰੋ, ਅਤੇ ਮਜ਼ਾ ਵੀ ਉਹਦੇ ਵਿੱਚ ਹੀ ਹੈ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ, ਸਟੇ ਟਿਊਨ ਫੋਰ ਇੱਦਾਂ ਦੀਆਂ ਹੋਰ ਜ਼ਿਆਦਾ ਇੰਸਪੀਰੇਸ਼ਨਲ ਸਟੋਰੀਜ਼ ਦੇ ਲਈ FM Rainbow 'ਤੇ।

0: ਸ਼ੁਰੂ ਤੇ ਕਰ ਦਿੱਤਾ ਔਰ ਪ੍ਰਭੂ ਦਾ ਨਾਮ ਲੈ ਕੇ ਸਟਾਰਟ ਕੀਤਾ ਸੀ। ਇਸੇ ਵਜ੍ਹਾ ਕਰਕੇ ਅੱਛੀ ਸ਼ੁਰੂਆਤ ਹੁੰਦੀ ਹੁੰਦੀ ਹੈ ਹਰ ਚੀਜ਼ ਦੀ, ਜਿਸ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈ ਲਈਏ। ਲੇਕਿਨ ਕਈ ਵਾਰੀ ਚੀਜ਼ਾਂ ਬਹੁਤ ਅਨਪ੍ਰਡਿਕਟੇਬਲ ਜਿਹੀਆਂ ਹੋ ਜਾਂਦੀਆਂ ਨੇ ਅਤੇ ਬੰਦਾ ਸਮਝ ਨਹੀਂ ਪਾਉਂਦਾ ਕਿ ਮੈਂ ਤਾਂ ਆਪਣਾ ਬੈਸਟ ਦਿੱਤਾ ਸੀ, ਕਮੀ ਕਿੱਥੇ ਰਹਿ ਗਈ ਹੈ। ਮੇ ਬੀ ਟਾਈਮਿੰਗ, ਡੈਸਟੀਨੀ, ਇੱਦਾਂ ਕਹਿ ਸਕਦੇ ਹਾਂ ਆਪਾਂ। ਔਰ ਇੱਦਾਂ ਫਿਲਹਾਲ ਫੀਲ ਹੋ ਰਿਹਾ ਹੋਏਗਾ ਕ੍ਰਿਕਟਰ ਯਸ਼ਸਵੀ ਜਾਇਸਵਾਲ ਨੂੰ, ਕਿਉਂਕਿ ਅਪਡੇਟ ਇਹ ਹੈ ਕਿ ਇੰਗਲੈਂਡ ਦੇ ਦੌਰੇ ਦੇ ਲਈ 15 ਸਦੱਸੀ ਵਨਡੇ ਟੀਮ ਦੀ ਘੋਸ਼ਣਾ ਆਲਰੇਡੀ ਹੋ ਚੁੱਕੀ ਹੈ। ਲੇਕਿਨ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਕਿ ਹੁਣੇ ਸਭ ਨੂੰ ਇਹ ਲੱਗ ਰਿਹਾ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਿ ਯਸ਼ਸਵੀ ਜਾਇਸਵਾਲ ਤਾਂ ਡੈਫੀਨੇਟਲੀ ਨੈਸ਼ਨਲ ਟੀਮ ਦਾ ਹਿੱਸਾ ਬਣਨਗੇ, ਕਿਉਂਕਿ ਉਹਨਾਂ ਨੇ ਆਪਣੇ ਪਿਛਲੇ ਮੈਚ ਯਾਨੀ ਕਿ ਅਫਗਾਨਿਸਤਾਨ ਦੇ ਖਿਲਾਫ 110 ਰਨ ਨਾਬਾਦ ਨਾਟ ਆਊਟ ਬਣਾਏ ਸੀ। ਹਾਂ, ਔਰ ਇਹ ਇਹਨਾਂ ਦੇ 6 ਮੈਚ ਦੇ ਜਿਹੜਾ ਉਹਨਾਂ ਦਾ ਵਨ ਡੇ ਕਰੀਅਰ ਹੈ ਉਹਦਾ ਦੂਸਰਾ ਸ਼ਤਕ ਸੀ, ਸੈਂਚਰੀ। ਲੇਕਿਨ ਸਟਿਲ ਹਜੇ ਮੇ ਬੀ ਉਹਨਾਂ ਦਾ ਟਾਈਮ ਥੋੜ੍ਹਾ ਜਿਹਾ ਪਿੱਛੇ ਆਇਆ ਨਹੀਂ ਉਹਨਾਂ ਦਾ ਟਾਈਮ, ਕਿਉਂਕਿ ਸ਼ਤਕ ਦੇ ਬਾਵਜੂਦ ਯਸ਼ਸਵੀ ਜਾਇਸਵਾਲ ਹਜੇ ਬਾਹਰ ਨੇ ਟੀਮ ਤੋਂ। ਲੇਕਿਨ ਕੋਹਲੀ ਔਰ ਸਭ ਦੇ ਫੇਵਰੇਟ ਬੂਮ ਬੂਮ ਬੁਮਰਾਹ ਵਾਪਸ ਆ ਚੁੱਕੇ ਨੇ ਨੈਸ਼ਨਲ ਟੀਮ ਦੇ ਵਿੱਚ, ਔਰ ਬੁਮਰਾਹ 3 ਸਾਲ ਬਾਅਦ ਇਸ ਫਾਰਮੈਟ ਦੇ ਵਿੱਚ ਖੇਡਣਗੇ। ਦੇਖਦੇ ਹਾਂ ਕਿ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਣਗੀਆਂ ਇਸ ਟੀਮ ਇੰਡੀਆ ਦੀ ਨਵੀਂ ਟੀਮ ਜਾਂ ਜਿਹੜੀ ਨਵੀਂ ਸ਼ਫਲ ਹੋਈ ਆ ਉਹਦੇ ਵਿੱਚ। ਲੇਕਿਨ ਫਿਲਹਾਲ ਸਪੋਰਟਸ ਦੀਆਂ ਅਪਡੇਟਸ ਚੱਲ ਰਹੀਆਂ ਨੇ ਮੇਰੇ ਨਾਲ, ਔਰ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਕੁਝ ਖਾਸ ਹੈ। ਸੋ ਲੇਕਿਨ ਜਾਣਾ ਕਿਤੇ ਨਹੀਂ ਹੈ ਤੁਸੀਂ, ਕਿਉਂਕਿ ਇੱਦਾਂ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਹੈ ਕਿ ਗੁੱਡ ਫੋਰ ਨਥਿੰਗ ਹੋ ਰਿਹਾ ਹੈ ਕੰਮ, ਲੇਕਿਨ ਗੁੱਡ ਫੋਰ ਨਥਿੰਗ ਹੁੰਦਾ ਨਹੀਂ ਹੈ, ਲੇਕਿਨ ਕੰਮ ਗੁੱਡ ਹੋ ਰਿਹਾ ਹੁੰਦਾ ਕਿਤੇ ਨਾ ਕਿਤੇ। ਪਰਮਾਤਮਾ ਸਾਡੇ ਸਟਾਰਸ ਦੇ ਵਿੱਚ ਕੁਛ ਨਾ ਕੁਛ ਲਿਖ ਰਹੇ ਹੁੰਦੇ ਆ, ਬਸ ਥੋੜ੍ਹਾ ਜਿਹਾ ਵੇਟ ਕਰਨਾ ਪੈਂਦਾ ਹੁੰਦਾ ਹੈ। ਪੂਜਾ ਟੋਹਾਨੀ ਦੇ ਨਾਲ ਬਿਨਾਂ ਵੇਟ ਕੀਤੇ ਅਗਲਾ ਗਾਣਾ ਇੰਜੋਏ ਕਰੋ। ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ।
1: ਨਥਿੰਗ ਨਾ ਨਾ ਨਾ ਨਾ ਨਾ ਨਥਿੰਗ ਨਾ ਗਿੰਦਰ ਗਿੰਦਰ ਥਿੰਗ ਥਿੰਗ

ਜ਼ਮਾਨੇ ਦਾ ਕੰਮ ਕੀ ਹੈ, ਸਿਰਫ ਬੋਲਣਾ ਹੀ ਹੈ ਨਾ। ਜ਼ਮਾਨਾ ਆਪ ਤੇ ਕੁਝ ਕਰ ਨਹੀਂ ਪਾਉਂਦਾ ਔਰ ਦੂਸਰਿਆਂ ਨੂੰ ਗੁੱਡ ਫਾਰ ਨਥਿੰਗ ਬੋਲਿਆ, ਇਸ ਕਰਕੇ ਕਦੀ ਵੀ ਜ਼ਮਾਨੇ ਦੀ ਨਹੀਂ ਆਪਣੇ ਦਿਲ ਦੀ ਸੁਣਨੀ ਚਾਹੀਦੀ ਹੈ। That's what I think and what I do. ਮੈਂ ਤੇ ਇਦਾਂ ਸੋਚਦੀ ਹਾਂ ਔਰ ਕਰਦੀ ਵੀ ਹਾਂ, ਯਾਨੀ ਕਿ ਸੁਣਨਾ ਨਹੀਂ ਹੁੰਦਾ ਸੀ ਬਾਕੀਆਂ ਦਾ। ਅਸੀਂ ਲੋਕਾਂ ਦੀਆਂ ਗੱਲਾਂ ਅਗਰ ਇਗਨੋਰ ਕਰਾਂਗੇ ਤਾਂ ਫਾਇਦੇ 'ਚ ਰਵਾਂਗੇ। ਔਰ ਮੈਨੂੰ ਲੱਗਦਾ ਹੈ ਵੈਭਵ ਸੂਰਿਆਵੰਸ਼ੀ ਨੇ ਇੱਦਾਂ ਹੀ ਕੀਤਾ ਹੈ, ਕਿਉਂਕਿ ਉਹਨਾਂ ਨੇ ਆਪਣੇ ਦਿਲ ਦੀ ਸੁਣੀ ਹੈ ਔਰ ਇਸੇ ਵਜ੍ਹਾ ਕਰਕੇ ਉਹਨਾਂ ਦੇ ਨਾਮ ਇੱਕ ਹੋਰ ਰਿਕਾਰਡ। ਅੱਜ ਆਈ ਥਿੰਕ ਅੱਜ ਦਾ ਪ੍ਰੋਗਰਾਮ ਹੈ ਨਾ ਜਿਹੜਾ, ਮਤਲਬ ਮੰਡੇ ਮਾਰਨਿੰਗ ਦੇ ਬਲੂਜ਼ ਬੜੇ ਹੈਵੀ ਹੈਵੀ ਹੁੰਦੇ ਨੇ। ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਆਪਣੀ ਸਾਰੀ ਇਨਫੋਰਮੇਸ਼ਨ ਦੇ ਵਿੱਚ ਇੱਦਾਂ ਦੀਆਂ ਤੁਹਾਨੂੰ ਨਿਊਜ਼ ਦੇਵਾਂ, ਇੰਸਪੀਰੇਸ਼ਨਲ ਮੰਡੇ ਤੁਹਾਡਾ ਬਣਾ ਦੇਵਾਂ ਕਿ ਤੁਸੀਂ ਸੋਚੋ ਕਿ ਹੈ ਇਹ ਮੰਡੇ ਸੀ ਜਾਂ ਇੰਜੋਇੰਗ ਵਾਲਾ ਵੀਕੈਂਡ ਵਾਲਾ ਫਰਾਈਡੇ ਸੈਟਰਡੇ ਜਾਂ ਸੰਡੇ ਸਪੈਸ਼ਲ ਸ਼ੋਅ ਸੀ। ਫਿਰ ਮੈਂ ਤੁਹਾਨੂੰ ਜਾਂਦੇ ਜਾਂਦੇ ਕਹੂੰਗੀ ਅਰੇ ਨਹੀਂ, ਅੱਜ ਤੇ ਮੰਡੇ ਮਾਰਨਿੰਗ ਵਾਲਾ ਸਪੈਸ਼ਲ ਸ਼ੋਅ ਸੀ, ਕਿਉਂਕਿ ਮੇਰੀਆਂ ਗੱਲਾਂ ਦੇ ਵਿੱਚ ਮੇਰੀ ਕੋਸ਼ਿਸ਼ ਹੋਏਗੀ ਤੁਸੀਂ ਇਹ ਸਾਰੀਆਂ ਚੀਜ਼ਾਂ ਭੁੱਲ ਜਾਓ ਕਿ ਅੱਜ ਮੰਡੇ ਹੈ ਔਰ ਤੁਸੀਂ ਕੰਮ ਤੇ ਜਾਣਾ ਹੈ। ਉੱਠੋ ਉੱਠੋ ਉੱਠੋ, ਤਿਆਰ ਹੋਵੋ ਤੇ ਨਾਲ ਦੀ ਨਾਲ ਮੇਰੀਆਂ ਗੱਲਾਂ ਸੁਣੋ, ਮਤਲਬ ਇਨਫੋਰਮੇਸ਼ਨ ਸੁਣੋ। ਸੋ ਗੱਲ ਮੈਂ ਤੁਹਾਨੂੰ ਦੱਸ ਰਹੀ ਸੀ ਵੈਭਵ ਸੂਰਿਆਵੰਸ਼ੀ ਦੀ, ਜਿਹਨਾਂ ਨੇ ਆਪਣੇ ਨਾਮ ਇੱਕ ਹੋਰ ਰਿਕਾਰਡ ਬਣਾ ਲਿਆ ਹੈ ਔਰ ਇਹ ਜਿਹੜਾ ਰਿਕਾਰਡ ਹੈ ਸਿਰਫ 11 ਗੇਂਦਾਂ ਦੇ ਵਿੱਚ, 11 ਬਾਲਸ ਦੇ ਵਿੱਚ ਹਾਫ ਸੈਂਚੁਰੀ, ਅਰਧ ਸ਼ਤਕ ਬਣਾਉਣ ਦਾ ਰਿਕਾਰਡ ਹੈ ਜੀ। ਇਸ ਤੋਂ ਪਹਿਲਾਂ 2006 ਦੇ ਵਿੱਚ ਸ਼੍ਰੀਲੰਕਾ ਦੇ ਕੌਸ਼ਲਿਆ ਵਿਰਾਟਨੇ ਨੇ 12 ਗੇਂਦਾਂ ਦੇ ਵਿੱਚ 50 ਲਗਾਈ ਸੀ ਤੇ ਟ੍ਰਾਈ ਸੀਰੀਜ਼ ਦੇ ਫਾਈਨਲ ਦੇ ਵਿੱਚ ਸ਼੍ਰੀਲੰਕਾ ਏ ਦੇ ਖਿਲਾਫ ਜਦੋਂ ਵੈਭਵ ਖੇਡ ਰਹੇ ਸੀ ਤਾਂ ਭਾਰਤ ਦਾ ਪ੍ਰੋਜੈਕਟਿਡ ਸਕੋਰ ਜਿਹੜਾ ਸੀ ਉਹ 935 ਸੀ, 935 ਰਨ। ਹਾਲਾਂਕਿ ਟੀਮ ਇੰਡੀਆ ਏ 377 ਰਨਾਂ ਤੱਕ ਹੀ ਸਿਰਫ ਪਹੁੰਚ ਪਾਈ, ਲੇਕਿਨ ਰਿਕਾਰਡ ਤੇ ਆਪਣੇ ਨਾਮ ਕਰ ਲਿਆ ਨਾ ਵੈਭਵ ਸੂਰਿਆਵੰਸ਼ੀ ਨੇ। ਸੂਰਿਆਵੰਸ਼ੀ ਨੇ ਵਨਡੇ ਦੇ ਵਿੱਚ ਸਭ ਤੋਂ ਤੇਜ਼ ਅਰਧ ਸ਼ਤਕ ਬਣਾਇਆ ਹੈ ਔਰ ਕ੍ਰਿਕਟ ਦੀ ਦੁਨੀਆ ਦੇ ਵਿੱਚ ਇਹ ਇੱਕ ਬਹੁਤ ਵੱਡਾ ਅਜੂਬਾ ਹੈ। ਸੋ ਥੈਂਕ ਯੂ ਕਰੋ ਮੈਨੂੰ ਇਸ ਵਧੀਆ ਜੀ, ਸ਼ੌਕਿੰਗ ਜੀ, ਸਰਪ੍ਰਾਈਜ਼ਿੰਗ ਵਾਲੀ, ਮੋਟੀਵੇਸ਼ਨਲ, ਇੰਸਪੀਰੇਸ਼ਨਲ ਨਿਊਜ਼ ਤੁਹਾਨੂੰ ਸੁਣਾਈ ਹੈ ਮੈਂ। ਸੋ ਫਿਲਹਾਲ ਟੈਸਟ T20 ਦੇ ਵਨਡੇ ਦੇ ਵਿੱਚ ਅਸੀਂ ਇਹ ਕਹਿ ਸਕਦੇ ਕਿ ਕ੍ਰਿਕਟ ਦੇ ਵਿੱਚ ਬਹੁਤ ਸਾਰੇ ਬਦਲਾਵ ਆਏ ਨੇ, ਫਾਰਮੈਟ ਬਦਲੇ ਨੇ, ਲੇਕਿਨ ਅੰਦਾਜ਼ ਕ੍ਰਿਕਟਰਸ ਦਾ ਬਦਲਿਆ ਨਹੀਂ ਹੈ, ਯਾਨੀ ਕਿ ਐਟੀਟਿਊਡ। ਖੇਡਣ ਦਾ ਹਰ ਕਿਸੇ ਦਾ ਆਪਣਾ ਆਪਣਾ ਹੁੰਦਾ ਔਰ ਜਦੋਂ ਤੁਸੀਂ ਆਪਣੇ ਉਸ ਗੇਮ ਨੂੰ ਪਛਾਣ ਜਾਂਦੇ ਹੋ, ਆਪਣੇ ਉਸ ਗੇਮ ਦੇ ਐਟੀਟਿਊਡ ਨੂੰ ਪਛਾਣ ਜਾਂਦੇ ਹੋ, ਉਸ 'ਤੇ ਕੰਮ ਕਰਦੇ ਹੋ, ਤਾਂ ਫਿਰ ਨਥਿੰਗ ਇਜ਼ ਇੰਪੋਸੀਬਲ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ।

ਐਟੀਟਿਊਡ ਤੇ ਕਿਤੇ ਨਾ ਕਿਤੇ ਆਪਣੇ ਅੰਦਰ ਹੋਣਾ ਚਾਹੀਦਾ, ਲੇਕਿਨ ਉਹ ਜਿਹੜਾ ਐਟੀਟਿਊਡ ਹੈ ਤੁਹਾਡੇ ਦਿਮਾਗ 'ਤੇ ਚੜ੍ਹਨਾ ਨਹੀਂ ਚਾਹੀਦਾ, ਮਤਲਬ ਆਪਣੇ ਲਈ ਹੋਣਾ ਚਾਹੀਦਾ ਕਿ ਹਾਂਜੀ ਮੈਂ ਆਪਣੇ ਇਸ ਐਟੀਟਿਊਡ ਦੇ ਵਿੱਚ ਰਹਿਣਾ ਹੈ, ਲੇਕਿਨ ਐਟੀਟਿਊਡ ਉਹ ਅੱਛਾ ਵਾਲਾ ਹੋਣਾ ਚਾਹੀਦਾ, ਮਤਲਬ ਕਿ ਘਮੰਡ ਵੱਲ ਨੂੰ ਨਹੀਂ ਜਾਣਾ ਚਾਹੀਦਾ। ਵੈਲ ਮੈਨੂੰ ਲੱਗਦਾ ਹੈ ਕਿ ਜਦੋਂ ਇਨਸਾਨ ਨੂੰ ਥੋੜ੍ਹਾ ਜਿਹਾ ਘਮੰਡ ਹੋਣ ਲੱਗਦਾ ਨਾ ਕਿ ਅਸੀਂ ਆਹ ਕਰ ਲੈਂਦੇ ਹਾਂ, ਅਸੀਂ ਉਹ ਕਰ ਲੈਂਦੇ ਹਾਂ, ਉਦੋਂ ਹੀ ਕੁਦਰਤ ਸਾਨੂੰ ਯਾਦ ਕਰਵਾ ਦਿੰਦੀ ਹੈ ਕਿ ਤੁਹਾਡੇ ਹੱਥ 'ਚ ਕੁਛ ਨਹੀਂ ਹੈ, ਐਂ ਵੀ ਫਾਲਤੂ ਦਾ ਐਟੀਟਿਊਡ ਬਿਲਕੁਲ ਨਾ ਰੱਖੋ, ਸਾਰਾ ਕੰਟਰੋਲ ਹਜੇ ਵੀ ਮੇਰੇ ਕੋਲ ਹੈ। ਮਤਲਬ ਪਰਮਾਤਮਾ ਇੱਦਾਂ ਕਹਿ ਰਿਹਾ ਹੁੰਦਾ, ਕੁਦਰਤ ਇੱਦਾਂ ਕਹਿ ਰਹੀ ਹੁੰਦੀ ਹੈ, ਔਰ ਅਸੀਂ ਤਾਂ ਆਪਣੇ ਐਟੀਟਿਊਡ ਦੇ ਵਿੱਚ ਹੀ ਹੁੰਦੇ ਹਾਂ ਕਿ ਨਹੀਂ ਜੀ ਅਸੀਂ ਤਾਂ ਕੁਛ ਵੀ ਕਰ ਸਕਦੇ ਹਾਂ। ਹਾਂ ਸ਼ਾਇਰ ਕਹਿੰਦੇ ਹੈ ਕਿ ਮੌਨਸੂਨ ਨੂੰ ਨਜ਼ਰ ਲੱਗ ਗਈ ਹੈ, ਕਿਉਂਕਿ ਹਜੇ ਤੱਕ ਸਾਡੇ ਦੇਸ਼ ਦੇ ਵਿੱਚ ਜਿਹੜਾ ਮੌਨਸੂਨ ਚੱਲ ਰਿਹਾ ਸੀ, ਮਤਲਬ ਮੌਨਸੂਨ ਦਾ ਪੀਰੀਅਡ ਅਗਰ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਜੂਨ ਦੇ ਵਿੱਚ ਇਤਿਹਾਸ ਦਾ ਇਹ ਦੂਸਰਾ ਸਭ ਤੋਂ ਸੁੱਕਾ ਜੂਨ ਜਾ ਰਿਹਾ ਹੈ। ਹਾਂਜੀ ਮੈਨੂੰ ਪਤਾ ਹੈ ਕਿ ਕੱਲ੍ਹ ਥੋੜ੍ਹਾ ਮੌਸਮ ਠੰਡਾ ਹੋ ਗਿਆ, ਲੇਕਿਨ ਬਾਰਿਸ਼ ਇਹਨੇ ਕਿਤੇ ਹੋਈ ਥੋੜ੍ਹੀ ਹੈ, ਇੱਧਰ ਉੱਧਰ ਕਿਤੇ ਹੋ ਗਈ ਅੱਛੀ ਵਾਲੀ ਬਾਰਿਸ਼ ਤੁਹਾਨੂੰ ਦੇਖਣ ਨੂੰ ਮਿਲੀ ਕਿੱਥੇ ਹੈ? ਨਹੀਂ ਆਈ ਨਾ, ਬਸ ਉਹਦੀ ਬੂੰਦਾਬਾਂਦੀ ਜੀ ਦਿਖਾ ਕੇ ਪਰਮਾਤਮਾ ਸਾਨੂੰ ਚਲਾ ਜਾਂਦਾ ਹੈ, ਸਾਨੂੰ ਯਾਦ ਕਰਵਾ ਦਿੰਦਾ ਹੈ ਅਸੀਂ ਗਲਤੀ ਕਰ ਕਿੱਥੇ ਰਹੇ ਹਾਂ। ਔਰ ਮਨ ਤਾਂ ਅਸੀਂ ਬੇਸ਼ੱਕ ਨਹੀਂ ਰਹੇ, ਲੇਕਿਨ ਗਲਤੀ ਤਾਂ ਸਾਡੇ ਵੱਲੋਂ ਹੈ ਹੀ ਹੈ, ਕਿਉਂਕਿ ਸਾਮਾਨਯ ਤੋਂ 42% ਤੱਕ ਘੱਟ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਲੇਕਿਨ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਥੋੜ੍ਹਾ ਜਿਹਾ ਲੇਟ ਸਹੀ ਲੇਕਿਨ ਪਹੁੰਚ ਜਾਏਗਾ ਮੌਨਸੂਨ। ਦਕਸ਼ਣ ਪੱਛਮ ਮੌਨਸੂਨ 2 ਹਫ਼ਤੇ ਬਾਅਦ ਕਹਿੰਦੇ ਅੱਗੇ ਹੋਰ ਵੱਧ ਸਕਦਾ ਹੈ ਔਰ ਅੱਛੀ ਵਾਲੀ ਬਾਰਿਸ਼ ਲੈ ਕੇ ਆ ਸਕਦਾ ਹੈ, ਜਿਸ ਦੇ ਨਾਲ ਮੌਸਮ ਦਾ ਜਿਹੜਾ ਸਿਸਟਮ ਵਿਗੜਿਆ ਹੋਇਆ ਉਹ ਠੀਕ ਹੋ ਜਾਏਗਾ। ਔਰ ਅਗਰ ਇਸਦੀ ਰਫ਼ਤਾਰ ਅੱਛੀ ਰਹੀ ਮੌਨਸੂਨ ਦੀ ਤਾਂ ਬਸ ਫਿਰ ਝਮਾਝਮ ਬਾਰਿਸ਼ ਹੋ ਸਕਦੀ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੇਸ਼ ਦੇ, ਲੇਕਿਨ ਫਿਲਹਾਲ ਇਹ ਕਿਹਾ ਜਾ ਰਿਹਾ ਹੈ ਕਿ ਇਸਦੇ ਤੇਜ਼ੀ ਦੇ ਨਾਲ ਵਧਣ ਦੀ ਆਉਣ ਦੀ ਆਸ਼ੰਕਾ ਗੁੰਜਾਇਸ਼ ਘੱਟ ਹੀ ਹੈ ਹਜੇ ਤੇ, ਔਰ ਇਸੇ ਵਜ੍ਹਾ ਕਰਕੇ ਪੂਰਵੋਤਰ ਤੇ ਪੂਰਵੀ ਭਾਰਤ ਦੇ ਵਿੱਚ 25 ਜੂਨ ਤੱਕ ਗਰਮੀ ਦਾ ਰੈੱਡ ਅਲਰਟ ਹੈ। ਦੇਖੋ ਕਿ ਕਦੋਂ ਮੌਸਮ ਵਧੀਆ ਹੁੰਦਾ ਹੈ, ਲੇਕਿਨ ਰਾਤੀ ਨਾ ਮੌਸਮ ਵਧੀਆ ਕਰਵਾ ਦਿੱਤਾ। ਇੱਕ ਗੱਲ ਮੰਨਦੇ ਹੋ ਨਾ ਕਿ ਆਉਣ ਤੋਂ ਪਹਿਲਾਂ ਮੈਂ ਜਦੋਂ ਵੀ ਡਿਊਟੀ 'ਤੇ ਆਉਣਾ ਹੋਵੇ, ਗਰਮੀ ਬਹੁਤ ਜ਼ਿਆਦਾ ਹੋਈ ਹੋਵੇ, ਮੈਂ 4-5 ਛਿੱਟਾਂ ਪਵਾ ਕੇ ਹੀ ਆਉਂਦੀ ਹਾਂ, ਤਾਂ ਕਿ ਤੁਹਾਡੀ ਅੱਛੀ ਵਾਲੀ ਮੋਰਨਿੰਗ ਔਰ ਅੱਛਾ ਵਾਲਾ ਡੇ ਬੀਤੇ। ਚਲੋ ਜੇ ਬਾਰਿਸ਼ ਦੀ ਗੱਲ ਕੀਤੀ ਹੈ ਤਾਂ ਫਿਰ ਬਾਰਿਸ਼ 'ਤੇ ਗਾਣਾ ਸੁਣਨਾ ਤਾਂ ਬਣਦਾ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ।

0: ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਵੈਲਕਮ ਬੈਕ ਵਾਂਸ ਅਗੇਨ। ਟਿਊਨ ਕੀਤਾ ਹੈ ਜੀ ਤੁਸੀਂ FM ਰੇਨਬੋ ਨੂੰ, ਦਿਲ ਸੀ ਦਿਲ ਤੱਕ ਪਹੁੰਚਦੀਆਂ ਨੇ ਤੁਹਾਡੀਆਂ ਗੱਲਾਂ ਸਾਡੇ ਤੱਕ, ਸਾਡੇ ਦਿਲ ਦੀਆਂ ਗੱਲਾਂ ਸਾਡੀ ਜ਼ੁਬਾਨ ਤੋਂ ਹੋ ਕੇ ਤੁਹਾਡੇ ਰੇਡੀਓ ਸੈੱਟ ਦੇ ਜ਼ਰੀਏ ਤੁਹਾਡੇ ਕੰਨਾਂ ਤੱਕ, ਐਬਸੋਲਿਊਟਲੀ ਲਾਈਵ। ਫਿਲਹਾਲ ਟਿਊਨ ਕੀਤਾ ਹੈ ਜੀ ਤੁਸੀਂ FM ਰੇਨਬੋ ਨੂੰ 102.7 ਤੇ 103.6 ਤੇ ਐਂਡ ਔਨ ਨਿਊਜ਼ ਔਨ AIR ਐਪ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਗਲੀ ਇਨਫੋਰਮੇਸ਼ਨ ਹੈ ਜੀ ਖਾਸਮ ਖਾਸ, ਅਤੇ ਉਹ ਇਹ ਹੈ ਕਿ ਅੱਜ ਜੰਮੂ ਕਸ਼ਮੀਰ ਦੇ ਸਭ ਤੋਂ ਮਹੱਤਵਪੂਰਨ ਅਤੇ ਪਵਿੱਤਰ ਧਾਰਮਿਕ ਆਯੋਜਨਾ ਦੇ ਵਿੱਚੋਂ ਇੱਕ ਮੇਲਾ ਕਸ਼ੀਰ ਭਵਾਨੀ ਦਾ ਦਿਨ ਹੈ। ਮੁੱਖ ਰੂਪ ਤੋਂ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਕਸ਼ਮੀਰੀ ਪੰਡਿਤਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਜੋ ਹਰ ਸਾਲ ਜਿਹੜਾ ਇਹ ਜੇਸ਼ਠ ਦਾ ਮਹੀਨਾ ਹੈ ਉਸਦੀ ਅਸ਼ਟਮੀ ਤਿਥੀ ਨੂੰ ਮਨਾਇਆ ਜਾਂਦਾ ਹੈ ਸ਼ੁਕਲ ਪਕਸ਼ ਦੀ। ਸੋ ਇਹ ਇੱਕ ਵਾਰਸ਼ਿਕ ਮੇਲਾ ਹੈ ਜੋ ਮੁੱਖ ਰੂਪ ਦੇ ਨਾਲ ਗਾਂਦਰਬਲ ਜ਼ਿਲ੍ਹੇ ਦੇ ਤੁਲਮੁਲਾ ਪਿੰਡ ਅਤੇ ਮਾਤਾ ਰਾਗੰਨਿਆ ਦੇਵੀ ਦੇ ਮੰਦਿਰ ਦੇ ਵਿੱਚ ਆਯੋਜਿਤ ਹੁੰਦਾ ਹੈ ਜੋ ਸ਼੍ਰੀਨਗਰ ਤੋਂ ਆਪਾਂ ਕਹਿ ਸਕਦੇ ਹਾਂ ਕਿ ਲਗਭਗ 25 ਕਿਲੋਮੀਟਰ ਦੂਰ ਹੈ। ਇਸ ਤੋਂ ਇਲਾਵਾ ਇਹ ਜਿਹੜਾ ਉਤਸਵ ਹੈ ਕੁਪਵਾੜਾ, ਅਨੰਤਨਾਗ, ਕੁਲਗਾਮ ਅਤੇ ਹੋਰ ਜਿਹੜੇ ਖੀਰ ਭਵਾਨੀ ਮੰਦਿਰ ਨੇ ਉਹਨਾਂ ਦੇ ਵਿੱਚ ਮਨਾਇਆ ਜਾਂਦਾ ਹੈ। ਕੋਈ ਖੀਰ ਭਵਾਨੀ ਬੋਲਦਾ ਹੈ ਔਰ ਕੋਈ ਕਸ਼ੀਰ ਭਵਾਨੀ। ਮੰਦਿਰ ਇੱਕ ਪ੍ਰਾਕਿਰਤਿਕ ਕੁੰਡ ਯਾਨੀ ਕਿ ਝਰਨੇ ਦੇ ਉੱਪਰ ਬਣਿਆ ਹੋਇਆ ਹੈ। ਸ਼ਰਧਾਲੂ ਮਾਤਾ ਨੂੰ ਅਰਪਿਤ ਕਰਨ ਦੇ ਲਈ ਦੁੱਧ ਜਾਂ ਫਿਰ ਖੀਰ ਲੈ ਕੇ ਆਉਂਦੇ ਨੇ ਔਰ ਇਸੇ ਵਜ੍ਹਾ ਕਰਕੇ ਖੀਰ ਭਵਾਨੀ ਵੀ ਕਹਿੰਦੇ ਨੇ ਇਸ ਮੇਲੇ ਨੂੰ। ਇਹ ਕਿਹਾ ਜਾਂਦਾ ਹੈ, ਮਾਨਤਾ ਇਹ ਹੈ ਕਿ ਇਸ ਮੰਦਿਰ ਦੇ ਕੁੰਡ ਦਾ ਜਿਹੜਾ ਜਲ ਹੈ ਉਹ ਆਪਣਾ ਰੰਗ ਆਪਣੇ ਆਪ ਬਦਲਦਾ ਹੈ। ਰੰਗੀਨ ਪਾਣੀ ਨੂੰ ਸ਼ੁਭ ਮੰਨਿਆ ਜਾਂਦਾ ਹੈ। ਔਰ ਮੇਰੀ ਕੋਸ਼ਿਸ਼ ਇਹ ਹੈ ਕਿ ਅੱਜ ਇਸ ਬਾਰੇ ਗੱਲ ਕਰਨ ਲਈ ਇੱਕ ਖਾਸ ਮਹਿਮਾਨ ਨੂੰ ਜ਼ਰੂਰ ਲੈ ਕੇ ਆਵਾਂ ਮੈਂ ਔਨਲਾਈਨ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲ ਕਰਵਾਉਣ ਦੇ ਲਈ। ਬਾਕੀ ਮੈਂ ਤਾਂ ਹੈ ਹੀ ਹਾਂ ਤੁਹਾਨੂੰ ਇਨਫੋਰਮੇਸ਼ਨ ਦੇਣ ਦੇ ਲਈ, ਸੋ ਟਰਾਈ ਆਪਾਂ ਕਰਦੇ ਰਹਾਂਗੇ। ਲੇਕਿਨ ਅਗਲਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਸਟੇ ਟਿਊਨਡ।

0: ਵੈਲਕਮ ਬੈਕ ਵਾਂਸ ਅਗੇਨ ਔਰ ਤੁਸੀਂ ਟਿਊਨ ਕੀਤਾ ਹੋਇਆ ਜੀ ਐਫਐਮ ਰੇਨਬੋ ਨੂੰ 7:58 ਹੋ ਚੁੱਕੇ ਨੇ ਔਰ ਫਿਲਹਾਲ ਗੱਲ ਆਪਾਂ ਕਰ ਰਹੇ ਸੀ ਕਸ਼ੀਰ ਭਵਾਨੀ ਮੇਲੇ ਦੀ। ਅਮਰਨਾਥ ਯਾਤਰਾ ਤੋਂ ਬਾਅਦ ਇਹ ਕਸ਼ਮੀਰ ਘਾਟੀ ਦਾ ਆਪਾਂ ਇਹ ਕਹਿ ਸਕਦੇ ਕਿ ਸਭ ਤੋਂ ਵੱਡਾ ਸਮਾਗਮ ਹੈ। ਸ਼੍ਰੀ ਅਮਰਨਾਥ ਜੀ ਦੀ ਯਾਤਰਾ 'ਤੇ ਪੂਰਾ ਦੇਸ਼ ਬਲਕਿ ਵਿਦੇਸ਼ਾਂ ਤੋਂ ਵੀ ਜੋ ਸ਼ਰਧਾਲੂ ਨੇ ਹੁਮ ਹੁਮਾ ਕੇ ਪਹੁੰਚਦੇ ਨੇ ਇਸ ਯਾਤਰਾ ਦਾ ਹਿੱਸਾ ਬਣਨ ਦੇ ਲਈ, ਇਸ ਪਵਿੱਤਰ ਯਾਤਰਾ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ। ਹਰ ਕਿਸੇ ਦੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਸਹੀ ਪਰ ਇੱਦਾਂ ਦੀ ਪਵਿੱਤਰ ਯਾਤਰਾ ਦਾ ਹਿੱਸਾ ਜ਼ਰੂਰ ਬਣਨ। ਔਰ ਇਸ ਪਵਿੱਤਰ ਅਮਰਨਾਥ ਯਾਤਰਾ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਕਿ ਕਸ਼ਮੀਰ ਘਾਟੀ ਦਾ ਇਹ ਸਭ ਤੋਂ ਵੱਡਾ ਸਮਾਗਮ ਹੈ ਜਿਸ ਦੀ ਤਿਆਰੀ ਲਗਭਗ ਪੂਰਾ ਸਾਲ ਹੁੰਦੀ ਰਹਿੰਦੀ ਹੈ ਔਰ ਇਸ ਦੇ ਵਿੱਚ ਭਾਗ ਲੈਣ ਦੇ ਲਈ ਦੇਸ਼ ਭਰ ਤੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜੋ ਸ਼ਰਧਾਲੂ ਨੇ ਉਹ ਸ਼ਾਮਿਲ ਹੁੰਦੇ ਨੇ। ਸੋ ਆਪਾਂ ਅਗਰ ਗੱਲ ਕਰਨੀ ਹੋਵੇ ਇਸ ਪਵਿੱਤਰ ਮੇਲੇ ਦੀ, ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਸਿਰਫ ਇੱਕ ਧਾਰਮਿਕ ਆਸਥਾ ਨਹੀਂ ਹੈ ਸਗੋਂ ਸੱਭਿਆਚਾਰਕ ਵਿਰਾਸਤ ਅਤੇ ਭਾਈਚਾਰੇ ਦੀ ਏਕਤਾ ਦਾ ਵੀ ਪ੍ਰਤੀਕ ਹੈ ਮੇਲਾ ਖੀਰ ਭਵਾਨੀ। ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਮੇਲਾ ਖੀਰ ਭਵਾਨੀ ਜਾਂ ਕਸ਼ੀਰ ਭਵਾਨੀ ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਆਪਣੀ ਵਿਰਾਸਤ ਨੂੰ ਸੰਭਾਲੀਏ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹੀਏ ਅਤੇ ਆਪਸੀ ਭਾਈਚਾਰੇ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਈਏ। ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਹੀ ਟਾਈਮ ਹੋ ਗਿਆ ਹੈ ਇੱਕ ਗੀਤ ਤੁਹਾਡੇ ਲਈ ਪਲੇ ਕਰਦੀ ਹਾਂ। ਬਸ ਗੀਤ ਤੋਂ ਬਾਅਦ ਜਿਵੇਂ ਮੈਂ ਕਿਹਾ ਸੀ ਕਿ ਟਰਾਈ ਟਰਾਈ ਟਰਾਈ ਮੇਰੀ ਚੱਲਦੀ ਹੈ ਔਰ ਚੱਲਦੀ ਰਹੇਗੀ, ਵਰਨਾ ਇਨਫੋਰਮੇਸ਼ਨ ਦੇਣ ਦੇ ਲਈ ਮੈਂ ਜੋ ਹਾਂ ਪੂਜਾ ਟੋਹਾਨੀ ਤੁਹਾਡੇ ਨਾਲ। ਐਫਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੁੱਡ ਮਾਰਨਿੰਗ ਜਲੰਧਰ।
1: ਪੱਥਰ ਹੈ ਵੋ ਮੁਝੇ ਰੋਕ ਟੋਕ ਕੇ

0: ਲਓ ਜੀ, ਇਸ ਦੇ ਨਾਲ ਹੀ ਟਾਈਮ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੇ ਐਕਸਪਰਟ ਨੂੰ ਫੋਨ ਲਾਈਨ ਤੇ ਇਨਵਾਈਟ ਕਰਨ ਦਾ, ਪ੍ਰੋਗਰਾਮ 'ਚ ਇਨਵਾਈਟ ਕਰਨ ਦਾ, ਔਰ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜੀ ਉਹਨਾਂ ਦਾ ਨਾਮ। ਉਹਨਾਂ ਦਾ ਨਾਮ ਹੈ ਡਾਕਟਰ ਰੂਪ ਕ੍ਰਿਸ਼ਨ ਭੱਟ ਜੀ। ਡਾਕਟਰ ਰੂਪ ਕ੍ਰਿਸ਼ਨ ਭੱਟ ਜੋ ਕਿ ਫਾਰਮਰ ਪ੍ਰੋਫੈਸਰ ਵੀ ਰਹਿ ਚੁੱਕੇ ਨੇ ਅਤੇ ਮਿਨਿਸਟਰੀ ਆਫ ਐਜੂਕੇਸ਼ਨ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਇਹਨਾਂ ਨੇ ਐਜ਼ ਐਨ ਔਥਰ ਵੀ ਕੰਮ ਕੀਤਾ ਹੈ, ਲਿੰਗੁਇਸਟ ਨੇ ਔਰ ਟਰਾਂਸਲੇਟਰ ਰਹਿ ਚੁੱਕੇ ਨੇ। ਮੀਡੀਆ ਦੇ ਵਿੱਚ ਇਹਨਾਂ ਨੇ ਫ੍ਰੀਲਾਂਸਰ ਦੇ ਤੌਰ 'ਤੇ ਕੰਮ ਕੀਤਾ ਹੈ ਔਰ ਹਜੇ ਤੱਕ ਇਹ ਆਪਣੀਆਂ 45 ਯਾਨੀ ਕਿ 45 ਬੁੱਕਸ ਕਸ਼ਮੀਰੀ ਲੈਂਗੁਏਜ ਦੇ ਵਿੱਚ ਲਿਖ ਚੁੱਕੇ ਨੇ। ਸੋ ਲਿਟਰੇਚਰ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਹੀ ਮਤਲਬ ਬਹੁਤ ਵੱਡਾ ਹੱਥ ਹੈ ਕਿ ਇਹਨਾਂ ਨੇ ਕਸ਼ਮੀਰੀ ਲੈਂਗੁਏਜ ਨੂੰ ਅੱਜ ਦੇ ਯੂਥ ਦੇ ਅੱਗੇ ਬਹੁਤ ਆਸਾਨ ਸਰਲ ਤਰੀਕਿਆਂ ਦੇ ਨਾਲ ਇੰਟਰਸਟਿੰਗ ਵੇ ਦੇ ਵਿੱਚ ਅਲੱਗ ਅਲੱਗ ਰੂਪਾਂ ਦੇ ਜ਼ਰੀਏ ਇਲੈਬੋਰੇਟ ਕਰਕੇ ਰੱਖਿਆ। ਕਲਚਰ ਦੇ ਵਿੱਚ ਇਹਨਾਂ ਨੇ ਆਪਾਂ ਕਹਿ ਸਕਦੇ ਹਾਂ ਕਿ ਸਰਵ ਕੀਤਾ, ਸੇਵਾ ਕੀਤੀ ਔਰ ਇਹਨਾਂ ਨੂੰ ਇਸੇ ਵਜ੍ਹਾ ਕਰਕੇ ਸਾਹਿਤ ਅਕਾਦਮੀ ਅਵਾਰਡ ਵੀ ਨਵਾਜ਼ਿਆ ਗਿਆ ਹੈ। ਸੋ ਇੰਨੀ ਮਹਾਨ ਸ਼ਖਸੀਅਤ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਹੈਲੋ
1: ਜੀ, ਨਮਸਕਾਰ
0: ਸਰ। ਨਮਸਕਾਰ, ਬਹੁਤ ਬਹੁਤ ਸਵਾਗਤ ਹੈ ਸਰ ਆਪਕਾ ਹਮਾਰੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਮੇਂ।
1: ਜੀ ਜੀ, ਆਪਕਾ ਵੀ, ਸਭੀ ਸ਼੍ਰੋਤਾਓਂ ਕੋ ਵੀ ਮੇਰਾ ਪਿਆਰ ਭਰਿਆ ਨਮਸਕਾਰ
0: ਔਰ ਖਾਸ ਸ਼ੁਕਰੀਆ ਸਰ ਤੁਹਾਡਾ ਇਹ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਅੱਜ ਸਮਾਂ ਕੱਢਿਆ ਸਾਡੇ ਲਿਸਨਰਸ ਦੇ ਨਾਲ ਆ ਕੇ ਗੱਲਬਾਤ ਕਰਨ ਦਾ, ਯਾਨੀ ਕਿ ਖਾਸ ਸ਼ੁਕਰੀਆ ਆਪਕਾ ਕਿ ਆਪ ਆਪਣੇ ਕੀਮਤੀ ਸਮੇਂ ਸੇ ਸਮੇਂ ਨਿਕਾਲ ਕੇ ਹਮਾਰੇ ਲਿਸਨਰਸ ਸੇ ਬਾਤ ਕਰਨੇ ਕੇ ਲਿਏ ਆਏ ਸਰ, ਤਹਿ ਦਿਲ ਸੇ ਆਪਕਾ ਸ਼ੁਕਰੀਆ ਕਰਤੀ ਹੂੰ। जैसे सर आज हम सब जानते हैं कि आज क्षीर भवानी माँ का मेला है
1: जी।
0: और सबसे पहले मैं यही जानना चाहती हूँ कि ये जो मेला है या ये जो समागम है क्षीर भवानी, इसके इतिहास के बारे में हमारे लिसनर्स को थोड़ा सा कुछ बताएं आप।
1: देखिए, जहाँ तक क्षीर भवानी का इतिहास है, ये माता शक्ति का रूप है। माता शक्ति

ਨਵੇਂ ਨਵੇਂ ਰਿਕਾਰਡ ਬਣ ਰਹੇ ਨੇ। ਔਰ ਜੇ ਹੁਣ ਇੱਕ ਹੋਰ ਪੋਜ਼ਿਟਿਵ ਨਿਊਜ਼ ਦੀ ਮੈਂ ਗੱਲ ਕਰਾਂ, ਇਹ ਪਰਮਾਤਮਾ ਦੀ ਮਿਹਰ ਹੋਣੀ ਚਾਹੀਦੀ ਹੈ, ਬੰਦਾ ਬੜਾ ਕੁਝ ਕਰ ਲੈਂਦਾ। ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਯੂਰੋਪ ਦੇ ਵਿੱਚ ਜਿੱਥੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਨੇ, ਸਾਡੇ ਸ਼ਹਿਰ ਜਲੰਧਰ ਦਾ ਮਾਣ ਵਧਾ ਰਹੇ ਨੇ। ਲਾਅ ਗ੍ਰੈਜੂਏਟ ਘੋੜਸਵਾਰ ਜੈ ਭਾਰਤੀ ਟੀਮ ਦੇ ਵਿੱਚ ਆ ਗਏ ਨੇ। ਸੋ ਸਾਡੇ ਸ਼ਹਿਰ ਜਲੰਧਰ ਦੇ ਯੁਵਾ ਘੋੜਸਵਾਰ ਜੈ ਸੂਦ ਹੁਣ ਏਸ਼ੀਅਨ ਚੈਂਪੀਅਨਸ਼ਿਪ ਖੇਡਣਗੇ। ਇੱਕ ਵੈਸਟਰਨ ਫੈਡਰੇਸ਼ਨ ਆਫ ਇੰਡੀਆ ਦੀ ਅਸੀਂ ਇਹ ਕਹਿ ਸਕਦੇ ਹਾਂ ਕਿ ਏਸ਼ੀਅਨ ਗੇਮਸ ਦੇ ਵਿੱਚ ਇੱਕ ਐਡਹੋਕ ਕਮੇਟੀ ਹੈ, ਇਸ ਦੇ ਵਿੱਚ ਭਾਰਤੀ ਡ੍ਰੈਸਾਜ ਟੀਮ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਦੇ ਵਿੱਚ ਜੈ ਸੂਦ ਯਾਨੀ ਕਿ ਜਲੰਧਰ ਦੇ ਜੈ ਸੂਦ ਨੂੰ ਜਗ੍ਹਾ ਮਿਲ ਗਈ ਹੈ। ਏਸ਼ੀਅਨ ਗੇਮਸ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਆਈਚੀ ਨਾਗੋਇਆ ਦੇ ਵਿੱਚ ਹੋਣਗੀਆਂ ਤੇ ਜਲੰਧਰ ਦੇ ਜੈ ਸੂਦ ਨੇ ਹਾਲ ਹੀ ਦੇ ਵਿੱਚ ਸਲੋਵੇਨੀਆ ਦੇ ਵਿੱਚ ਆਯੋਜਿਤ ਜੋ ਕਿ AFI ਅੰਤਰਰਾਸ਼ਟਰੀ ਪ੍ਰਤੀਯੋਗਿਤਾ ਹੋਈ ਸੀ, ਉਹਦੇ ਵਿੱਚ 3 ਕੰਪੀਟੀਸ਼ਨ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਕੰਟੀਨਿਊਸਲੀ ਕੰਸਿਸਟੈਂਟਲੀ। ਔਰ ਇਹਨਾਂ ਨੇ ਹੋਰ ਵੀ ਬਹੁਤ ਸਾਰੇ ਮੈਡਲ ਅਤੇ ਟੌਪ 'ਤੇ ਆਪਣਾ ਸਥਾਨ ਬਣਾ ਕੇ ਰੱਖਿਆ, ਜਿਹੜੇ ਕੰਪੀਟੀਸ਼ਨ ਹੋਏ ਸੀ ਸਪੇਨ ਦੇ ਵਿੱਚ, ਹੰਗਰੀ ਦੇ ਵਿੱਚ ਅਤੇ ਚੈੱਕ ਗਣਰਾਜ ਦੇ ਵਿੱਚ। ਸੋ ਹੈ ਨਾ ਫਿਰ ਗ੍ਰੇਟ ਨਿਊਜ਼, ਗ੍ਰੇਟ ਗ੍ਰੇਟ ਨਿਊਜ਼। 12 ਸਾਲ ਦੀ ਉਮਰ ਤੋਂ ਇੱਕ ਘੋੜਸਵਾਰੀ ਕਰ ਰਹੇ ਨੇ ਜੈ, ਯਾਨੀ ਕਿ ਇੱਕ ਦਿਨ ਦੀ ਗੱਲ ਨਹੀਂ ਹੈ, ਕੰਸਿਸਟੈਂਟ ਐਫਰਟ ਜ਼ਰੂਰੀ ਹੁੰਦੇ ਨੇ। ਜੋ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਮੁਕਾਮ ਹਾਸਲ ਕਰਨਾ ਹੁੰਦਾ ਹੈ, ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਸਾਰੇ ਮੈਡਲ ਇਹ ਆਪਣੇ ਨਾਮ ਕਰ ਚੁੱਕੇ ਨੇ, ਅੰਤਰਰਾਸ਼ਟਰੀ ਬਹੁਤ ਸਾਰੀਆਂ ਪ੍ਰਤੀਯੋਗਿਤਾਵਾਂ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਔਰ 3 ਗੋਲਡ ਮੈਡਲ ਹਾਸਲ ਕਰ ਚੁੱਕੇ ਨੇ ਜੈ ਸੂਦ। ਔਰ ਫਿਲਹਾਲ ਹੁਣ ਏਸ਼ੀਅਨ ਚੈਂਪੀਅਨਸ਼ਿਪ 'ਤੇ ਹੈ ਇਹਨਾਂ ਦੀ ਨਜ਼ਰ। ਇਹਨਾਂ ਦੇ ਲਈ ਇੱਕ ਸਪੈਸ਼ਲ ਸੌਂਗ ਤੇ ਬਣਦਾ ਹੈ, ਸੋ ਪੂਜਾ ਤੁਹਾਨੀ ਤੁਹਾਡੇ ਨਾਲ, ਐਂਡ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਜਲੰਧਰ।

0: ਅੰਦਾਜ਼ ਵੱਖਰਾ ਹੋਣਾ ਚਾਹੀਦਾ ਔਰ ਇੱਦਾਂ ਦਾ ਹੀ ਅੰਦਾਜ਼ ਇੱਕ ਦਿਵਿਆਂਗ ਜੋ ਪੇਸ਼ੇ ਤੋਂ ਸ਼ਿਕਸ਼ਕ ਨੇ ਰਾਜਸਥਾਨ ਦੇ ਜਗਦੀਸ਼ ਲੋਹਾਰ ਨੇ ਇਹਨਾਂ ਨੇ ਟ੍ਰਾਈ ਸਕੂਟਰ ਤੋਂ ਅਤੇ ਜੋਧਪੁਰ ਤੋਂ ਲੱਦਾਖ ਤੱਕ ਜੋਮੋਰੇਰੀ ਝੀਲ ਤੱਕ ਇਹਨਾਂ ਨੇ ਜਿਹੜਾ ਸਫ਼ਰ ਹੈ 3,796 ਕਿਲੋਮੀਟਰ ਦਾ ਤੈਅ ਕਰਕੇ ਹਰ ਕਿਸੇ ਨੂੰ ਹੈਰਤ ਵਿੱਚ ਪਾ ਦਿੱਤਾ ਹੈ। 65% ਤੱਕ ਦਿਵਿਆਂਗ ਜਗਦੀਸ਼ ਦਿਵਿਆਂਗਾਂ ਨੂੰ ਹੌਸਲਾ ਦਿੰਦੇ ਨੇ, ਹਿੰਮਤ ਦਿੰਦੇ ਨੇ ਔਰ ਨਵੇਂ ਕੀਰਤੀਮਾਨ ਹਾਸਲ ਕਰ ਰਹੇ ਨੇ ਦੁਨੀਆ ਨੂੰ ਜਿਉਣ ਦੀ, ਖੁਸ਼ ਰਹਿਣ ਦੀ ਅਤੇ ਨਵੇਂ ਜਿਹੜੇ ਮਾਈਲ ਸਟੋਨਸ ਹੈ ਅਚੀਵ ਕਰਨ ਦੀ ਪ੍ਰੇਰਣਾ ਦੇ ਰਹੇ ਨੇ। ਇਹਨਾਂ ਨੇ ਆਪਣੇ ਵਾਹਨ ਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਸਾਰੇ ਮਾਨਕਾਂ ਨੂੰ ਤੈਅ ਕਰਦੇ ਹੋਏ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਜਿਸ ਦੇ ਵਿੱਚ ਉਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਨਮਾਨਜਨਕ ਤਰੀਕੇ ਦੇ ਨਾਲ ਯਾਤਰਾ ਕਰ ਸਕਦੇ ਨੇ। ਇਹਨਾਂ ਨੇ ਹਰ ਰੋਜ਼ ਲਗਭਗ 400 ਕਿਲੋਮੀਟਰ ਦੀ ਯਾਤਰਾ ਤੈਅ ਕੀਤੀ ਔਰ ਫਾਈਨਲੀ 3,796 ਕਿਲੋਮੀਟਰ ਦਾ ਸਫ਼ਰ ਜੋਧਪੁਰ ਤੋਂ ਲੱਦਾਖ ਦੇ ਜੋਮੋਰੇਰੀ ਝੀਲ ਤੱਕ ਕਵਰ ਕੀਤਾ। ਸੋ ਇਸਦੇ ਨਾਲ ਹੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਇੱਥੇ ਵਾਈਂਡ ਅਪ ਕਰ ਰਹੀ ਹਾਂ। ਪੋਜ਼ਿਟਿਵ ਇੰਸਪੀਰੇਸ਼ਨਲ ਮੰਡੇ ਦਾ ਇਹ ਸ਼ੋਅ, ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਅਗਲੇ ਕੁਝ ਮਿੰਟਾਂ ਦੇ ਵਿੱਚ, ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪੰਜਾਬੀ ਖਬਰਾਂ। ਫਿਲਹਾਲ ਗੁੱਡ ਮਾਰਨਿੰਗ ਜਲੰਧਰ ਵਾਈਂਡ ਅਪ ਕਰ ਰਹੀ ਹਾਂ। ਸੋ ਜਾਣਾ ਕਿਤੇ ਨਹੀਂ ਹੈ, ਤੁਸੀਂ ਸਟੇ ਟਿਊਨ ਰਹਿਣਾ ਹੈ ਸਿਰਫ ਔਰ ਸਿਰਫ FM ਰੇਨਬੋ ਤੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿੱਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵਾਲਾ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਦੋਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTI ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ ਅਤੇ ਪੁਰਸ਼ ਹਾਕੀ ਵਿੱਚ ਭਾਰਤ ਨੇ FIH ਪ੍ਰੋ ਲੀਗ ਰੋਟਰਡਮ ਗੇਮ ਗੇੜ ਦੇ ਆਪਣੇ ਅੰਤਮ ਮੁਕਾਬਲੇ ਵਿੱਚ ਨੀਦਰਲੈਂਡਸ ਨੂੰ 3-2 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿੱਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਕੱਲ੍ਹ ਕੋਲਕਾਤਾ ਵਿੱਚ ਸਮੁੰਦਰੀ ਫੌਜ ਦੇ 3 ਸਵਦੇਸ਼ੀ ਤੌਰ 'ਤੇ ਬਣੇ ਜਹਾਜ਼ਾਂ ਦੂਨਾਗਿਰੀ, ਸੰਸ਼ੋਧਨ ਅਤੇ ਆਗਰੇ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਿਰਫ ਹਥਿਆਰਾਂ ਦਾ ਖਰੀਦਦਾਰ ਦੇਸ਼ ਬਣ ਕੇ ਨਹੀਂ ਰਹਿਣਾ ਚਾਹੁੰਦਾ, ਸਗੋਂ ਨਿਰਮਾਤਾ ਬਣਨਾ ਚਾਹੁੰਦਾ ਹੈ।
2: ਭਾਰਤ ਨਿਰਮਾਤਾ ਬਣਨਾ ਚਾਹਤਾ ਔਰ ਜਿਸ ਦਿਨ ਨਿਰਮਾਤਾ ਹੋਗੇ ਨਾ ਉਸ ਦਿਨ ਹਮ ਨਿਰਣਾਇਕ ਵੀ ਹੋਗੇ। ਬੀਤੇ ਵਰਸ਼ੋ ਮੈਂ 40 ਸੇ ਅਧਿਕ ਮੇਡ ਇਨ ਇੰਡੀਆ ਯੁੱਧਪੋਤ ਔਰ ਪਨਡੁੱਬੀਆਂ ਨੌ ਸੇਨਾ ਮੈਂ ਸ਼ਾਮਿਲ ਹੋਈ ਹੈ। ਵਰਤਮਾਨ ਮੈਂ ਵੀ 45 ਬੜੇ ਨੌ ਸੈਨਿਕ ਪਲੇਟਫਾਰਮ ਨਿਰਮਾਣਾਧੀਨ ਹੈ। ਯਹ ਕੇਵਲ ਸੰਖਿਆ ਨਹੀਂ ਹੈ, ਯਹ ਭਾਰਤ ਕੀ ਔਦਯੋਗਿਕ ਸ਼ਮਤਾ ਕਾ ਪ੍ਰਮਾਣ ਹੈ।
1: ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਸਮੁੰਦਰੀ ਸਮਰੱਥਾ ਤੋਂ ਬਿਨਾਂ ਇੱਕ ਵਿਸ਼ਵ ਸ਼ਕਤੀ ਨਹੀਂ ਬਣ ਸਕਦਾ। ਵਿਕਾਸ, ਸੁਰੱਖਿਆ ਅਤੇ ਖੁਸ਼ਹਾਲੀ ਸਿੱਧੇ ਤੌਰ 'ਤੇ ਸਮੁੰਦਰ ਨਾਲ ਜੁੜੇ ਹੋਏ ਨੇ। ਸ਼੍ਰੀ ਮੋਦੀ ਨੇ ਕਿਹਾ ਕਿ INS ਵਿਕਰਾਂਤ ਨਾਲ ਸ਼ੁਰੂ ਹੋਈ ਆਤਮ ਨਿਰਭਰਤਾ ਦੀ ਯਾਤਰਾ ਇਨ੍ਹਾਂ ਜਹਾਜ਼ਾਂ ਦੇ ਸ਼ਾਮਲ ਹੋਣ ਨਾਲ ਹੋਰ ਤੇਜ਼ ਹੋਏਗੀ।
2: INS ਵਿਕਰਾਂਤ ਸੇ ਲੇਕਰ ਆਜ ਤੱਕ ਕੀ ਯਾਤਰਾ ਕੇਵਲ ਨਵੇਂ ਯੁੱਧਪੋਤੋਂ ਕੀ ਯਾਤਰਾ ਨਹੀਂ ਹੈ, ਇਹ ਭਾਰਤ ਕੀ ਬੜਤੀ ਆਤਮ ਨਿਰਭਰਤਾ ਕੀ ਯਾਤਰਾ ਵੀ ਹੈ। ਇਨਕਾ ਨਿਰਮਾਣ

ਹੈ ਕਿ ਇਹ ਸ਼ਾਨਦਾਰ ਪ੍ਰਾਪਤੀ ਟੀਮ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪੂਰਾ ਦੇਸ਼ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਾ ਅਤੇ ਉਹਨਾਂ ਨੇ ਟੀਮ ਦੀ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਟੂਰਨਾਮੈਂਟ ਵਿੱਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜਿੱਤ ਕਈ ਨੌਜਵਾਨ ਖਿਡਾਰੀਆਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕਰੇਗੀ। ਜਿਵੇਂ ਕਿ ਖਬਰ ਦਿੱਤੀ ਜਾ ਚੁੱਕੀ ਹੈ, ਭਾਰਤ ਨੇ ਕੱਲ੍ਹ ਆਕਲੈਂਡ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਨੇਸ਼ਨਸ ਕੱਪ ਖਿਤਾਬ ਜਿੱਤਿਆ ਸੀ। ਇਸ ਜਿੱਤ ਨਾਲ ਭਾਰਤੀ ਟੀਮ ਨੇ FIH ਪ੍ਰੋ ਲੀਗ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਵੱਲੋਂ ਨਵਨੀਤ ਕੌਰ ਅਤੇ ਸੁਨੀਲਿਤਾ ਟੋਪੂ ਨੇ ਗੋਲ ਕੀਤੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਅਤੇ ਸੁਰੇਸ਼ ਅਈਅਰ ਉਪ ਕਪਤਾਨ ਹੋਣਗੇ। ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਵਰਗੇ ਸੀਨੀਅਰ ਖਿਡਾਰੀਆਂ ਦੀ ਟੀਮ ਵਿੱਚ ਵਾਪਸੀ ਹੋਈ ਹੈ। ਟੀਮ ਵਿੱਚ ਰੋਹਿਤ ਸ਼ਰਮਾ, KL ਰਾਹੁਲ

ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਅਤੇ ਸੁਰੇਸ਼ ਅਈਅਰ ਉਪ ਕਪਤਾਨ ਹੋਣਗੇ। ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਵਰਗੇ ਸੀਨੀਅਰ ਖਿਡਾਰੀਆਂ ਦੀ ਟੀਮ ਵਿੱਚ ਵਾਪਸੀ ਹੋਈ ਹੈ। ਟੀਮ ਵਿੱਚ ਰੋਹਿਤ ਸ਼ਰਮਾ, ਕੇਐਲ ਰਾਹੁਲ, ਇਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈਡੀ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਅਤੇ ਗੁਰਨੂਰ ਬਰਾੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 3 ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ 14 ਜੁਲਾਈ ਨੂੰ ਐਜਬੈਸਟਨ ਵਿਖੇ ਸ਼ੁਰੂ ਹੋਏਗੀ। ਕ੍ਰਿਕਟ ਵਿੱਚ ਇੰਡੀਆ ਏ ਨੇ ਕੱਲ੍ਹ ਦੰਬੂਲਾ ਵਿੱਚ 3 ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਸ਼੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 377 ਦੌੜਾਂ ਬਣਾਈਆਂ। ਜਵਾਬ ਵਿੱਚ ਸ਼੍ਰੀਲੰਕਾ ਏ ਦੀ ਟੀਮ 47.1 ਓਵਰਾਂ ਵਿੱਚ 311 ਦੌੜਾਂ 'ਤੇ ਹੀ ਆਊਟ ਹੋ ਗਈ। 5 ਵਿੱਚ ਚੋਣਵੀਆਂ ਖਬਰਾਂ 'ਤੇ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿੱਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਅੱਜ ਤੋਂ UGC ਨੈੱਟ June 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

0: ਬਦਾਮਾਂ ਜਿਹਾ ਰੰਗ ਉੱਤੋਂ ਅੱਖਾਂ ਪੂਰੀਆਂ ਹੋ ਜਾਵੇ ਕੈਰ ਕਰਦਾ, ਹਰ ਬਸਰੇ ਦਾ ਹਥਿਆਰਾ ਵਰਗਾ ਨਾ ਕਿਸੇ ਕੋਲੋਂ ਡਰਦਾ, ਅੱਖਾਂ ਨਾਲ ਵਿਰ ਲਈ ਹੁੰਦੇ ਜੱਗ ਤੇ ਜੋ ਕਰਦੇ ਸ਼ਿਕਾਰ ਜੀ, ਐਵੇਂ ਸਾਡੀ ਲੋਕੀ ਸਾਡੀ ਟੋਰ ਤੱਕ ਕੇ ਹੋ ਗਈ ਦਰਸਦਾ, ਅੱਖਾਂ ਨਾਲ ਵਿਰ ਲਈ ਹੁੰਦੇ ਜੱਗ ਤੇ ਜੋ ਕਰਦੇ ਸ਼ਿਕਾਰ ਜੀ।
1: ਓਏ ਸਰਦਾਰ
2: ਜੀ,

ਐਫਐਮ ਰੇਨਬੋ ਦੀ ਕੜੀ ਤੇ ਸਵੇਰ ਦੇ 9 ਵਜ ਰਹੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇੱਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MET ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿਚ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਏ। ਪੁਰਸ਼ ਹਾਕੀ ਵਿਚ ਭਾਰਤ ਨੇ FIH ਪ੍ਰੋ ਲੀਗ ਰੋਟਰਡੈਮ ਪੜਾਅ ਦੇ ਆਪਣੇ ਅੰਤਿਮ ਮੁਕਾਬਲੇ ਵਿਚ ਨੀਦਰਲੈਂਡ ਨੂੰ 3-2 ਨਾਲ ਹਰਾ ਦਿੱਤਾ ਏ। ਅਤੇ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੇ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਏ।

ਸ਼ੁਭਮਨ ਗਿੱਲ ਟੀਮ ਦੇ ਕਪਤਾਨ ਅਤੇ ਸ਼੍ਰੇਯਸ ਅਈਅਰ ਉਪ ਕਪਤਾਨ ਹੋਣਗੇ। ਇਹ ਸਨ ਹੁਣ ਤੱਕ ਦੇ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਤੁਸੀਂ ਸੁਣੋਗੇ। ਬਣੇ ਰਹੋ ਐਫ ਐਮ ਰੇਨਬੋ ਦੇ ਨਾਲ।

ਮਿਊਜ਼ੀਕਲੀ ਯੋਰਸ ਐਂਡ ਓਨਲੀ ਯੋਰਸ। ਔਰ ਫਿਲਹਾਲ ਤੁਸੀਂ ਟਿਊਨ ਕੀਤਾ ਹੋਇਆ ਜੀ FM ਰੇਨਬੋ ਨੂੰ 102.7 ਤੇ 103.6 ਤੇ ਐਂਡ ਔਨ ਨਿਊਜ਼ ਔਨ AIR ਐਪ ਤੇ। ਔਰ ਵੰਸ ਅਗੇਨ ਵੈਲਕਮ ਬੈਕ ਸਾਰਿਆਂ ਦਾ। ਟਾਈਮ ਹੋ ਚੁੱਕਾ ਹੈ 9:04 ਔਰ ਪੂਰੇ 20 ਸੈਕਿੰਡ FM ਰੇਨਬੋ ਦੀ ਘੜੀ ਤੇ। ਔਰ ਬਾਹਰ ਦਾ ਮੌਸਮ ਤੇ ਕਾਫੀ ਅੱਛਾ ਹੈ, ਮਤਲਬ ਕੂਲ ਜਿਹਾ। ਔਰ ਜਿਵੇਂ ਮੈਂ ਤੁਹਾਨੂੰ ਸਵੇਰ ਦਾ ਪ੍ਰੋਮਿਸ ਕੀਤਾ ਸੀ ਕਿ ਅੱਜ ਦੇ ਮੰਡੇ ਮਾਰਨਿੰਗ ਦੇ ਬਲੂਜ਼ ਨੂੰ ਅਸੀਂ ਪੂਰੀ ਤਰ੍ਹਾਂ ਕਨਵਰਟ ਕਰਾਂਗੇ ਗ੍ਰੀਨਸ ਦੇ ਵਿੱਚ। ਮਤਲਬ ਕੁਦਰਤ ਵੱਲੋਂ ਤੇ ਬਹੁਤ ਸਾਰਾ ਇਸ਼ਾਰਾ ਸਾਨੂੰ ਮਿਲ ਹੀ ਜਾਂਦਾ ਕਦੀ ਕਦੀ, ਜਿਵੇਂ ਕਿ ਰਾਤੀ ਰਾਤ ਦਾ ਮੌਸਮ ਇੱਕਦਮ ਮਤਲਬ ਵਧੀਆ ਵਧੀਆ ਹੋ ਗਿਆ ਸੀ ਨਾ, ਜਿੱਥੇ ਪਾਰਾ ਬਹੁਤ ਜ਼ਿਆਦਾ ਸਾਨੂੰ ਤੰਗ ਕਰ ਰਿਹਾ ਸੀ, ਉੱਥੇ ਇੱਕਦਮ ਕੁਦਰਤ ਨੇ ਸਾਨੂੰ ਦੱਸਿਆ ਕਿ ਸਾਰੀਆਂ ਚੀਜ਼ਾਂ ਔਰ ਖਾਸ ਕਰਕੇ ਸਾਰੀ ਪਾਵਰ ਉਹਦੇ ਹੱਥ ਦੇ ਵਿੱਚ ਹੈ। ਔਰ ਇਹ ਪਾਵਰ ਉਦੋਂ ਹੁੰਦੀ ਹੈ ਜਦੋਂ ਅਸੀਂ ਕੁਦਰਤ ਨੂੰ ਪਿਆਰ ਕਰਦੇ ਹਾਂ, ਕੁਦਰਤ ਵੀ ਇਸ ਬਦਲੇ 'ਚ ਫਿਰ ਸਾਨੂੰ ਓਨਾ ਹੀ ਪਿਆਰ ਲਾਡ ਦੁਲਾਰ ਕਰਦੀ ਹੈ। ਲੇਕਿਨ ਅਗਰ ਅਸੀਂ ਕੁਦਰਤ ਨੂੰ ਟੇਕਨ ਫੋਰ ਗ੍ਰਾਂਟਿਡ ਸਮਝ ਕੇ ਲੈ ਕੇ ਔਰ ਉਸਨੂੰ ਥੋੜ੍ਹਾ ਇਗਨੋਰ ਕਰਦੇ ਹਾਂ ਤਾਂ ਫਿਰ ਗੱਲ ਬਣਦੀ ਨਹੀਂ ਹੈ ਤਾਂ। ਔਰ ਫਿਰ ਜਦੋਂ ਉਹਨੂੰ ਗੁੱਸਾ ਆ ਜਾਂਦਾ ਹੈ ਤਾਂ ਫਿਰ ਬਹੁਤ ਸਾਰੀ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਵੇਂ ਕਿ ਕੁਦਰਤੀ ਕਰੋਪੀਆਂ। ਨੈਚੁਰਲ ਡਿਜ਼ਾਸਟਰਸ ਬਚਣ ਦੇ ਲਈ ਮੈਨੂੰ ਲੱਗਦਾ ਕਿ ਸਾਨੂੰ ਆਪਣੇ ਐਫਰਟਸ ਪਾਉਣੇ ਚਾਹੀਦੇ ਨੇ। ਐਫਰਟਸ ਤਾਂ ਹਰ ਚੀਜ਼ ਦੇ ਲਈ ਬਹੁਤ ਜ਼ਰੂਰੀ ਨੇ। ਦੈਟਸ ਵਟ ਆਈ ਥਿੰਕ, ਤੁਹਾਨੂੰ ਕੀ ਲੱਗਦਾ ਹੈ? ਚਲੋ ਆਵਾਜ਼ ਤਾਂ ਤੁਸੀਂ ਪਛਾਣ ਲਿਆ ਹੋਏਗਾ, ਲੇਕਿਨ ਅਗਰ ਨਹੀਂ ਪਛਾਣਿਆ ਤੁਸੀਂ ਔਰ ਤੁਹਾਨੂੰ ਲੱਗਦਾ ਤੁਸੀਂ ਪਹਿਲੀ ਵਾਰ ਸੁਣਿਆ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਤੁਹਾਡੀ ਦੋਸਤ RJ ਪੂਜਾ ਟੋਹਾਨੀ ਬਣੀ ਹੋਈ ਹੈ ਜੀ ਤੁਹਾਡੇ ਨਾਲ। ਔਰ ਫਿਲਹਾਲ ਟਾਈਮ ਹੋ ਚੁੱਕਾ ਹੈ ਤੁਹਾਡੇ ਫੇਵਰੇਟ ਵਾਲੇ ਰੇਡੀਓ ਸ਼ੋਅ ਦਾ, ਜਿਸਦਾ ਤੁਹਾਨੂੰ ਬੇਸਬਰੀ ਦੇ ਨਾਲ ਰਹਿੰਦਾ ਜੀ ਇੰਤਜ਼ਾਰ, ਯਾਨੀ ਕਿ ਦਿਲ ਆਪਣਾ ਪੰਜਾਬੀ ਦਾ। ਮਤਲਬ ਪੰਜਾਬੀ ਜ਼ਰੂਰੀ ਥੋੜ੍ਹੀ ਹੈ ਪੰਜਾਬ 'ਚ ਬੈਠੇ ਹੋਣ, ਮਤਲਬ ਜਿੱਥੇ ਮਰਜ਼ੀ ਬੈਠੇ ਹੋਣ ਵਾਈਬ ਹੁੰਦੀ ਹੈ ਜੀ ਪੰਜਾਬੀਆਂ ਦੀ ਤਾਂ। ਔਰ ਇਹ ਵਾਈਬ ਤੁਸੀਂ ਕੈਚ ਕਰਦੇ ਹੋ, ਇੰਜੋਏ ਕਰਦੇ ਹੋ FM ਰੇਨਬੋ ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ ਦੇ ਕੋਨੇ ਕੋਨਿਆਂ ਦੇ ਵਿੱਚ ਬੈਠ ਕੇ। ਔਰ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਆਪਣੇ ਪਿਆਰੇ ਜਿਹੇ ਮੈਸੇਜ ਦੇ ਜ਼ਰੀਏ। ਬਸ ਮੈਸੇਜ ਬਹੁਤ ਜ਼ਿਆਦਾ ਲੰਬੇ ਨਾ ਹੋਣ, ਔਰ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਕਿ ਹਾਏ ਹੈਲੋ ਤੋਂ ਇਲਾਵਾ ਕੁਝ ਅੱਛੇ ਮੈਸੇਜ ਭੇਜੋ ਨਾ ਮੈਨੂੰ ਵਟਸਐਪ 'ਤੇ, ਆਪਣੀ ਵੋਇਸ ਰਿਕਾਰਡ ਕਰਕੇ ਭੇਜੋ, ਦੱਸੋ ਮੈਨੂੰ ਫਿਰ ਪ੍ਰੋਗਰਾਮ ਸਵੇਰ ਦਾ ਕਿੱਦਾਂ ਦਾ ਲੱਗਾ, ਕਿਹੜੀ ਕਿਹੜੀ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ। ਔਰ ਅਗਰ ਕੋਈ ਇੱਦਾਂ ਦੀ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜੋ ਤੁਹਾਨੂੰ ਲੱਗਦਾ ਹੈ ਕਿ ਪਤਾ ਹੋਣੀ ਚਾਹੀਦੀ ਹੈ ਬਾਕੀਆਂ ਨੂੰ ਔਰ ਸਾਨੂੰ ਵੀ ਪਤਾ ਹੋਣੀ ਚਾਹੀਦੀ ਹੈ, ਅੱਛੀ ਇਨਫੋਰਮੇਸ਼ਨ ਹੈ ਔਰ ਕ੍ਰੀਏਟਿਵ ਜਿਹਾ ਕੁਝ ਕਰਦੇ ਹੋ, ਸ਼ੇਅਰ ਕਰ ਦਿਓ। ਨੰਬਰ ਹੈ ਜੀ 9855101027, ਯਾਨੀ ਕਿ 9855101027 ਦੇ। ਔਰ ਫਿਲਹਾਲ ਮੇਰੇ ਕੋਲ ਮੈਸੇਜਸ ਆਉਣੇ ਸ਼ੁਰੂ ਹੋ ਚੁੱਕੇ ਨੇ। ਲੋਕ ਕਹਿੰਦੇ ਨੇ ਕਿ ਦੁੱਖ ਬੁਰਾ ਹੁੰਦਾ, ਮਤਲਬ ਚੰਗਾ ਨਹੀਂ ਹੁੰਦਾ, ਦੁੱਖ ਬੁਰਾ ਹੀ ਹੁੰਦਾ ਹੈ ਜੋ ਸਾਨੂੰ ਹਮੇਸ਼ਾ ਯਾਨੀ ਕਿ ਅਕਸਰ ਰੁਲਾ ਕੇ ਚਲਾ ਜਾਂਦਾ ਹੈ। ਲੇਕਿਨ ਮੈਂ ਕਹਿੰਦੀ ਹਾਂ ਕਿ ਚੰਗਾ ਹੁੰਦਾ ਦੁੱਖ ਵੀ, ਜਦੋਂ ਵੀ ਆਉਂਦਾ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਹੈ। ਇਹ ਵੈਸੇ ਮੈਂ ਨਹੀਂ ਕਿਹਾ, ਇਹ ਬਿੰਦੂ ਹੋਰਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਹੈ ਬਸਤੀ ਸ਼ੇਖ ਜਲੰਧਰ ਤੋਂ। ਅੱਜ ਵਿਸ਼ਵ ਵਰਸ਼ਾਵਨ ਦਿਵਸ ਹੈ ਔਰ ਇਹਦੀਆਂ ਸ਼ੁਭਕਾਮਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਡੇ ਲਿਸਨਰਸ ਨੇ। ਯਸ਼ਪਾਲ ਜੰਮੂ ਕਸ਼ਮੀਰ ਤੋਂ, ਜ਼ਿਲ੍ਹਾ ਜੰਮੂ ਖੜਾ ਬੱਲੀ ਪਿੰਡ ਸਿਉਣੀ ਤੋਂ ਨਮਸਕਾਰ ਭੇਜ ਰਹੇ ਨੇ ਫੁੱਲਾਂ ਦੇ ਨਾਲ ਹੱਥ ਜੋੜ ਕੇ। ਔਰ ਇੱਕ ਹੋਰ ਬੜੀ ਵਧੀਆ ਇਹਨਾਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਕਿ ਅੱਜ ਖੀਰ ਭਵਾਨੀ ਮੇਲਾ ਹੈ, ਜਿਹੜਾ ਮੈਂ ਤੁਹਾਨੂੰ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਵੀ ਦੱਸਿਆ ਸੀ। ਕਸ਼ਮੀਰ ਘਾਟੀ ਦਾ ਕਸ਼ਮੀਰੀ ਪੰਡਿਤਾਂ ਦਾ ਸਭ ਤੋਂ ਵੱਡਾ ਅਤੇ ਪਵਿੱਤਰ ਧਾਰਮਿਕ ਉਤਸਵ। ਇਹ ਮੇਲਾ ਹਰ ਸਾਲ ਜਦੋਂ ਮਨਾਇਆ ਜਾਂਦਾ, ਮੈਂ ਤੁਹਾਨੂੰ ਦੱਸਿਆ ਸੀ ਕਿ ਜੇਸ਼ਠ ਮਹੀਨੇ ਦੀ ਸ਼ੁਕਲ ਪਕਸ਼ ਦੀ ਅਸ਼ਟਮੀ ਤਿਥੀ ਨੂੰ ਮਨਾਇਆ ਜਾਂਦਾ ਹੈ ਔਰ ਗਾਂਦਰਬਲ ਜ਼ਿਲ੍ਹੇ ਦੇ ਤੁਲਮੁਲ ਪਿੰਡ ਦੇ ਵਿੱਚ ਮਾਤਾ ਰਗਨਿਆ ਦੇਵੀ ਦੇ ਮੰਦਿਰ ਦੇ ਵਿੱਚ ਆਯੋਜਿਤ ਹੁੰਦਾ ਹੈ ਜੀ ਇਹ ਮੇਲਾ। ਬਹੁਤ ਸਾਰੀਆਂ ਹੋਰ ਜਾਣਕਾਰੀਆਂ ਇਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੋ ਕਿ ਮੈਂ ਆਲਰੇਡੀ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸਾਂਝੀਆਂ ਕਰ ਚੁੱਕੀ ਹਾਂ, ਬਟ ਅਗਰ ਤੁਸੀਂ ਮਿਸ ਕੀਤਾ ਹੈ ਤਾਂ ਮੈਂ ਹੁਣ ਦੱਸ ਦਿੰਦੀ ਹਾਂ।

ਮਾਨਤਾ ਹੈ ਕਿ ਮਾਤਾ ਰਾਗੰਨਿਆ ਨੂੰ ਖੀਰ ਭਵਾਨੀ ਵੀ ਕਿਹਾ ਜਾਂਦਾ ਹੈ, ਜਿੱਥੇ ਇਹਨਾਂ ਦੀ ਪੂਜਾ ਹੁੰਦੀ ਹੈ, ਕਿਉਂਕਿ ਇੱਥੇ ਮਾਤਾ ਨੂੰ ਦੁੱਧ ਅਤੇ ਖੀਰ ਦਾ ਭੋਗ ਲਗਾਇਆ ਜਾਂਦਾ ਹੈ, ਜਿਸ ਵਜ੍ਹਾ ਕਰਕੇ ਇਸਨੂੰ ਖੀਰ ਭਵਾਨੀ ਜਾਂ ਕਸ਼ੀਰ ਭਵਾਨੀ ਵੀ ਕਹਿੰਦੇ ਨੇ। ਇਹ ਜਿਹੜਾ ਮੰਦਿਰ ਹੈ ਕਸ਼ਮੀਰ ਦੇ ਗਾਂਦਰਬਲ ਦੇ ਵਿੱਚ ਤਾਂ ਸਥਿਤ ਹੈ ਹੀ ਹੈ, ਲੇਕਿਨ ਇੱਥੇ ਮੱਥਾ ਟੇਕਣ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ। ਅਗਲਾ ਮੈਸੇਜ ਆਇਆ ਹੈ ਜੀ ਸਾਡੇ ਕੋਲ ਬਠਿੰਡਾ ਪੰਜਾਬ ਤੋਂ। ਦੀਪਾ ਭੇਜ ਰਹੇ ਨੇ ਪਿੰਡ ਕਰਮਗੜ੍ਹ ਛਾਤਰਾ ਤੋਂ। ਕਹਿੰਦੇ ਕਿ ਜੋ ਇਨਸਾਨ ਆਪਣੇ ਮਾਪਿਆਂ ਦੀ ਵੱਡਿਆਂ ਦੀ ਇੱਜ਼ਤ ਕਰਨਾ ਸਿੱਖ ਲੈਂਦਾ ਹੈ ਉਸਦੀ ਜ਼ਿੰਦਗੀ ਵਿੱਚ ਬਰਕਤ ਬਹੁਤ ਹੁੰਦੀ ਹੈ ਅਤੇ ਬਰਕਤ ਆਪਣੇ ਆਪ ਆਉਣ ਲੱਗ ਜਾਂਦੀ ਹੈ। ਅੱਗੇ ਉਹ ਲਿਖ ਰਹੇ ਨੇ ਇੱਕ ਹੋਰ ਵਿਚਾਰ ਸਾਡੇ ਨਾਲ ਸਾਂਝਾ ਕਰ ਰਹੇ ਨੇ ਕਿ ਟਾਈਮ ਸਭ ਨੂੰ ਮਿਲਦਾ ਹੈ, ਮਤਲਬ ਵਕਤ ਸਭ ਨੂੰ ਮਿਲਦਾ ਹੈ ਜ਼ਿੰਦਗੀ ਬਦਲਣ ਦਾ, ਪਰ ਜ਼ਿੰਦਗੀ ਉਹੀ ਬਦਲਦੇ ਨੇ ਜੋ ਵਕਤ ਦੀ ਕਦਰ ਕਰਦੇ ਨੇ। ਸੋ ਵਕਤ ਦੀ ਕਦਰ ਕਰਦਾ ਹੋਇਆ ਮਾਹੌਲ ਵੀ ਮੇਰੇ ਸਟੂਡੀਓ ਦਾ ਬੜਾ ਪਿਆਰਾ ਜਿਹਾ ਹੋ ਗਿਆ, ਔਰ ਮੈਨੂੰ ਲੱਗਦਾ ਹੈ ਜਿਹੜਾ ਮਾਹੌਲ ਹੈ ਨਾ ਮੈਨੂੰ ਕੁਝ ਇਸ਼ਾਰਾ ਕਰ ਰਿਹਾ ਹੈ, ਔਰ ਇਸ਼ਾਰਾ ਇਹ ਹੈ, ਗੱਲਾਂ ਬਹੁਤ ਹੋ ਗਈਆਂ, ਟਾਈਮ ਹੈ ਜੀ ਪ੍ਰੋਗਰਾਮ ਦੇ ਵਿੱਚ ਪਹਿਲੇ ਗਾਣੇ ਨੂੰ ਇੰਜੋਏ ਕਰਨ ਦਾ। ਸੋ ਹੇਅਰ ਕਮਸ ਦ ਫਸਟ ਟ੍ਰੈਕ, ਸਟੇ ਟਿਊਨ ਐਂਡ ਇੰਜੋਏ ਦਿਸ ਟ੍ਰੈਕ। ਮੈਸੇਜ ਕਰਨਾ ਨਾ ਭੁੱਲਿਓ 9855-1027 'ਤੇ, ਯਾਨੀ ਕਿ 9855-1010027 'ਤੇ।

0: ਮੂੰਹ ਚੁੱਪ ਤੇ ਸਿਰੇ ਦਾ ਰੁੱਖ, ਮੂੰਹ ਦੀ ਚੁੱਪ ਤੇ ਚਿਹਰੇ ਦਾ ਰੁੱਖ, ਪਾਉਂਦੇ ਦੂਰੀ ਏ ਮਾਤਾ ਪਿਤਾ ਦਾ ਪਿਆਰ ਬੜਾ ਜ਼ਰੂਰੀ ਏ, ਮਾਤਾ ਪਿਤਾ ਦਾ ਸਤਿਕਾਰ ਜ਼ਰੂਰੀ ਏ। ਥੈਂਕ ਯੂ, ਧੰਨਵਾਦ ਜੀ।
1: ਜੀ, ਔਰ ਇਸ ਦੇ ਨਾਲ ਹੀ ਚੱਲਦੇ ਹਾਂ ਅਸੀਂ ਅਗਲੇ ਮੈਸੇਜ ਦੇ ਵੱਲ ਜੋ ਸਾਨੂੰ ਕਿ ਆਇਆ ਹੈ। ਗੁੱਡ ਮਾਰਨਿੰਗ ਪੂਜਾ ਟੋਹਾਨੀ ਮੈਮ, ਇੰਦਰਵੀਰ ਅਰੋੜਾ ਹੋਰਾਂ ਨੇ ਸੁਲਤਾਨਪੁਰ ਲੋਧੀ ਤੋਂ ਸਾਨੂੰ ਮੈਸੇਜ ਸਾਡੇ ਨਾਲ ਸਾਂਝਾ ਕੀਤਾ ਕਿ ਇਮਾਨਦਾਰੀ ਨਾਲ ਜਿਉਣ ਵਾਲਾ ਬੰਦਾ ਜ਼ਿੰਦਗੀ 'ਚ ਘਾਟੇ ਜ਼ਰੂਰ ਖਾ ਲੈਂਦਾ, ਪਰ ਉਸਨੂੰ ਇਸ ਗੱਲ ਦਾ ਸਕੂਨ ਜ਼ਰੂਰ ਰਹਿੰਦਾ ਕਿ ਉਸਨੇ ਕਦੀ ਕਿਸੇ ਦਾ ਹੱਕ ਨਹੀਂ ਖਾਧਾ। ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਹੈ ਜੀ। ਔਰ ਇਸਦੇ ਨਾਲ ਹੀ ਅਗਲਾ ਇੱਕ ਹੋਰ ਮੈਸੇਜ ਹੈ, ਲੋਕਾਂ ਨੂੰ ਬਦਲਣ ਦੀ ਜ਼ਿੱਦ ਨਾ ਕਰੋ, ਕਈ ਵਾਰ ਦੂਜਿਆਂ ਨੂੰ ਬਦਲਣ ਨਾਲੋਂ ਆਪਣੇ ਰਾਹ ਬਦਲ ਲੈਣਾ ਹੀ ਚੰਗਾ ਹੁੰਦਾ ਹੈ। ਅਮਰਜੀਤ ਜੱਸਲ ਹੋਰਾਂ ਨੇ ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਡੇ ਨਾਲ ਇਹ ਵਿਚਾਰ ਸਾਂਝਾ ਕੀਤਾ ਹੈ। ਚਲੋ ਜੀ, ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲੇ ਵੌਇਸ ਮੈਸੇਜ ਦੇ ਵੱਲ।
2: ਜੈ ਸ਼ਿਵ ਸ਼ੰਕਰ ਭੋਲੇ, ਜੈ ਜੈ ਸ਼ਿਵ ਸ਼ੰਕਰ ਭੋਲੇ, ਕਟ ਜਾਏ 84 ਉਸਕੀ ਜੋ ਹਿਰਦੇ ਸੇ ਬੋਲੇ। ਆਵਾਜ਼ ਦੀ ਦੁਨੀਆਂ ਦੇ ਦੋਸਤੋ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਸੋਮਵਾਰ ਦੀ ਨਮਸਕਾਰ ਆਖਦਾ ਇਹ ਸਵੀਕਾਰ ਕਰਿਆ ਜੀ। ਅੱਜ ਹਫਤੇ ਦੀ ਸ਼ੁਰੂਆਤ ਕਰਨੀ ਏ, ਅੱਜ ਗੁੱਸਾ ਨਹੀਂ ਕਰਾਂਗਾ, ਇਸ ਵਾਅਦੇ ਨਾਲ ਆਪਣੇ ਕੰਮਾਂ ਕਾਰਾਂ ਤੇ ਜਾਓ ਜੀ। ਭੋਲੇ ਸ਼ੰਕਰ ਦਾ ਡਮਰੂ ਵੱਜਦਾ ਰਹੇ ਤੇ ਸਭ ਦੇ ਘਰਾਂ ਵਿੱਚ ਖੁਸ਼ੀਆਂ ਖੇੜਿਆਂ ਦਾ ਪੱਕਾ ਵਾਸ ਹੋਵੇ। ਅੱਜ ਰੇਡੀਓ ਰੇਨਬੋ FM ਦੇ ਮੋਰਚੇ ਦੀ ਕਮਾਨ ਧੀ ਰਾਣੀ ਪੂਜਾ ਟੋਹਾਨੀ ਨੇ ਸੰਭਾਲੀ ਹੋਈ ਏ। 17 ਘੰਟੇ ਲਗਾਤਾਰ ਗਿਆਨ ਤੇ ਮਨੋਰੰਜਨ ਕਰਨ ਵਾਲੇ ਪ੍ਰੋਗਰਾਮਾਂ ਨਾਲ ਵਾਕਫਿਤ ਕਰਵਾਈ, ਭਗਤੀ ਨਾਲ ਜੋੜਨ ਵਾਸਤੇ ਵੰਦਨਾ ਪ੍ਰੋਗਰਾਮ ਵਿੱਚ ਬਹੁਤ ਹੀ ਵਧੀਆ ਵਧੀਆ ਭਜਨ ਤੇ ਸ਼ਬਦ ਸੁਣਾਏ ਤੇ ਨਾਲ ਨਾਲ ਇੱਕ ਪਹੁੰਚੇ ਹੋਏ ਸੰਤ ਵਾਂਗੂ ਪ੍ਰਵਚਨ ਵੀ ਦਿੱਤੇ। ਗੁੱਡ ਮਾਰਨਿੰਗ ਲੰਗਰ ਵਿੱਚ ਰੌਣਕਾਂ ਹੀ ਲਾ ਦਿੱਤੀਆਂ, ਆਉਂਦਿਆਂ ਹੀ ਚਹਿਕਦੀ ਮਹਿਕਦੀ ਆਵਾਜ਼ ਨਾਲ ਸਭ ਦਾ ਸਵਾਗਤ ਕੀਤਾ, ਵੈਭਵ ਸੂਰਿਆ ਵੰਸ਼ੀ ਦੀ ਮਿਸਾਲ ਦੇ ਕੇ ਸਾਰਿਆਂ ਨੂੰ ਮੋਟੀਵੇਟ ਕੀਤਾ। ਮੌਨਸੂਨ ਵਧੀਆ ਮੀਂਹ ਲੈ ਕੇ ਆ ਰਿਹਾ ਹੈ ਪਰ ਥੋੜੀ ਦੇਰ ਜ਼ਰੂਰ ਲਾਏਗਾ, ਇਹ ਵੀ ਦੱਸਿਆ। ਮੇਲਾ ਕਸ਼ੀਰ ਭਵਾਨੀ ਦੀ ਵੀ ਜਾਣਕਾਰੀ ਦਿੱਤੀ ਤੇ ਉਹ ਵੀ ਭਰਪੂਰ। ਡਾਕਟਰ ਰੂਪ ਕਿਸ਼ਨ ਭੱਟ ਜੀ ਨਾਲ ਮੁਲਾਕਾਤ ਨੇ ਦਿਮਾਗ ਨੂੰ ਰੋਸ਼ਨ ਕੀਤਾ। ਇੱਕ ਸ਼ੀਰ ਭਵਾਨੀ ਮੇਲਾ ਜੋ ਸੱਭਿਆਚਾਰਕ ਏਕਤਾ ਦਾ ਪ੍ਰਤੀਕ ਹੈ। ਪੂਜਾ ਟੋਹਾਨੀ ਬੇਟਾ ਜੀ ਜ਼ਿੰਦਾਬਾਦ। ਇੱਕ ਮੰਗਤਾ ਕਿਸੇ ਸੇਠ ਦੇ ਘਰ ਬਾਹਰ ਖੜਾ ਹੋ ਕੇ ਭਜਨ ਬੋਲਦਾ ਪਿਆ ਸੀ ਤੇ ਬਦਲੇ ਵਿੱਚ ਖਾਣ ਵਾਸਤੇ ਰੋਟੀ ਮੰਗਦਾ ਪਿਆ ਸੀ। ਸਿਠਾਣੀ ਕਹਿ ਰਹੀ ਸੀ ਆਉਂਦੀ ਪਈ ਹਾਂ। ਮੰਗਤਾ ਭਜਨ ਬੋਲੀ ਜਾ ਰਿਹਾ ਸੀ ਤੇ ਨਾਲ ਨਾਲ ਰੋਟੀ ਮੰਗਦਾ ਪਿਆ ਸੀ। ਘਰ ਦਾ ਮਾਲਕ ਸਭ ਕੋਈ ਵੇਖਦਾ ਪਿਆ ਸੀ ਕਿ ਮੇਰੀ ਘਰ ਵਾਲੀ ਇਹ ਕੀ ਕਰਦੀ ਪਈ ਏ। ਹਾਰ ਕੇ ਸੇਠ ਬੋਲਿਆ, ਇਹ ਕੀ ਕਰਦੀ ਪਈ ਏ ਬਈ, ਰੋਟੀ ਹੱਥ ਵਿੱਚ ਲੈ ਕੇ ਖੜੀ ਏ ਤੇ ਉਸ ਰੱਬ ਦੇ ਬੰਦੇ ਨੂੰ ਰੋਟੀ ਦੇ ਕਿਉਂ ਨੀ ਰਹੀ। ਸਿਠਾਣੀ ਬੋਲੀ, ਰੋਟੀ ਤੇ ਖਾਣ ਵਾਸਤੇ ਦੇਣੀ ਦੇਣੀ ਏ, ਮੈਨੂੰ ਉਸਦੇ ਭਜਨ ਬੜੇ ਵਧੀਆ ਹੀ ਪਿਆਰੇ ਲੱਗਦੇ ਪਏ ਨੇ, ਰੋਟੀ ਦੇ ਦਿੱਤੀ ਤੇ ਉਹ ਅੱਗੇ ਚਲਾ ਜਾਏਗਾ, ਮੈਨੂੰ ਉਹਦਾ ਭਜਨ ਸੁਣਨਾ ਹੈ। ਜੇ ਸਾਡੀ ਪ੍ਰਾਰਥਨਾ ਤੋਂ ਬਾਅਦ ਵੀ ਸਾਡਾ ਰੱਬ ਸਾਡੀ ਨਹੀਂ ਸੁਣਦਾ ਪਿਆ ਤੇ ਇਹ ਸਮਝ ਲਿਆ ਜੇ ਕਿ ਉਸ ਸਿਠਾਣੀ ਦੀ ਤਰ੍ਹਾਂ ਸਾਡੇ ਭਗਵਾਨ ਨੂੰ ਪ੍ਰਾਰਥਨਾ ਪਿਆਰੀ ਲੱਗਦੀ ਪਈ ਏ। ਇੰਤਜ਼ਾਰ ਕਰੋ ਤੇ ਪ੍ਰਾਰਥਨਾ ਕਰਦੇ ਰਹੋ, ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦਾ ਕਸ਼ਟ ਆ ਜਾਵੇ ਭਗਤੀ ਤੇ ਪ੍ਰਾਰਥਨਾ ਕਰਨੀ ਨਾ ਛੱਡੀਏ। ਜਦੋਂ ਦੁੱਖ ਆਉਂਦਾ ਹੈ ਤੇ ਕੀ ਅਸੀਂ ਭੋਜਨ ਖਾਣਾ ਬੰਦ ਕਰ ਦਿੰਦੇ ਹਾਂ? ਜਦੋਂ ਬਿਮਾਰੀ ਆਉਂਦੀ ਏ ਕੀ ਅਸੀਂ ਸਾਹ ਲੈਣਾ ਬੰਦ ਕਰ ਦਿੰਦੇ ਹਾਂ? ਨਹੀਂ ਨਾ, ਫਿਰ ਥੋੜੀ ਜਿਹੀ ਤਕਲੀਫ ਆਉਣ ਤੇ ਭਗਤੀ ਕਰਨਾ ਕਿਉਂ ਛੱਡ ਦਿੰਦੇ ਹਾਂ? ਭੋਜਨ ਤੇ ਭਜਨ ਕਦੀ ਨਾ ਛੱਡੀਏ। ਭੋਜਨ ਛੱਡ ਦਿਆਂਗੇ ਤੇ ਜਿਉਂਦੇ ਨਹੀਂ ਰਵਾਂਗੇ, ਭਜਨ ਛੱਡ ਦਿਆਂਗੇ ਤੇ ਕਿਤੋਂ ਦੇ ਵੀ ਨਹੀਂ ਰਵਾਂਗੇ। ਕਰਮ ਰਾਏ ਜਬ ਲੇਖਾ ਮੰਗੇ, ਕਿਆ ਮੂੰਹ ਲੈ ਕੇ ਜਾਵੇਗਾ? ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਜੀ, ਬਹੁਤ ਬਹੁਤ ਸ਼ੁਕਰੀਆ ਉਦੇ ਚੰਦਰ ਜੀ, ਤੁਸੀਂ ਬਹੁਤ ਹੀ ਗਿਆਨ ਵਰਧਕ ਤਰੀਕੇ ਦੇ ਨਾਲ ਮੇਰੇ ਸਵੇਰ ਤੋਂ ਲੈ ਕੇ ਹੁਣ ਤੱਕ ਦੇ ਕੀਤੇ ਹੋਏ ਕੰਮ ਨੂੰ ਸਮਾਪਤ ਕੀਤਾ। ਦਿਲ ਤੋਂ ਸ਼ੁਕਰੀਆ ਕਰਦੀ ਹਾਂ ਜੀ ਤੁਹਾਡਾ। ਅਤੇ ਮੈਨੂੰ ਲੱਗਦਾ ਇਸ ਦੇ ਨਾਲ ਹੀ ਇੱਕ ਗੀਤ ਸੁਣਨਾ ਤਾਂ ਜ਼ਰੂਰ ਬਣਦਾ ਹੈ, ਮਤਲਬ ਇਸੇ ਪੁਆਇੰਟ 'ਤੇ, ਹੈ ਨਾ? ਅਤੇ ਚਲੋ ਫਿਰ ਚੱਲਦੇ ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦੇ ਵੱਲ।

जी कितना ना लगा फिर जलसा। FM रेनबो ते दिल अपना पंजाबी दे विच एंजॉय कर रहे हो तुसी। वधिया वधिया गल्लां मेरियां तुहाडियां अपनियां ते नाल दी नाल वधिया वधिया गीत। मेरी पूरी कोशिश है कि मैं तुहानू सुनावां। चलो मेरियां गल्लां ते चलदियां रहणगियां नाल दी नाल, लेकिन इन्ना पता है गर्मियां दी छुट्टियां चल रहियां ने, मैनू तो मेरे बचपन दी बड़ियां सारियां गल्लां याद आ रही ने कि मेरा होमवर्क कदी भी कंप्लीट नहीं सी होया करदा। और उहदे लई मैं हमेशा शायद भी गल तुहानू एक बार मैं पहला भी दसी सी गर्मी दी छुट्टियां शुरू होने तो पहला, एक बार फिर दस दिनी हाँ कि मैनू पता कि अजकल ना जिहड़ा होमवर्क है बड़े क्रिएटिव जे वे दे नाल है ना मिलता है बच्चों। ਸਾਡੇ ਟਾਈਮ 'ਤੇ ਬਿਲਕੁਲ ਮਤਲਬ ਕਹਿੰਦੇ ਨਾ ਕਿ ਕਾਪੀਆਂ ਕਾਲੀਆਂ ਕਰਨ ਵਾਲਾ ਸਿਸਟਮ ਹੁੰਦਾ ਸੀ, ਲਿਖੀ ਜਾਓ ਪੇਜ ਭਰੀ ਚੱਲੋ, ਇੱਕ ਨਹੀਂ ਦਸ ਦਸ ਪੇਜ ਵੀਹ ਪੇਜ ਇੱਦਾਂ ਦਾ ਮਿਲਿਆ ਕਰਦਾ ਸੀ। ਬੜਾ ਬੋਰਿੰਗ ਲੱਗਦਾ ਸੀ ਬੇਸਿਕਲੀ, ਪ੍ਰੋਬਲਮ ਇਹ ਸੀ ਮੇਰਾ ਹੋਮਵਰਕ ਨਾ ਕਰਨ ਦਾ ਕਿ ਉਹ ਬੜਾ ਬੋਰਿੰਗ ਜਿਹਾ ਹੁੰਦਾ ਸੀ ਔਰ ਮੈਂ ਬੜੀ ਜਲਦੀ ਬੋਰ ਹੋ ਜਾਂਦੀ ਹਾਂ, ਅਤੇ ਮੈਨੂੰ ਕੁਝ ਕ੍ਰੀਏਟਿਵ ਚੀਜ਼ਾਂ ਚਾਹੀਦੀਆਂ ਹੁੰਦੀਆਂ। ਪ੍ਰੋਜੈਕਟ ਨਹੀਂ ਸੀ ਮਿਲਦੇ ਕੋਈ, ਅਤੇ ਲਿਖਣਾ ਤਾਂ ਫਿਰ ਮੈਂ ਮਤਲਬ ਲਿਖਣ ਦੇ ਵਿੱਚ ਮੈਂ ਬਹੁਤ ਆਲਸੀ ਹਾਂ। ਤੁਸੀਂ ਤਾਂ ਨਹੀਂ ਹੈਗੇ, ਹੈਗੇ ਹੋ? ਚਲੋ ਫਿਰ ਆਪਾਂ ਸੇਮ ਟੂ ਸੇਮ ਹੋ ਗਏ। ਸੋ ਗੱਲ ਇਹ ਹੈ ਕਿ ਸਾਡੇ ਟਾਈਮ ਦੇ ਵਿੱਚ ਬੜਾ ਬੋਰਿੰਗ ਜਿਹਾ ਹੋਮਵਰਕ ਮਿਲਿਆ ਕਰਦਾ ਸੀ, ਅੱਜ ਕੱਲ੍ਹ ਹੋਮਵਰਕ ਟੋਟਲੀ ਚੇਂਜ ਹੋ ਗਿਆ ਹੈ। ਲੇਕਿਨ ਬੱਚਿਆਂ ਦਾ ਹਾਲ ਅੱਜ ਕੱਲ੍ਹ ਵੀ ਉੱਦਾਂ ਦਾ ਹੀ ਹੈ ਬਹੁਤ ਸਾਰਿਆਂ ਦਾ। ਮੈਂ ਦੇਖਿਆ ਕਿ ਹੁਣ ਮੇਰੇ ਭਤੀਜੇ ਭਤੀਜੀਆਂ ਵੀ ਨਾ ਮੈਨੂੰ ਕਹਿਣਗੇ ਹੋਮਵਰਕ ਕਰ ਦਿਉ, ਨਾਲ ਹੀ ਮੈਨੂੰ ਆਪਣਾ ਟਾਈਮ ਯਾਦ ਆ ਜਾਂਦਾ ਕਿ ਇਹਨਾਂ ਦੇ ਮੰਮੀ ਪਾਪਾ ਨੂੰ ਮੈਂ ਪਹਿਲਾਂ ਲਾਇਆ ਹੁੰਦਾ ਸੀ ਆਪਣਾ ਹੋਮਵਰਕ ਕਰਨ 'ਤੇ। ਕਰਮਾ ਇਜ਼ ਰੀਅਲ, ਕਰਮਾ ਮੁੜ ਕੇ ਆਉਂਦਾ ਹੈ, ਬਸ ਉਹੀ ਕਰਮਾ ਆ ਰਿਹਾ ਸਾਡੇ ਕੋਲ ਅੱਜ ਕੱਲ੍ਹ ਵਾਪਸ। ਨਹੀਂ ਚਲੋ, ਇਹ ਜਿਹੜਾ ਪਿਆਰ ਹੈ ਨਾ ਇਹ ਇੱਦਾਂ ਹੀ ਹੈ ਬਣਿਆ ਰਹਿੰਦਾ। ਜਿਹੜੀਆਂ ਚੀਜ਼ਾਂ ਮੈਂ ਆਪਣੇ ਵੱਡਿਆਂ ਤੋਂ ਕਰਵਾਈਆਂ ਸੀ ਫੇਵਰ ਲੈ ਲੈ ਕੇ, ਦੇਖੋ ਮੈਂ ਕਿੰਨੀ ਮਾਸੂਮ ਹਾਂ, ਕਿੰਨੀਆਂ ਛੋਟੀ ਜਿਹੀਆਂ, ਮੇਰੇ ਹੱਥ ਥੱਕ ਜਾਂਦੇ, ਮੇਰਾ ਹੋਮਵਰਕ ਕਰ ਦਿਉ। ਛੁੱਟੀਆਂ ਦੇ ਆਖਰੀ ਦਿਨ ਤੱਕ ਰਾਤ ਨੂੰ 3-4 ਕਜ਼ਨ ਬਿਠਾਏ ਹੁੰਦੇ ਸੀ ਵੱਡੇ, ਮੇਰੇ ਤੋਂ ਜਿਹੜੇ 10-10-15 ਸਾਲ ਵੱਡੇ, ਉਹਨਾਂ ਨੂੰ ਲਾਇਆ ਹੁੰਦਾ ਸੀ ਹੋਮਵਰਕ ਕਰਨ ਮੈਂ, ਔਰ ਮੈਂ ਬੈਠੀ ਹੁੰਦੀ ਸੀ, ਨਹੀਂ ਨਹੀਂ ਆਹ ਵੀ ਕਰ ਦਿਉ ਉਹ ਵੀ ਕਰ ਦਿਉ, ਡਿਕਟੇਟ ਕਰਨ 'ਤੇ ਮੈਂ ਬੈਠੀ ਹੁੰਦੀ ਸੀ। ਔਰ ਹੁਣ ਉਹਨਾਂ ਦੇ ਬੱਚੇ ਮੈਨੂੰ ਲਗਾਉਂਦੇ ਨੇ ਕੰਮ 'ਤੇ। ਤੁਹਾਡੇ ਨਾਲ ਵੀ ਅਗਰ ਇੱਦਾਂ ਦੀ ਕੋਈ ਪਿਆਰੀਆਂ ਜਿਹੀਆਂ ਗੱਲਾਂ ਹੈਗੀਆਂ ਨੇ ਸਾਂਝੀਆਂ ਕਰਨ ਨੂੰ, ਤਾਂ ਜਲਦੀ

0: ਫੋਨ ਚੱਕੋ, ਵੌਇਸ ਮੈਸੇਜ ਰਿਕਾਰਡ ਕਰੋ ਤੇ ਮੇਰੇ ਨਾਲ ਸਾਂਝੀ ਕਰੋ ਗੱਲ। ਇਸ ਤੋਂ ਪਹਿਲਾਂ ਕਿ ਗਰਮੀ ਦੀਆਂ ਛੁੱਟੀਆਂ ਪੂਰੀਆਂ ਹੋ ਜਾਣ, ਮੈਨੂੰ ਇਹ ਦੱਸੋ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਇੱਦਾਂ ਦਾ ਕਿਹੜਾ ਕੰਮ ਕਰ ਰਹੇ ਹੋ ਕ੍ਰੀਏਟਿਵ, ਨਵਾਂ ਔਰ ਡਿਫਰੈਂਟ? ਕੀ ਕੋਈ ਹੋਬੀ ਕਲਾਸਿਸ ਜੁਆਇਨ ਕੀਤੀਆਂ ਨੇ? ਕਿਹੜਾ ਨਵਾਂ ਕੰਮ ਸੋਚਿਆ ਸੀ ਨਹੀਂ ਕਰ ਪਾਏ, ਜਾਂ ਹਜੇ ਵੀ ਜਿੰਨੀਆਂ ਛੁੱਟੀਆਂ ਬਾਕੀ ਹੈ ਤੁਸੀਂ ਚਾਹੁੰਦੇ ਕਿ ਹੁਣ ਉਹ ਬਾਕੀ ਛੁੱਟੀਆਂ ਦੇ ਵਿੱਚ ਆਹ ਕੰਮ ਜ਼ਰੂਰ ਸਿੱਖਾਂ, ਕਰੋਸ਼ੀਆ ਹੋ ਗਿਆ, ਨਿਟਿੰਗ ਹੋ ਗਈ, ਸਿਲਾਈ ਹੋ ਗਈ, ਬੁਣਾਈ ਹੋ ਗਈ, ਕੋਈ ਆਰਟ ਐਂਡ ਕ੍ਰਾਫਟ ਦਾ ਕੰਮ ਹੋ ਗਿਆ, ਬਈ ਫੋਨ ਚੁੱਕੋ, ਰਿਕਾਰਡ ਕਰੋ ਅਤੇ ਮੇਰੇ ਨਾਲ ਸਾਂਝੀ ਕਰੋ ਗੱਲਬਾਤ। ਔਰ ਫਿਲਹਾਲ ਅਗਲਾ ਵੌਇਸ ਮੈਸੇਜ ਸੁਣਦੇ ਹਾਂ ਕਿ ਇਹਨਾਂ ਦਾ ਆਇਆ ਹੈ ਜੀ, ਕਿੱਥੋਂ ਆਇਆ ਹੈ।
1: ਸਭ ਤੋਂ ਪਹਿਲੇ ਆਪਕੋ ਮੈਡਮ ਜੀ ਪਿਆਰ ਭਰੀ ਨਮਸਕਾਰ, ਗੁਡ ਮਾਰਨਿੰਗ, ਸਤਿ ਸ੍ਰੀ ਅਕਾਲ ਸਭੀ ਦੋਸਤੋ ਕੋ, ਸਭੀ ਸਰੋਤਾਓ ਕੋ।
0: ਜੀ ਜੀ ਨਮਸਕਾਰ ਜੀ।
1: ਪੂਰੀ ਐਫਐਮ ਟੀਮ, ਐਫਐਮ ਰੈਂਬੋ ਜਲੰਧਰ ਕੋ।
0: ਜੀ,
1: ਆਪਕਾ ਪ੍ਰੋਗਰਾਮ ਬਹੁਤ ਹੀ ਬੜੀਆ ਲਗਤਾ ਹੈ ਮੇਰੇ ਕੋ।
0: ਸ਼ੁਕਰੀਆ ਜੀ।
1: ਮੈਂ ਹਰ ਰੋਜ਼ ਡਰਾਈਵ ਕਰਤੇ ਹੋਏ ਆਪਕਾ ਪ੍ਰੋਗਰਾਮ ਸੁਣਤਾ ਰਹਿਤਾ ਹੂੰ।
0: ਜੀ,
1: ਮਜ਼ੇ ਸੇ ਸਫ਼ਰ ਵੀ ਕਟ ਜਾਤਾ ਹੈ।
0: ਜੀ,
1: ਔਰ ਆਪਕੇ ਪ੍ਰੋਗਰਾਮ ਕਾ ਇੰਜੋਏ ਵੀ ਫੁੱਲ ਲੇਤਾ ਹੂੰ।
0: ਅਰੇ ਵਾਹ।
1: ਆਜ ਕੁਛ ਟਾਈਮ ਪੇ ਮੈਨੇ ਕੁਛ ਦੇਖਾ ਹੈ, ਤੋ ਟਾਈਮ ਕੀ ਬਾਤ ਕਰਨਾ ਚਾਹਤਾ ਹੂੰ, ਥੋੜਾ ਸਾ ਇੱਕ ਸੰਦੇਹ ਹੈ।
0: ਜੀ,
1: ਮੈਸੇਜ ਹੈ ਸਭੀ ਕੋ ਕਿ ਹਮੇ ਸਭ ਸੁਬਹ ਡਿਊਟੀ ਪੇ ਨਿਕਲਤੇ ਹੈ, ਕੁਛ ਆਪਣੇ ਭਰਾ ਭੈਣ ਹੂੰ
0: ਹੂੰ,
1: ਕੋਈ ਬਾਈਕ ਪੇ ਕੋਈ ਕਾਰ ਮੇ, ਤੋ ਥੋੜਾ ਟਾਈਮ ਸੇ ਨਿਕਲਤੇ ਹੈ, ਜਲਦੀ ਹੋਤੀ ਹੈ ਪਹੁੰਚਣੇ ਕੀ, ਤੋ ਫਿਰ ਪੂਰੀ ਸਪੀਡ ਮੇ ਕਭੀ ਇਧਰ ਸੇ ਉਧਰ ਘੁਮਾਤੇ ਹੋਏ ਨਿਕਲਤੇ ਹੈ। ਮੈਂ ਇਹ ਕਹਿਣਾ ਚਾਹਤਾ ਹੂੰ ਕਿ ਸਭੀ ਆਪਕੋ ਡਿਊਟੀ ਪੇ ਆਫਿਸ ਮੇ ਯਾ ਬੈਂਕ ਮੇ ਕੋਈ ਵੀ ਜਾਣਾ ਹੋਤਾ ਹੈ, ਤੋ ਆਪ ਆਪਣੇ ਘਰ ਸੇ ਥੋੜਾ ਟਾਈਮ ਸੇ 5 ਮਿੰਟ ਪਹਿਲੇ ਨਿਕਲੀਏ।
0: ਜੀ,
1: ਆਰਾਮ ਸੇ ਸਫ਼ਰ ਕਰਤੇ ਹੋਏ ਜਾਈਏ ਆਪ, ਥੋੜਾ ਭੀੜ ਜ਼ਿਆਦਾ ਹੋਤੀ ਹੈ ਉਸ ਟਾਈਮ ਪਰ, ਤੋ ਆਪ ਥੋੜਾ 5 ਮਿੰਟ ਪਹਿਲੇ ਨਿਕਲੋ,
0: ਜਿਸਸੇ
1: ਕਿ ਸਭੀ ਆਰਾਮ ਸੇ ਆਪ ਆਪਣੇ ਸਥਾਨ ਗੰਤਵਯ ਪਰ ਪਹੁੰਚ ਜਾਏ। ਬਸ ਇਹੀ, ਆਜ ਇੱਕ ਮੈਨੇ ਦੇਖਾ ਹੈ ਕਿ ਭੀੜ ਮੇ ਚਲਤੇ ਹੋਏ ਬਾਈਕ ਵਾਲੇ ਥੋੜਾ ਇਧਰ ਸੇ ਉਧਰ ਕੱਟ ਮਾਰ ਕੇ ਜਾਤੇ ਹੈ, ਉਨਕੋ ਥੋੜਾ ਜਲਦੀ ਹੋਤੀ ਹੈ ਆਫਿਸ ਪਹੁੰਚਨੇਗੀ, ਤੋ ਬਸ ਘਰ ਸੇ ਥੋੜਾ ਟਾਈਮ ਸਿਰ ਨਿਕਲ, ਗਰਮੀ ਵੀ ਬਹੁਤ ਹੈ, ਥੋੜਾ ਆਪਣਾ ਬਚਾਓ ਕਰੇ
0: ਜੀ,
1: ਆਰਾਮ ਸੇ ਜਾਏ। ਨਮਸਕਾਰ, ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ।
0: ਸ਼ੁਕਰੀਆ ਜੀ, ਤੁਸੀਂ ਬਹੁਤ ਵਧੀਆ ਸੁਣਿਆ ਸਾਡੇ ਨਾਲ ਸਾਂਝਾ ਕੀਤਾ। ਗੱਲ ਤਾਂ ਬਿਲਕੁਲ ਸਹੀ ਹੈ ਕਿ ਅਗਰ 5-10 ਮਿੰਟ ਪਹਿਲਾਂ ਐਕਸਟਰਾ ਲੈ ਕੇ ਤੁਸੀਂ ਚੱਲ ਜੂੰਗੇ ਤਾਂ ਫਿਰ ਤੁਹਾਨੂੰ ਭੀੜ ਦੇ ਵਿੱਚ ਗੱਡੀ ਭਜਾਉਣ ਦੀ ਮਤਲਬ ਅੰਨੇ ਆਵਾਜ਼ ਜ਼ਰੂਰਤ ਨਹੀਂ ਪਏਗੀ, ਨਾ ਤੁਸੀਂ ਆਪ ਆਪਣੀ ਜਾਨ ਖਤਰੇ 'ਚ ਪਾਓ, ਨਾ ਬਾਕੀਆਂ ਦੀ ਜਾਨ ਖਤਰੇ 'ਚ ਪਾਓ। ਸ਼ਬੀਰ ਹੋਰਾਂ ਨੇ ਸਾਨੂੰ ਮੈਸੇਜ ਕੀਤਾ, ਹੈਲੋ ਸ਼ਬੀਰ, ਹੈਰ ਨਾਈਸ ਪ੍ਰੋਗਰਾਮ, ਸ਼ੁਕਰੀਆ ਜੀ। ਮਾਂ ਜੰਨਤ ਔਰ ਬਾਪ ਇਜ਼ ਡੋਰ ਆਫ ਜੰਨਤ, ਇਹ ਲਿਖ ਰਹੇ ਨੇ ਕਿ ਮਾਂ ਜੰਨਤ ਹੁੰਦੀ ਹੈ ਅਤੇ ਜੋ ਪਿਤਾ ਹੁੰਦੇ ਨੇ ਉਸ ਜੰਨਤ ਦਾ ਦਰਵਾਜ਼ਾ ਹੁੰਦੇ ਨੇ। ਟੇਕ ਕੇਅਰ ਆਫ ਯੋਰ ਪੇਰੈਂਟਸ, ਆਪਣੇ ਮਾਂ ਬਾਪ ਦਾ ਖਿਆਲ ਰੱਖੋ। ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸ਼ਬੀਰ ਜੀ ਸ਼ੇਅਰ ਕੀਤਾ, ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਵੌਇਸ ਮੈਸੇਜ ਵੀ ਸੁਣ ਲੈਂਦੇ ਹਾਂ ਜੀ।
2: ਪਿੰਡ ਮਹਿਰਮ ਪਰ ਤਰਲੋਚਨ ਟੇਲਰ, ਪੂਜਾ ਜੀ,
0: ਜੀ
2: ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਵਾਗਤ ਹੈ।
2: ਹੋ ਠੀਕ ਠਾਕ ਹੋ?
0: ਹਾਂਜੀ ਜੀ, ਬਹੁਤ ਵਧੀਆ,
2: ਤਾਂ ਠੀਕ ਆ,
0: ਬਿਲਕੁਲ ਵਧੀਆ,
2: ਤਾਂ ਵੈਦਰ ਕੂਲ ਹੋਇਆ, ਮਸੀ ਗਰਮੀ ਤੋਂ ਰਾਹਤ ਮਿਲੀ ਆ। ਅੱਛਾ ਪੂਜਾ ਜੀ, ਮੈਂ ਅਕਸਰ ਕਹਿੰਦਾ ਹਾਂ ਮੈਂ ਮੈਸੇਜ ਦਾਰੇ ਉੱਤੇ ਰਹਿ ਕੇ ਕਰਨਾ, ਠੀਕ ਹੈ,
0: ਬਿਲਕੁਲ।
2: ਹੁਣ ਆਪਾਂ ਚੱਲਦੇ ਹਾਂ ਆਪਣੀ ਮੈਸੇਜ ਵੱਲ, ਠੀਕ ਹੈ
0: ਜੀ, ਠੀਕ ਹੈ ਜੀ।
2: ਦੋ ਗੱਲਾਂ ਤੁਹਾਡੇ ਲਈ, ਜਿੰਨਾ ਆਪਣਿਆਂ ਨੂੰ ਪਿਆਰ ਹਾਂ ਕਰਦੇ, ਜਿੰਨਾ ਆਪਣਿਆਂ ਨੂੰ ਪਿਆਰ ਹਾਂ ਕਰਦੇ ਓਨਾ ਪਿਆਰ ਕਰੋ ਪਰਾਇਆਂ ਨੂੰ। ਪੂਜਾ ਜੀ ਤੁਸੀਂ ਸਾਡੇ ਬੂਹੇ ਤੇ, ਪੂਜਾ ਜੀ ਤੁਸੀਂ ਸਾਡੇ ਬੂਹੇ ਤੇ ਆਣ ਪਹੁੰਚੇ, ਅਸੀਂ ਬੂਹੇ ਤੇ ਲਿਖਵਾ ਦਿੱਤਾ ਜੀ ਆਇਆਂ ਨੂੰ, ਜੀ ਆਇਆਂ ਨੂੰ, ਹੋਰ ਤੁਹਾਡੀ ਆਵਾਜ਼ ਨੂੰ ਸੂਟ ਹੈ।
0: ਤੇ
2: ਹੁਣ ਆਪਾਂ ਥੋੜਾ ਜਿਹਾ ਵਿਚਾਰ ਲਿਖਿਆ, ਮਨਾ ਛੱਡ ਦੇ, ਮਨਾ ਛੱਡ ਦੇ, ਮਨਾ ਛੱਡ ਦੇ ਕਰਨੀ ਸ਼ੈਤਾਨੀ, ਭਲਾ ਕਰਨਾ ਸਿੱਖਿਆ ਕਰ, ਕੀ ਲੈਣਾ ਕੀ ਲੈਣਾ ਮਨ ਵਿੱਚ ਈਗੋ ਰੱਖ ਕੇ, ਉੜਦੇ ਪੰਛੀਆਂ ਤੋਂ, ਉੜਦੇ ਪੰਛੀਆਂ ਤੋਂ ਰਹਿਣਾ ਸਿੱਖਿਆ ਕਰ। ਸਮਾਂ ਸਭ ਦਾ ਹੀ, ਸਮਾਂ ਸਭ ਦਾ ਵੀ ਚੰਗਾ ਮਾੜਾ ਗੁਜ਼ਰ ਜਾਂਦਾ, ਥੋੜਾ ਸਬਰ ਸਿਦਕ ਵੀ ਰੱਖਿਆ ਕਰ, ਥੋੜਾ ਸਬਰ ਸਿਦਕ ਵੀ ਰੱਖਿਆ ਕਰ। ਸੋ ਵਕਤ ਚੱਲਦਾ ਚੱਲਦਾ ਤੰਦਰੁਸਤੀ ਮੰਗੋ ਪਰਮਾਤਮਾ ਸਭ ਨੂੰ, ਖੁਸ਼ੀਆਂ ਦੇ ਘੜੀ ਦੇ ਵੀ, ਸਾਰੀ ਦੁਨੀਆ ਜੁਗ ਜੁਗ ਵੀ, ਮੈਂ ਤਾਂ ਇਹੀ ਅਰਦਾਸ ਕਰਦਾ। ਥੈਂਕ ਯੂ ਵੈਰੀ ਮਚ,
0: ਸ਼ੁਕਰੀਆ ਜੀ, ਸ਼ੁਕਰੀਆ। ਅਗਲਾ ਮੈਸੇਜ ਵੀ ਆਪਾਂ ਜਲਦੀ ਦੇ ਨਾਲ ਸੁਣਦੇ ਹਾਂ ਕਿਉਂਕਿ ਉਹ ਮੈਸੇਜ ਵੀ ਬੜਾ ਕਾਲਾ ਹੈ ਤੁਹਾਡੇ ਲਈ ਚੱਲਣ ਨੂੰ।
3: ਹੈਲੋ ਦਿਲ ਆਪਣਾ ਪੰਜਾਬੀ, ਪੂਜਾ ਟੁਹਾਨੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ, ਦਿਲ ਸੇ ਦਿਲ ਤੱਕ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ। ਮੈਡਮ ਜੀ, ਅੱਜ ਵਰਸ਼ਾ, ਵਿਸ਼ਵ ਵਰਸ਼ਾ ਡੇ ਹੈ, ਵਰਸ਼ਾ ਰਾਤੀ ਖੁੱਲ ਕੇ ਪੈ ਗਈ ਹੈ, ਮੌਸਮ ਹਜੇ ਵੀ ਸੁਹਾਵਣਾ ਹੈ। ਸਾਡੀ ਪੂਜਾ ਮੈਡਮ ਆਏ ਤੇ ਇਹ ਹੋ ਹੀ ਨਹੀਂ ਸਕਦਾ ਕਿ ਮੌਸਮ ਵਧੀਆ ਨਾ ਹੋਏ, ਇਹ ਤਾਂ ਹੋਣਾ ਹੀ ਹੈ। ਨਾਲ ਇਹਨਾਂ ਦੀਆਂ ਇਨਫੋਰਮੇਸ਼ਨਾਂ ਬਹੁਤ ਵਧੀਆ।

0: ਬਹੁਤ
1: ਜੀ
0: ਵਧੀਆ ਅੰਦਾਜ਼ ਦੇ ਵਿੱਚ ਸਾਨੂੰ ਪੇਸ਼ ਕਰਦੇ ਨੇ, ਜਿਸ
1: ਥੈਂਕ ਯੂ।
0: ਤਰ੍ਹਾਂ ਕਿ ਇਹਨਾਂ ਨੇ ਦੱਸਿਆ ਡਾਕਟਰ ਰੂਪ ਕ੍ਰਿਸ਼ਨ ਭੱਟ ਜੀ ਦੇ ਨਾਲ ਇਹਨਾਂ ਨੇ ਖੀਰ ਭਵਾਨੀ ਮੇਲੇ ਬਾਰੇ, ਕਸ਼ਮੀਰ ਬਾਰੇ ਗੱਲ ਕੀਤੀ ਤੇ ਉੱਥੇ ਹਜ਼ਾਰੋਂ ਸ਼ਰਧਾਲੂ ਆਉਂਦੇ ਨੇ ਬੜੀ ਸ਼ਰਧਾ ਭਗਤੀ ਦੇ ਨਾਲ, ਤੇ ਮੈਡਮ ਜੀ ਮੇਰੀ ਬੇਟੀ 1 ਵੀਕ ਦਾ ਔਨ ਰੋਡ ਟੂਰ ਕੱਢ ਕੇ ਆਏ ਨੇ, ਸ਼੍ਰੀਨਗਰ ਕਸ਼ਮੀਰ ਸਾਰਾ ਘੁੰਮ ਕੇ ਆਏ ਨੇ ਬੱਚਿਆਂ ਦੇ ਨਾਲ, ਤੇ ਉਹਨਾਂ ਨੇ ਬੜੇ ਅੱਛੇ ਅੱਛੇ ਗਿਫਟ ਭੇਜੇ, ਉੱਥੋਂ ਦੀ ਮਸ਼ਹੂਰ ਮਠਿਆਈ ਵੀ ਭੇਜੀ, ਵਾਲਟਨ ਕੇਕ ਜਿਹਨੂੰ ਕਹਿੰਦੇ ਅਖਰੋਟ ਦੀ ਮਠਿਆਈ, ਮੈਂ ਮਠਿਆਈ ਵੀ ਭੇਜ ਰਹੀ ਹਾਂ, ਸਾਰੇ ਗਿਫਟ ਵੀ ਭੇਜ ਰਹੀ ਹਾਂ, ਹਜੇ ਗੱਲਬਾਤ ਬਹੁਤੀ ਜ਼ਿਆਦਾ ਨਹੀਂ ਹੋ ਪਾਈ ਇਸ ਕਰਕੇ, ਤੇ ਤੁਸੀਂ ਇਹ ਦੇਖੋ, ਖਾਓ ਕਸ਼ਮੀਰ ਦਾ ਦੇਖੋ। ਤੇ ਨਾਲ ਮੈਡਮ ਜੀ ਸਾਡੇ ਕਪੂਰਥਲੇ ਦੇ ਕੋਲ ਵਡਾਲਾ ਪਿੰਡ, ਕਪੂਰ ਜਲੰਧਰੋਂ ਆਉਂਦੇ ਹੋਏ ਵਡਾਲਾ ਪਿੰਡ ਆਂਦਾ, ਵਡਾਲਾ ਕਲਾਂ, ਇੱਥੇ ਗੁਰਦੁਆਰਾ ਸਾਹਿਬ ਹੈਗਾ ਤੜਾਗੀਆਂ ਦਾ, ਇੱਥੇ 24 ਦਾ ਮੇਲਾ ਵਾ, ਕਿਹੜਾ ਕਿਹੜਾ ਸ਼ਰਧਾਲੂ ਆਏਗਾ, ਜਰੂਰ ਆਓ, ਆਪਣੀਆਂ ਹਾਜ਼ਰੀਆਂ ਭਰੋ, ਤੜਾਗਰੀਆਂ ਖੁਸ਼ੀਆਂ ਦੀਆਂ ਲੈ ਕੇ ਜਾਓ, ਤੇ ਫਿਰ ਅਗਲੇ ਸਾਲ ਖੁਸ਼ੀਆਂ ਨਾਲ ਚੜਾ ਕੇ ਜਾਓ। ਇਹ ਮੇਰੀ ਸਾਰਿਆਂ ਨਾਲ ਬੇਨਤੀ ਹੈ, ਜਿਹੜਾ ਆਉਣਾ ਚਾਹੁੰਦਾ ਇਸ ਮੇਲੇ ਤੇ ਆਏ, 24 ਜੂਨ ਦਾ ਇਹ ਮੇਲਾ ਬਹੁਤ ਵੱਡਾ ਭਰਦਾ ਹੈ ਮੇਲਾ। ਤੇ ਮੈਡਮ ਜੀ ਮੈਂ ਤੁਹਾਨੂੰ ਕਸ਼ਮੀਰ ਦੇ ਨਾਲ ਕਸ਼ਮੀਰ ਦਾ ਗਿਫਟ ਮਠਾਈ ਭੇਜ ਰਹੀ ਹਾਂ, ਦੇਖੋ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਬਈ ਦੇਖੋ ਬਾਕੀ ਗੱਲਾਂ ਦੀਆਂ ਗੱਲਾਂ, ਪਹਿਲਾਂ ਨਾ ਮੈਨੂੰ ਲੱਗੀ ਹੋਈ ਆ ਭੁੱਖ, ਅਤੇ ਇੰਨੀ ਸੋਹਣੀ ਯੰਮੀ ਜੀ ਮਠਿਆਈ ਆਈ ਹੋਈ ਆ, ਔਰ ਗਿਫਟ ਮੈਂ ਦੇਖ ਪਾ ਰਹੀ ਹਾਂ, ਬੜੇ ਸੋਹਣੇ ਸੋਹਣੇ ਜੇ ਹੈਗੇ ਨੇ, ਪਿੱਛੇ ਮੇਰਾ ਲਗਾਇਆ ਹੋਇਆ ਗੀਤ ਚੱਲ ਰਿਹਾ ਜੀ, ਔਰ ਇਹ ਜਿਹੜੇ ਸ਼ਿਕਾਰੇ ਦੀ ਮਤਲਬ ਇੱਕ ਛੋਟਾ ਜਿਹਾ ਆਰਟ ਐਂਡ ਕਰਾਫਟ ਦਾ ਨਮੂਨਾ ਹੈ ਜੋ ਇਹਨਾਂ ਨੇ ਦਿਖਾਇਆ ਹੋਇਆ ਹੈ, ਕਸ਼ਮੀਰ ਦਾ ਇੱਕ ਪਰਸ ਹੈ, ਉੱਤੇ ਕਸ਼ਮੀਰ ਲਿਖਿਆ ਹੋਇਆ ਹੈ ਹੱਥ ਦੇ ਨਾਲ, ਉਹ 'ਤੇ ਕਢਾਈ ਕੀਤੀ ਹੋਈ ਹੈ, ਔਰ ਪਿੱਛੇ ਮੈਨੂੰ ਮਠਿਆਈ ਵੀ ਦਿਖ ਰਹੀ ਹੈ, ਔਰ ਗਰਮਾ ਗਰਮ ਚਾਹ ਦਾ ਕੱਪ ਸਜਿਆ ਹੋਇਆ ਜੀ ਮੇਰੇ ਲਈ। ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ, ਪਹਿਲਾਂ ਤਾਂ ਮੈਨੂੰ ਤੁਸੀਂ ਮੇਰੀ ਗਿਫਟ ਦੇਖਣ ਦਿਉ ਅਤੇ ਮੈਨੂੰ ਮੇਰੀ ਮਠਿਆਈ ਇੰਜੋਏ ਕਰਨ ਦਿਉ। ਚਲੋ ਮੈਂ ਨਾਲ ਦੀ ਨਾਲ ਇੰਜੋਏ ਕਰਦੀ ਹਾਂ, ਖਾਣ ਪੀਣ ਦਾ ਮਾਹੌਲ ਵੀ ਬਣਿਆ ਹੋਇਆ। ਇੱਕ ਚੀਜ਼ ਹੋਰ ਦੱਸਦੀ ਹਾਂ, ਗੱਲ ਹੋਈ ਵਣ ਖੇਤਰ ਦੀ, ਠੀਕ ਹੈ, ਇੱਕ ਚੀਜ਼ ਤੁਹਾਨੂੰ ਮੈਂ ਇੰਟਰਸਟਿੰਗ ਜੀ ਦੱਸ ਕੇ ਜਾਂਦੀ ਹਾਂ ਕਿ ਵਣ ਖੇਤਰ ਵਧਾਉਣ ਦੇ ਵਿੱਚ ਦੁਨੀਆ ਦੇ ਵਿੱਚ ਭਾਰਤ 3 ਥਾਂ 'ਤੇ ਹੈ, ਸਭ ਤੋਂ ਉੱਪਰ, ਸਾਡੇ ਤੋਂ ਉੱਪਰ ਚੀਨ ਹੈ, ਉਸ ਤੋਂ ਬਾਅਦ ਆਸਟ੍ਰੇਲੀਆ ਹੈ, ਅਤੇ ਦੁਨੀਆ ਦੇ ਵਿੱਚ ਭਾਰਤ ਦਾ 3 ਸਥਾਨ ਹੈ ਵਣ ਖੇਤਰ ਦੇ ਵਿੱਚ। ਵਣ ਖੇਤਰ ਵਧਾਉਣ ਦੇ ਵਿੱਚ ਸਾਡਾ 3 ਸਥਾਨ ਹੈ, ਮੈਂ ਇੱਕ ਵਾਰੀ ਕਲੀਅਰ ਕਰ ਦੇਵਾਂ, ਵਧਾਉਣ ਦੇ ਵਿੱਚ ਯਾਨੀ ਕਿ ਵੀ ਆਰ ਟਰਾਇੰਗ ਆਵਰ ਬੈਸਟ, ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਉਸ, ਜਿਵੇਂ ਕਿ ਡਿਵੈਲਪਡ ਕੰਟਰੀ ਔਰ ਡਿਵੈਲਪਿੰਗ ਕੰਟਰੀ ਦੇ ਵਿੱਚ ਫਰਕ ਹੁੰਦਾ, ਯਾਨੀ ਕਿ ਵਿਕਸਿਤ ਔਰ ਵਿਕਾਸਸ਼ੀਲ ਦੇਸ਼ ਦੇ ਵਿੱਚ ਫਰਕ ਹੁੰਦਾ ਹੈ, ਇੱਦਾਂ ਹੀ ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੋਣ ਦੇ ਨਾਤੇ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਆਪਣਾ ਵਣ ਖੇਤਰ ਵਧਾਵੇ, ਔਰ ਇਸੇ ਮਾਮਲੇ ਦੇ ਵਿੱਚ ਅਸੀਂ ਦੁਨੀਆ ਦੇ ਵਿੱਚ 10 ਸਥਾਨ ਤੋਂ 9 ਸਥਾਨ 'ਤੇ ਪਹੁੰਚ ਗਏ ਹਾਂ ਕਿ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਔਰ ਉਹ ਕੋਸ਼ਿਸ਼ਾਂ ਕਾਮਯਾਬ ਹੋ ਰਹੀਆਂ ਨੇ। ਚਲੋ ਇਹ ਤਾਂ ਹੋ ਗਈਆਂ ਜੀ ਗੱਲਾਂ, ਇਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਆਇਆ ਹੈ ਮੈਸੇਜ, ਪੂਜਾ ਮੈਮ ਨਮਸਕਾਰ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ, ਰੌਣਕਾਂ ਲੱਗ ਜਾਂਦੀਆਂ ਤੁਹਾਡੇ ਆਉਣ ਨਾਲ। ਉਹਦੇ ਚੰਦਰ ਜੀ ਬਹੁਤ ਗ੍ਰੇਟ ਨੇ, ਬਹੁਤ ਸੋਹਣੇ ਵਿਚਾਰ ਹੁੰਦੇ ਉਹਨਾਂ ਦੇ, ਔਰ ਇਹ ਮੈਸੇਜ ਸਾਨੂੰ ਭੇਜਿਆ ਹੈ ਰਾਜੂ ਠਾਕੁਰ ਹੋਰਾਂ ਨੇ ਦਸੂਆ ਤੋਂ। ਜੀ ਬਿਲਕੁਲ ਸਹੀ ਕਿਹਾ ਤੁਸੀਂ ਉਹਨਾਂ ਦੇ ਵਿਚਾਰ, ਅਤੇ ਸਾਰੀਆਂ ਗੱਲਾਂ ਬੜੀਆਂ ਉਹਨਾਂ ਨੇ ਡੂੰਘੀਆਂ ਓਬਜ਼ਰਵ ਕੀਤੀਆਂ ਹੁੰਦੀਆਂ ਨੇ ਔਰ ਸਾਡੇ ਨਾਲ ਸਾਂਝੀਆਂ ਕਰਦੇ ਨੇ। ਪਿੰਡ ਖਾਰਾ ਖੇੜਾ ਰਾਜਸਥਾਨ ਤੋਂ ਗੁਰਦੇਵ ਪਰਮਾਰ ਚੌਟਾਲਾ ਨੇੜੇ ਪਿੰਡ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ, ਔਰ ਇਸ ਦੇ ਵਿੱਚ ਤੁਹਾਡੇ ਲਈ ਹੋਮਵਰਕ ਹੈ, ਮੇਰੇ ਲਈ ਇੰਨੀ ਹੈ, ਜੋ ਇਸ ਵੇਲੇ ਲਿਸਨਰਸ ਮੇਰੇ ਲਈ ਸੁਣ ਰਹੇ ਨੇ, ਮੈਨੂੰ ਸੁਣ ਰਹੇ ਨੇ, ਉਹਨਾਂ ਦੇ ਲਈ ਹੋਮਵਰਕ ਹੈ, ਪਲੀਜ਼ ਨੋਟ ਕਰੋ, ਜਰਾ ਆਪਣੀ ਕਾਪੀ ਪੈਨ ਚੱਕੋ, ਨੰਬਰ 1 ਪਾ ਕੇ ਫਿਲ ਇਨ ਦਾ ਬਲੈਂਕਸ, ਹੈ ਨਾ, ਮਤਲਬ ਇੱਕ ਫਿਲ ਇਨ ਦਾ ਬਲੈਂਕਸ ਬਣਾਉਣੀ ਹੈ। ਹੁਣ ਤੁਸੀਂ ਇਹਦੇ ਵਿੱਚ ਹਾਂ ਜਾਂ ਨਾ ਭਰਨਾ ਹੈ, ਮੈਂ ਸੈਂਟੈਂਸ ਦੱਸੂੰਗੀ, ਨੰਬਰ 1 ਫਿਲ ਇਨ ਦੀ ਬਲੈਂਕਸ ਤੋਂ ਇਹ ਸਟਾਰਟ ਹੁੰਦਾ ਹੈ, ਹਾਂ ਜਾਂ ਨਾ ਤੁਹਾਡੀ ਆਪਣੀ ਚੋਇਸ ਹੈ, ਜੋ ਮਰਜ਼ੀ ਵਿੱਚ ਭਰ ਦਿਓ। ਅਤੇ ਹੁਣ ਪਹਿਲਾ ਸੈਂਟੈਂਸ ਹੈ, ਮੈਂ ਇਨਸਾਨ ਨਹੀਂ ਬੰਦਰ ਹੂੰ, ਇਹਦੇ ਵਿੱਚ ਹੁਣ ਹਾਂ ਭਰ ਦਿਓ ਜਾਂ ਨਾ ਭਰ ਦਿਓ, ਤੁਹਾਡੇ ਆਪਣੀ ਇੱਛਾ ਹੈ। ਦੂਸਰੀ ਹੈਗੀ ਹੈ ਫਿਲ ਇਨ ਦਾ ਬਲੈਂਕਸ, ਮੈਂ ਪਾਗਲ ਹੂੰ, ਹਾਂ ਜਾਂ ਨਾ ਤੁਹਾਡੀ ਚੋਇਸ ਹੈ, ਜੋ ਮਰਜ਼ੀ ਭਰ ਦਿਓ। ਬਸ ਬਾਕੀ ਸਾਰੀਆਂ ਗੱਲਾਂ ਦੀਆਂ ਗੱਲਾਂ ਹੈ, ਅਤੇ ਮਸਤੀ ਆਪਣੀ ਥਾਂ 'ਤੇ। ਫਿਲਹਾਲ ਟਾਈਮ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ।
2: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ।

ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਚਾਹ ਤੇ ਬੰਦੇ ਦੇ ਨਿੱਕੇ ਨਿੱਕੇ ਹੁੰਦੇ ਨੇ, ਨਹੀਂ ਵੈਸੇ ਕਈਆਂ ਦੇ ਬਹੁਤ ਵੱਡੇ ਵੱਡੇ ਚਾਹ ਵੀ ਹੁੰਦੇ ਨੇ, ਮੇਰੀ ਵਰਗੀ ਦੇ ਤੇ ਨਿੱਕੇ ਨਿੱਕੇ ਚਾਹ ਨੇ। ਚਾਹ ਦਾ ਕੱਪ, ਵਧੀਆ ਜਿਹਾ ਮੌਸਮ, ਨਾਲ ਗਰਮ ਗਰਮ ਪਕੌੜੇ, ਜ਼ਿੰਦਗੀ ਪਰਫੈਕਟ ਲੱਗਦੀ ਹੈ ਫਿਰ ਇੱਦਾਂ ਦੇ ਟਾਈਮ ਦੇ ਵਿੱਚ। ਵਾਟਸੇ, ਮਤਲਬ ਤੁਹਾਡਾ ਕੀ ਕਹਿਣਾ ਇਸ ਬਾਰੇ? ਆਪ ਸੋਚੋ ਨਾ, ਸੋਹਣਾ ਸੋਹਣਾ ਜਿਹਾ ਮੌਸਮ, ਠੰਡਾ ਠੰਡਾ ਜਿਹਾ, ਚਾਹ ਦੇ ਕੱਪ ਤੇ ਪਕੌੜਿਆਂ ਤੋਂ ਬਿਨਾਂ ਕੀ ਤਰੀਕਾ ਹੋਰ ਇੰਜੋਏ ਕਰਨ ਦਾ ਮੈਨੂੰ ਦੱਸੋ। ਹੋ ਹੀ ਨਹੀਂ ਸਕਦਾ, ਮਤਲਬ ਇੱਦਾਂ ਦੇ ਮੌਸਮ 'ਚ ਕੁਛ ਸਨੈਕਿੰਗ ਕਰਨ ਦਾ ਮਨ ਤਾਂ ਕਰਦਾ ਹੀ ਆ ਨਾ, ਬਸ ਆਹੀ ਛੋਟੇ ਛੋਟੇ ਚਾਹ ਹੈ ਕਿ ਜਦੋਂ ਜੀ ਕਰੇ ਬਸ ਘੁੰਮਣ ਚੱਲ ਜਾਈਏ, ਕੋਈ ਰੋਕਣ ਵਾਲਾ ਟੋਕਣ ਵਾਲਾ ਨਾ ਹੋਵੇ, ਪ੍ਰਕਿਰਤੀ ਦੇ ਨਜ਼ਾਰੇ ਅਸੀਂ ਲੈਂਦੇ ਜਾਈਏ, ਕੁਦਰਤ ਦੇ ਨਾਲ ਸਮਾਂ ਗੁਜ਼ਾਰੀਏ ਅਤੇ ਆਪਣੇ ਆਪ ਨੂੰ ਐਨਰਜਾਈਜ਼ ਮੈਂ ਕਰਦੀ ਰਹਾਂ, ਤੁਹਾਡੇ ਨਾਲ ਉਹ ਜਿਹੜੀ ਆ ਪੋਜ਼ਿਟਿਵਿਟੀ ਆ ਕੇ ਵੰਡਦੀ ਰਹਾਂ। ਤਾਂ ਪੂਜਾ ਟੋਹਾਨੀ ਦੇ ਨਾਲ ਪ੍ਰੋਗਰਾਮ ਦਾ ਆਪਣਾ ਪੰਜਾਬ ਇੰਜੋਏ ਕਰੋ ਐਫ ਐਮ।

0: ਉਹਦੇ ਅਗਲਾ ਮੈਸੇਜ ਆ ਗਿਆ ਹੈ ਜੀ ਸਾਡੇ ਕੋਲ, ਵੌਇਸ ਸੁਣਦੇ ਹਾਂ ਕਿੱਥੋਂ ਆਇਆ।
1: ਮਾਣਯੋਗ ਮੈਡਮ ਪੂਜਾ ਟੋਹਾਨੀ ਜੀ,
0: ਹਾਂਜੀ,
1: ਤੇ ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਜੁੜੇ ਹੋਏ ਨੇ
0: ਜੀ,
1: ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
0: ਜੀ।
1: ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ, ਸਾਰੇ ਹੀ ਵਧੀਆ ਵਧੀਆ ਗੱਲਾਂ, ਵਧੀਆ ਵਧੀਆ ਵਿਚਾਰ, ਵਧੀਆ ਵਧੀਆ ਆਪਣੇ ਦਿਲ ਦੀਆਂ ਗੱਲਾਂ ਦੱਸ ਰਹੇ ਨੇ, ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਮੈਡਮ ਜੀ ਬੇਹੱਦ ਲਾਜਵਾਬ, ਤੁਹਾਡਾ ਤੇ ਦਿਲੋਂ ਧੰਨਵਾਦ।
0: ਥੈਂਕ ਯੂ ਜੀ।
1: ਤੇ ਬਾਕੀ ਨਰੂਲਾ ਜੀ ਨੇ ਯੰਮੀ ਮਠਿਆਈ ਤੁਹਾਡੇ ਵਾਸਤੇ ਭੇਜੀ, ਸੁਣ ਕੇ ਤੁਹਾਨੂੰ ਹੀ ਭੁੱਖ ਲੱਗੀ, ਸਾਰਿਆਂ ਨੂੰ ਹੀ ਲੱਗ ਜਾਂਦੀ ਹੈ। ਤੇ ਨਰੂਲਾ ਜੀ ਨੇ ਇਹ ਵੀ ਦੱਸਿਆ

0: ਤੇ ਹੋਈ ਹੈ।
1: ਤੁਸੀਂ ਇਸ ਪ੍ਰੋਗਰਾਮ ਚ ਬਹੁਤ ਵਧੀਆ ਵਧੀਆ ਗੀਤਾਂ ਦੀ ਬਰਸਾਤ ਕਰ ਰਹੇ ਹੋ, ਤੁਹਾਡਾ ਦਿਲੋਂ ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ।
1: ਮੈਂ ਛੋਟੀ ਜੀ ਗੱਲ ਕਹਿਣ ਲੱਗਾ ਵਾ, ਜਿਹੜਾ ਪਿਤਾ ਦੇ ਪੈਰਾਂ ਨੂੰ ਛੂੰਦਾ ਹੈ ਉਹ ਗਰੀਬ ਨਹੀਂ ਹੁੰਦਾ, ਜਿਹੜਾ ਮਾਂ ਦੇ ਪੈਰਾਂ ਨੂੰ ਛੂੰਦਾ ਹੈ ਉਹ ਬਦ ਨਸੀਬ ਨਹੀਂ ਹੁੰਦਾ, ਜਿਹੜਾ ਆਪਣੇ ਗੁਰੂ ਦੇ ਪੈਰਾਂ ਨੂੰ ਛੂੰਦਾ ਹੈ ਉਸ ਵਰਗਾ ਕੋਈ ਖੁਸ਼ ਨਸੀਬ ਨਹੀਂ ਹੁੰਦਾ। ਧੰਨਵਾਦ ਸਾਰਿਆਂ ਨੂੰ, ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਵੀਤੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਮੈਨੂੰ ਪਤਾ ਹੈ ਤੁਸੀਂ ਜਿਹੜੀ ਆਪਣੀ ਗੱਲ ਸ਼ੇਅਰ ਕੀਤੀ ਨਾ, ਤੁਹਾਡਾ ਵੀ ਮਨ ਕੁਛ ਖਾਣ ਨੂੰ ਕਰਨ ਲੱਗ ਗਿਆ। ਮੈਂ ਸਮਝ ਸਕਦੀ ਹਾਂ ਬਈ, ਟਾਈਮ ਹੀ ਇੱਦਾਂ ਦਾ ਹੈ, ਮਾਹੌਲ ਹੀ ਇੱਦਾਂ ਦਾ ਹੈ, ਵਧੀਆ ਵਧੀਆ ਜਿਹਾ ਮੌਸਮ ਹੈ। ਵੈਸੇ ਅਗਰ ਕਿਰਨ ਰੂਲਾ ਜੀ ਨੇ ਕਿਹਾ ਨਾ ਉੱਧਰ ਬਾਰਿਸ਼ ਹੋਈ ਹੈ, ਮੌਸਮ ਤਾਂ ਸਾਡੇ ਜਲੰਧਰ ਦੇ ਵਿੱਚ ਵੀ ਬੜਾ ਜ਼ਬਰਦਸਤ ਹੋਇਆ ਪਿਆ ਸੀ ਰਾਤ ਦਾ, ਇੰਨੀ ਸੋਹਣੀ ਠੰਡੀ ਹਵਾ, ਮੈਨੂੰ ਇੱਦਾਂ ਲੱਗ ਰਿਹਾ ਸੀ ਮੈਂ ਪਹਾੜਾਂ 'ਚ ਘੁੰਮ ਰਹੀ ਹਾਂ। ਤੁਸੀਂ ਮਿਸ ਕਰ ਦਿੱਤਾ, ਤੁਹਾਡੀ ਗਲਤੀ ਹੈ, ਰਾਤ ਨੂੰ ਬਾਹਰ ਨਿਕਲਣਾ ਸੀ ਸੈਰ ਕਰਨੀ ਸੀ, ਨਹੀਂ ਕੀਤੀ, ਤੇ ਚਲੋ ਹੁਣ ਮੈਂ ਆਪਣੀ ਗੱਲਾਂ ਤੋਂ ਕਰਵਾਤਾ ਤੁਹਾਨੂੰ ਅਹਿਸਾਸ ਕਿ ਸਾਡੇ ਮੌਸਮ ਕਿੱਦਾਂ ਦਾ ਸੀ। ਚਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਅਗਲਾ ਮੈਸੇਜ ਆਇਆ ਹੈ ਮਨਜੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ ਬਰਾੜ, ਗੁਰਸ਼ਬਦ ਸਿੰਘ ਬਰਾੜ, ਫੁੱਲਾਂ ਵਿੱਚੋਂ ਗੁਲਾਬ ਦਾ ਫੁੱਲ ਸੋਹਣਾ, ਸੋਹਣੀ ਸਭ ਤੋਂ ਮਿਰਗ ਦੀ ਤੋਰ ਹੁੰਦੀ, ਚੰਡੀਗੜ੍ਹ ਹੈ ਸ਼ਹਿਰਾਂ 'ਚੋਂ ਸ਼ਹਿਰ ਸੋਹਣਾ, ਮਿੱਠੀ ਸਭ ਤੋਂ ਜਵਾਨੀ ਦੀ ਲੋਰ ਹੁੰਦੀ, ਰੇਸ਼ਮ ਨਾਲੋਂ ਨਾ ਕੋਮਲ ਕੋਈ ਚੀਜ਼ ਹੋਈ, ਕੰਡਿਆਲੀ ਵੱਧ ਕੇ ਸਭ ਤੋਂ ਥੋਰ ਹੁੰਦੀ, ਜੋ ਪਲਾਂ ਦੇ ਵਿੱਚ ਹੀ ਟੁੱਟ ਜਾਂਦੀ, ਕੱਚੀ ਸਭ ਤੋਂ ਇਸ਼ਕ ਦੀ ਡੋਰ ਹੁੰਦੀ। ਓਏ ਹੋਏ ਹੋਏ ਹੋਏ, ਵਾਹ ਵਾਹ ਵਾਹ, ਮਤਲਬ ਕਮਾਲ ਹੋ ਗਿਆ, ਕਿਆ ਸ਼ਾਇਰੀ ਤੁਸੀਂ, ਮਤਲਬ ਗੱਲਾਂ ਲਿਖ ਦਿੱਤੀਆਂ ਨੇ, ਗੱਲਾਂ ਸੱਚੀਆਂ ਨੇ। ਸ਼ੁਕਰੀਆ ਜੀ ਸਾਡੇ ਨਾਲ ਸਾਂਝੀਆਂ ਕਰਨ ਨੂੰ। ਸੁਨੀਲ ਕੁਮਾਰ ਹੋਰਾਂ ਨੇ ਜੰਮੂ ਅਤੇ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ ਭੇਜਿਆ ਹੈ ਜੀ ਮੈਸੇਜ ਕਿ ਮੁਸਕੁਰਾਹਟ ਕਾ ਕੋਈ ਮੋਲ ਨਹੀਂ ਹੁੰਦਾ, ਮੁਸਕੁਰਾਹਟ ਸਮਾਈਲ ਯਾਨੀ ਕਿ ਖੁਸ਼ੀ ਹੱਸੀ, ਉਹਦਾ ਕੋਈ ਮੋਲ ਨਹੀਂ ਹੁੰਦਾ, ਗਲਤ ਸਹੀ ਆ। ਰਿਸ਼ਤਿਆਂ ਦਾ ਕਹਿੰਦੇ ਕੋਈ ਤੋਲ ਨਹੀਂ ਹੁੰਦਾ, ਅਤੇ ਲੋਕ ਤਾਂ ਮਿਲ ਹੀ ਜਾਂਦੇ ਨੇ ਹਰ ਮੋੜ 'ਤੇ, ਲੇਕਿਨ ਹਰ ਕੋਈ ਤੁਹਾਡੀ ਤਰ੍ਹਾਂ ਅਨਮੋਲ ਨਹੀਂ ਹੁੰਦਾ। ਬਿਲਕੁਲ, ਸਾਡੇ ਲਿਸਨਰ ਸਾਡੇ ਲਈ ਬਹੁਤ ਅਨਮੋਲ ਹੈ। ਅੱਗੇ ਮੈਸੇਜ ਆਇਆ ਹੈ ਦਸੂਆ ਤੋਂ, ਲਿਖ ਰਹੇ ਨੇ ਮੈਂ ਗਗਨ ਜੀ ਕਾ ਟਿੱਲਾ, ਸ਼ਿਵ ਸ਼ੰਕਰ ਕਾ ਮੰਦਿਰ ਬਹੁਤ ਸੋਹਣਾ ਹੈ ਜੀ, ਬਹੁਤ ਸੋਹਣੀ ਪਹਾੜੀ ਦੇ ਉੱਪਰ ਹੈ ਜੀ, ਕਦੇ ਆਇਓ ਤੁਸੀਂ ਵੀ। ਓਕੇ, ਰਾਜੂ ਠਾਕੁਰ ਦਸੂਆ ਤੋਂ ਲਿਖ ਰਹੇ ਨੇ ਕਿ ਇਹਨਾਂ ਦੇ ਉੱਥੇ ਦਸੂਆ ਦੇ ਵਿੱਚ ਗਗਨ ਜੀ ਕਾ ਟਿੱਲਾ ਦੇ ਵਿੱਚ ਸ਼ਿਵ ਸ਼ੰਕਰ ਜੀ ਦਾ ਮੰਦਿਰ ਹੈ, ਇੱਕ ਸੋਹਣੇ ਜਿਹੇ ਟਿੱਲੇ ਦੇ ਉੱਪਰ ਬਣਿਆ ਹੋਇਆ। ਠੀਕ ਹੈ ਜੀ, ਜਦੋਂ ਉਹਨਾਂ ਦਾ ਬੁਲਾਵਾ ਆ ਗਿਆ ਆਪਾਂ ਫਟਾਫਟ ਪਹੁੰਚ ਜਾਣਾ। ਤੁਸੀਂ ਇੱਕ ਗਰਮ ਗਰਮ ਚਾਹ ਦਾ ਕੱਪ ਅਤੇ ਪਕੌੜੇ ਰੈਡੀ ਰੱਖਣਾ, ਜਦੋਂ ਮੈਂ ਪਹੁੰਚੀ ਮੈਂ ਤੁਹਾਨੂੰ ਦੱਸ ਦਊਂਗੀ। ਠੀਕ ਹੈ ਜੀ, ਬਸ ਰੈਡੀ ਰੱਖਿਓ ਚਾਹ ਦਾ ਕੱਪ। ਸੁਖਵਿੰਦਰ ਸਿੰਘ ਦੁਬਈ ਤੋਂ ਲਿਖ ਰਹੇ ਨੇ ਸਾਡੇ ਟਾਈਮ ਛੁੱਟੀਆਂ ਵਿੱਚ ਘਰਦਿਆਂ ਨੇ ਕਹਿਣਾ ਸਕੂਲ ਦਾ ਕੰਮ ਕਰ ਲਓ, ਪਰ ਅਸੀਂ ਕਹਿੰਦੇ ਹੁੰਦੇ ਸੀ ਛੁੱਟੀਆਂ ਬਹੁਤ ਨੇ ਕਰ ਲਵਾਂਗੇ, ਸਕੂਲ ਵਿੱਚ ਛੁੱਟੀਆਂ ਮੁੱਕ ਜਾਂਦੀਆਂ ਸੀ ਅਤੇ ਕੰਮ ਪੂਰਾ ਨਹੀਂ ਸੀ ਹੁੰਦਾ। ਮੇਰਾ ਵੀ ਇਹ ਹਾਲ ਹੁੰਦਾ ਹੁੰਦਾ ਸੀ, ਮੇਰਾ ਕੰਮ ਹਮੇਸ਼ਾ ਹੀ ਰਹਿ ਜਾਂਦਾ ਹੁੰਦਾ ਸੀ ਅਤੇ ਛੁੱਟੀਆਂ ਮੁੱਕ ਜਾਂਦੀਆਂ ਹੁੰਦੀਆਂ ਸੀ। ਬਸ ਆਪਣਾ ਮੈਂ ਦੱਸਿਆ ਨਾ ਕਿ ਲਿਸਨਰਸ ਦੇ ਨਾਲ ਮੇਰੇ ਤਾਂ ਹੀ ਕਨੈਕਸ਼ਨ ਜ਼ਿਆਦਾ ਹੈ, ਮੇਰਾ ਹਾਲ ਵੀ ਤੁਹਾਡੇ ਵਰਗਾ, ਤੁਹਾਡਾ ਹਾਲ ਵੀ ਮੇਰੇ ਵਰਗਾ। ਲਿਖਣ ਲੁਖਣ ਦੇ ਮਾਮਲੇ 'ਚ ਮੈਂ ਬੜੀ ਪਿੱਛੇ ਸੀ, ਪਰ ਹੁਣ ਸਾਰਾ ਕੰਮ ਕਰਨਾ ਪੈਂਦਾ, ਨਾਲ ਦੀ ਨਾਲ ਲਿਖਣਾ ਪੈਂਦਾ ਜੀ ਲੌਗ ਬੁੱਕ 'ਚ। ਇਹੀ ਹੈ ਕਰਮਾ, ਵਾਪਸ ਆਉਂਦੇ ਨੇ ਨਾ। ਚਲੋ, ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਿਆ ਸੀ ਬਾਕੀਆਂ ਤੋਂ ਵੀ, ਤੁਸੀਂ ਕਿੱਥੇ ਸੁੱਤੇ ਹੋਏ ਜੀ ਸਾਰੇ, ਕਿ ਮੇਰੇ ਨਾਲ ਸਾਂਝੀ ਕਰੋ ਆਪਣੇ ਬਚਪਨ ਦੀ ਯਾਦ, ਕਿ ਤੁਹਾਡੇ ਨਾਲ ਬਚਪਨ ਦੇ ਵਿੱਚ ਹੋਮਵਰਕ ਵਾਲਾ ਕੋਈ ਕਿੱਸਾ ਅਗਰ ਹੈਗਾ ਇੰਟਰਸਟਿੰਗ ਜਿਹਾ ਤਾਂ ਮੈਨੂੰ ਸੁਣਾ ਦਿਓ। ਮਾਰ ਮੂਰ ਪਈ ਹੋਵੇ ਕਦੀ ਕਿਤੇ ਹੋਮਵਰਕ ਨਾ ਕਰਨ 'ਤੇ, ਛੁੱਟੀਆਂ ਦਾ ਮਤਲਬ ਜਿਹੜਾ ਹੋਮਵਰਕ ਨਾ ਕਰਨ 'ਤੇ, ਜਾਂ ਫਿਰ ਘਰਦਿਆਂ ਨੇ ਕੁੱਟਿਆ ਹੋਵੇ, ਜਾਂ ਕਦੀ ਕੰਮ ਤੁਸੀਂ ਪਹਿਲੇ ਹੀ ਸਾਰੇ ਤੋਂ ਕੰਮ ਮੁਕਾ ਲਿਆ ਹੋਵੇ, ਇੱਦਾਂ ਹੋ ਵੀ ਸਕਦਾ, ਬੜੇ ਇੰਟੈਲੀਜੈਂਟ ਬੱਚੇ ਹੁੰਦੇ, ਸਾਰੇ ਮੇਰੇ ਵਰਗੇ ਥੋੜ੍ਹੀ ਹੁੰਦੇ ਆ, ਉਹ ਕਿਸੇ ਕਹਾਣੀਆਂ ਮੈਨੂੰ ਸੁਣਾਓ 9855-1027 'ਤੇ, 9855-1010027 'ਤੇ, ਨਾਲ ਦੀ ਨਾਲ ਫਿਲਹਾਲ ਇੰਜੋਏ ਕਰੋ ਇਹ ਵਾਲਾ ਗੀਤ।

0: ਫਿਲਹਾਲ ਤੇ ਤੁਹਾਡੇ ਕੋਲ ਮੈਂ ਬੈਠੀ ਹੋਈ ਹਾਂ ਔਰ ਤੁਸੀਂ ਬੈਠੇ ਹੋਏ ਆਪਣੇ ਰੇਡੀਓ ਦੇ ਕੋਲ। ਕਈਆਂ ਨੇ ਨਿਊਜ਼ ਆਉਣੀ ਹੈ ਯਾਰ ਐਪ ਨੂੰ ਚਲਾ ਕੇ ਆਪਣਾ ਮੋਬਾਈਲ ਕੋਲ ਰੱਖਿਆ ਹੋਏਗਾ, ਅਤੇ ਕਈ 102.7 ਤੇ ਸੁਣ ਰਹੇ ਹੋਣਗੇ ਰੇਡੀਓ ਨੂੰ ਕੋਲ ਰੱਖੇ, ਅਤੇ ਕਈ 103.6 ਦੇ ਜ਼ਰੀਏ ਸੁਣ ਰਹੇ ਹੋਣਗੇ ਸਾਨੂੰ ਰੇਡੀਓ ਕੋਲ ਰੱਖ ਕੇ। ਸੋ ਗੱਲ ਇਹ ਕਿ ਕੋਲ ਹੋਣਾ ਚਾਹੀਦਾ ਬੰਦਾ, ਚਾਹੇ ਉੱਦਾਂ ਪ੍ਰੈਕਟੀਕਲੀ ਕੋਲ ਹੋਵੇ ਜਾਂ ਦਿਲ ਦੇ ਕੋਲ ਹੋਵੇ ਜਾਂ ਸੋਚ ਵਿੱਚ ਯਾਦਾਂ ਵਿੱਚ ਨੇੜੇ ਹੋਵੇ, ਕੋਲ ਕੋਲ। ਚਲੋ ਇਹ ਤਾਂ ਹੋ ਗਈਆਂ ਜੀ ਗੱਲਾਂ, ਔਰ ਚੱਲਦੇ ਹਾਂ ਸਾਡੇ ਅਗਲੇ ਮੈਸੇਜ ਦੇ ਵੱਲ ਜੋ ਆਇਆ ਹੈ। ਪੂਜਾ ਮੈਡਮ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਸਿਹਤ ਇੱਕ ਅਜਿਹਾ ਅਮੁੱਲ ਧਨ ਹੈ, ਸਿਹਤ ਬਾਰੇ ਲਿਖਿਆ ਜੀ ਇਹਨਾਂ ਨੇ ਕਿ ਇਹ ਇੱਕ ਅਜਿਹਾ ਅਮੁੱਲ ਧਨ ਹੈ ਜਿਸਦੀ ਕਿਸੇ ਦੂਜੇ ਧਨ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਇੱਕ ਤੰਦਰੁਸਤ ਵਿਅਕਤੀ ਦਾ ਜੀਵਨ ਖੁਸ਼ੀਆਂ ਭਰਿਆ ਹੁੰਦਾ ਹੈ, ਜਦੋਂ ਕਿ ਬਿਮਾਰ ਵਿਅਕਤੀ ਲਈ ਜੀਵਨ ਬਿਤਾਉਣਾ ਬਹੁਤ ਔਖਾ ਹੋ ਜਾਂਦਾ ਹੈ। ਤੰਦਰੁਸਤ ਵਿਅਕਤੀ ਦ੍ਰਿੜ ਸੰਕਲਪ ਵਾਲਾ ਹੁੰਦਾ ਹੈ ਅਤੇ ਹਰ ਕੰਮ ਖੁਸ਼ੀ ਨਾਲ ਕਰਦਾ ਹੈ, ਇਸ ਲਈ ਆਪਣੇ ਸਰੀਰ ਦਾ ਖੁਦ ਖਿਆਲ ਧਿਆਨ ਰੱਖਣਾ ਸਾਡਾ ਫਰਜ਼ ਬਣਦਾ ਹੈ। ਤੰਦਰੁਸਤ ਰਹੋ, ਮਸਤ ਰਹੋ। ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ ਅਤੇ ਇਹਨਾਂ ਦੀ ਸਾਰੀ ਧੀਮਾਨ ਫੈਮਿਲੀ ਵੱਲੋਂ ਆਇਆ ਹੈ ਜੀ ਇਹ ਮੈਸੇਜ। ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਹੈ ਜੀ, ਸਿਹਤ ਤੋਂ ਉੱਪਰ ਕੁਛ ਨਹੀਂ ਹੁੰਦਾ, ਇਸ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋ। ਔਰ ਨਾਲ ਦੀ ਨਾਲ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਰਹੋ। ਬਹੁਤ ਸਾਰੇ ਲਿਸਨਰਸ ਨੇ ਸਾਨੂੰ ਮੈਸੇਜ ਕੀਤਾ ਹੋਇਆ ਜੀ, ਔਰ ਜਿਹਦੇ ਵਿੱਚੋਂ ਅਮਰਜੀਤ ਸਿੰਘ ਹੋਰਾਂ ਨੇ ਸਾਨੂੰ ਬਠਿੰਡਾ ਤੋਂ ਕੀਤਾ ਹੈ ਮੈਸੇਜ, ਅਤੇ ਬਾਕੀ ਵੀ ਬਹੁਤ ਸਾਰੇ ਲਿਸਨਰ ਹੈ ਜੋ ਹੌਲੀ ਹੌਲੀ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ। ਲੇਕਿਨ ਫਿਲਹਾਲ ਟਾਈਮ ਹੋ ਗਿਆ ਪ੍ਰੋਗਰਾਮ ਦੇ ਵਿੱਚ ਇੱਕ ਛੋਟੇ ਜਿਹੇ ਬ੍ਰੇਕ ਦਾ, ਸੋ ਤੁਸੀਂ ਜਾਣਾ ਕਿਤੇ ਨਹੀਂ ਹੈ, ਤੁਸੀਂ ਇੱਥੇ ਸਟੇ ਟਿਊਨ ਰਹਿਣਾ ਹੈ ਜੀ ਆਪਣੇ ਫੇਵਰੇਟ ਵਾਲੇ ਰੇਡੀਓ ਸਟੇਸ਼ਨ 'ਤੇ। ਔਰ ਫਿਲਹਾਲ ਆ ਰਹੀ ਇੱਕ ਛੋਟੀ ਜਿਹੀ ਬ੍ਰੇਕ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਜੀ, ਔਰ ਫਿਲਹਾਲ ਟਾਈਮ ਹੋ ਗਿਆ ਹੈ ਅਗਲੇ ਵੌਇਸ ਮੈਸੇਜ ਨੂੰ ਸੁਣਨ ਦਾ, ਜਲਦੀ ਦੇ ਨਾਲ ਸੁਣਦੇ ਹਾਂ ਜੀ ਕਿੱਥੋਂ ਆਇਆ ਹੈ।
1: ਨਮਸਕਾਰ ਆਰਜੇ ਜੀ, ਆਕਾਸ਼ਵਾਣੀ ਜਲੰਧਰ FM ਰੇਨਬੋ ਚੈਨਲ, ਆਪਕੋ ਬਹੁਤ ਬਹੁਤ ਸ਼ੁਕਰੀਆ ਮੁਝੇ ਆਡੀਓ ਕਲਿਪ ਭੇਜਨੇ ਕੇ ਲੀਏ। ਮੇਰਾ ਨਾਮ ਹਿਤੇਂਦਰ ਦਾਸ, ਮੈਂ ਗ੍ਰਾਮ ਕੁਦਾਲੀ ਡੱਗਰ ਨਗਿੰਦਰ ਨਗਰ ਜ਼ਿਲ੍ਹਾ ਸ਼੍ਰੀਭੂਮੀ ਅਸਮ ਕਾ ਰਹਿਣੇ ਵਾਲਾ ਹੂੰ।
0: ਓਕੇ,
1: ਮੈਂ ਬਹੁਤ ਅੱਛਾ ਲੱਗਤਾ ਹੈ ਆਕਾਸ਼ਵਾਣੀ ਸੁਣਨੇ ਮੇਂ, ਮੈਂ ਆਕਾਸ਼ਵਾਣੀ ਕਾ ਬਹੁਤ ਬੜਾ ਫ੍ਰੈਂਡ ਹੂੰ। ਮੈਂ ਭਾਰਤ ਕਾ ਸਭੀ ਆਕਾਸ਼ਵਾਣੀ ਕੇਂਦਰ ਸੁਣਤਾ ਹੂੰ।
0: ਅਰੇ ਵਾਹ,
1: ਮੁਝੇ ਆਪਣਾ ਨਾਮ ਆਕਾਸ਼ਵਾਣੀ ਪਰ ਸੁਣਨਾ ਮੁਝੇ ਅੱਛਾ ਹੀ ਲੱਗਤਾ ਹੈ।
0: ਵੈਰੀ ਗੁੱਡ
1: ਮੈਂ ਆਸਾਮ ਕਾ ਰਹਿਣੇ ਵਾਲਾ ਹੂੰ ਔਰ
0: ਜੀ।
1: ਮੈਂ ਜਿਸ ਜਗ੍ਹਾ ਮੈਂ ਰਹਿਤਾ ਹੂੰ ਇਸ ਜਗ੍ਹਾ ਮੈਂ ਏਸ਼ੀਆ ਕਾ ਸੈਕਿੰਡ ਲਾਰਜੈਸਟ ਬਿਲ ਹੈ ਜੋ ਵੀਟਲੈਂਡ ਹੈ ਸਨ ਬਿਲ। ਸਨ ਬਿਲ ਮੈਂ ਬਹੁਤ ਤਰ੍ਹਾਂ ਕਾ ਵਿਦੇਸ਼ੀ ਪਰਯਟਕ ਆਤੇ ਹੈ, ਆਸਾਮ ਕਾ ਬਾਹਰ ਸੇ ਵੀ ਆਤਾ ਹੈ, ਏਵਨ ਕਿ ਲੰਡਨ ਅਮੇਰੀਕਾ ਸੇ ਵੀ ਆਤਾ ਹੈ ਬਿਲ ਕੋ ਦੇਖਨੇ ਕੇ ਲਿਏ। ਵਹਾ ਵਾਟਰ ਮੀਨਸ ਪਾਣੀ ਪਾਣੀ ਹੈ ਔਰ ਮੇਸ਼ਿਨ ਨੌਕਾ ਮੀਨਸ ਮੇਸ਼ਿਨ ਨੌਕਾ ਸੇ ਲੋਕ ਘੁੰਮਤੇ ਹੈ। ਬਹੁਤ ਦਰਸ਼ਨੀਯ ਸਥਾਨ ਹੈ ਜੈਸੇ ਸਨਬਿਲ ਪਾਰਕ ਹੈ। ਸਨਬਿਲ ਮੈਂ ਬੜਾ ਇੱਕ ਕਾਲੀ ਮੰਦਿਰ ਹੈ, ਵੋ ਵੀ ਦੇਖਨੇ ਕੇ ਲਿਏ ਪਰਯਟਕ ਵਿਜਿਟਰ ਆਤੇ ਹੈ। ਔਰ ਆਰ ਆਸਾਮ ਗੁਹਾਟੀ ਮੈਂ ਜੈਸੇ ਕਮਾਖਿਆ ਮੰਦਿਰ ਨੀਲਾਚਲ ਪਹਾੜ ਮੈਂ ਆਸੇ ਤੋ ਮਾਨੇ ਕਮਾਖਿਆ ਦੇਵੀ ਕਾ ਉਹਾ ਮੇਲਾ ਆਰੰਭ ਹੋਣੇ ਜਾ ਰਹਾ ਹੈ। ਬਹੁਤ ਸਾਰੇ ਸਾਧੂ ਸੰਤ ਔਰ ਦਰਸ਼ਨਾਰਥੀ ਵੀ ਜਾ ਰਹਾ ਹੈ ਇਹ ਦੇਖਨੇ ਕੇ ਲਿਏ ਮੰਦਿਰ ਕੋ ਦੇਖਨੇ ਕੇ ਲਿਏ ਕਮਾਖਿਆ ਮੰਦਿਰ ਮੈਂ। ਔਰ ਹਮਾਰਾ ਸਨਬਿਲ ਮੈਂ ਵੀ ਆਦਮੀ ਲੋਕ ਆਤੇ ਹੈ ਘੁੰਮਨੇ ਕੇ ਲਿਏ ਦੇਖਨੇ ਕੇ ਲਿਏ। ਬਹੁਤ ਸਾਰੇ ਜਗ੍ਹਾ ਹੈ ਔਰ ਨੌਕਾ ਚਲਨੇ ਕੇ ਲਿਏ ਮਸ਼ੀਨ ਨੌਕਾ ਚਲਨੇ ਕੇ ਲਿਏ ਔਰ ਫੋਟੋ ਖਿੱਚਣੇ ਕੇ ਲਿਏ ਵੀਡੀਓ ਬਣਾਨੇ ਕੇ ਲਿਏ ਆਤੇ ਹੈ।
0: ਜੀ, ਮੇਰੀ ਤਾਂ ਵੈਸੇ ਜ਼ਿੰਦਗੀ ਦੀ ਇੱਕ ਖੁਆਇਸ਼ ਹੈ ਔਰ ਬੜੀ ਮਤਲਬ ਬੜੀ ਦੇਰ ਦੀ ਉਹ ਪੂਰੀ ਹੋਣ ਤੋਂ ਰਹਿੰਦੀ ਔਰ ਮੈਨੂੰ ਉਮੀਦ ਹੈ ਕਿ ਜਲਦੀ ਹੀ ਮਾਂ ਪੂਰੀ ਕਰਨਗੇ ਮਾਂ ਪ੍ਰਕਿਰਤੀ ਉਸ ਜਗ੍ਹਾ 'ਤੇ ਜਾਣ ਦੀ ਜਿਹੜੀ ਮੇਰੀ ਖੁਆਇਸ਼ ਹੈ। ਤੁਸੀਂ ਮਾਂ ਕਾਮਾਖਿਆ ਜੀ ਦੇ ਮੰਦਰ ਦੀ ਗੱਲ ਕੀਤੀ ਹੈ, ਨਾਲ ਹੀ ਮੈਨੂੰ ਯਾਦ ਆਇਆ ਕਿ ਸ਼ਾਇਦ 25 ਨੂੰ ਅੰਬੂਬਾਚੀ ਮੇਲਾ ਵੀ ਹੈ ਔਰ ਇਹ ਬਹੁਤ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮੇਲਾ ਹੈ, ਸਮਾਗਮ ਹੈ ਔਰ ਇਸਦੀ ਬਹੁਤ ਇੰਤਜ਼ਾਰ ਰਹਿੰਦਾ ਸ਼ਰਧਾਲੂਆਂ ਨੂੰ। ਉਮੀਦ ਕਰਦੀ ਹਾਂ ਕਿਸੇ ਨਾ ਕਿਸੇ ਟਾਈਮ 'ਤੇ, ਕਿਸੇ ਸਾਲ, ਕਿਸੇ ਦਿਨ ਤਰੀਕ 'ਤੇ ਮੇਰਾ ਵੀ ਮਹੂਰਤ ਨਿਕਲੂਗਾ ਉੱਥੇ ਵਿਜ਼ਿਟ ਕਰਨ ਦਾ ਔਰ ਫਿਰ ਮੈਂ ਵੀ ਤੁਹਾਡੇ ਅੱਗੇ ਆ ਕੇ ਦੱਸੂੰਗੀ ਕਿ ਮੇਰੀ ਵਿਜ਼ਿਟ ਕਿੱਦਾਂ ਦੀ ਰਹੀ। ਬਿਲਕੁਲ ਸਹੀ ਪਕੜੇ ਹੈ ਜੀ। ਕਈ ਲੋਕ ਗੈਸ ਕਰ ਜਾਂਦੇ ਹੁੰਦੇ ਨੇ ਕਿ ਮੈਂ ਕਿੱਥੇ ਜਾਣ ਦਾ ਚਾਹ ਰਹੀ ਹਾਂ। ਬਿਲਕੁਲ, ਪਰਮਾਤਮਾ ਦੇ ਦਰ 'ਤੇ ਜਾ ਕੇ ਪੋਜ਼ਿਟਿਵਿਟੀ ਮਿਲਦੀ ਹੈ ਅਤੇ ਉੱਥੇ ਜਾ ਕੇ ਜਿਹੜੀ ਐਨਰਜੀ ਮਿਲਦੀ ਹੈ ਅਸੀਂ ਰੀਚਾਰਜ ਫੀਲ ਕਰਦੇ ਹਾਂ। ਇਹੀ ਕਾਰਨ ਹੈ ਕਿ ਜਦੋਂ ਲੋਅ ਫੀਲ ਕਰੋ ਉਦੋਂ ਇੱਦਾਂ ਦੀ ਕਿਸੇ ਥਾਂ 'ਤੇ ਜ਼ਰੂਰ ਵਿਜ਼ਿਟ ਕਰੋ ਜਿੱਥੇ ਤੁਸੀਂ ਦਿਲ ਤੋਂ, ਆਤਮਾ ਤੋਂ, ਰੂਹ ਤੋਂ ਕਨੈਕਟ ਕਰਦੇ ਹੋ ਐਂਡ ਤੁਸੀਂ ਡਿਫਰੈਂਸ ਫੀਲ ਕਰੋਗੇ ਕਿ ਇੱਕਦਮ ਤੁਸੀਂ ਪੋਜ਼ਿਟਿਵਿਟੀ ਦੇ ਨਾਲ ਅਤੇ ਨਵੀਂ ਊਰਜਾ ਦੇ ਨਾਲ ਭਰ ਗਏ ਹੋ। ਤੀਜੀ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਔਰ ਅੱਗੇ ਮੈਸੇਜ ਬਹੁਤ ਸਾਰੇ ਆਉਂਦੇ ਨੇ, ਕਈਆਂ ਨੇ ਸਾਡਾ ਥੈਂਕ ਯੂ ਕੀਤਾ ਹੈ ਉਹਨਾਂ ਦੇ ਪ੍ਰੋਗਰਾਮ 'ਚ ਸ਼ਾਮਿਲ ਕਰ ਲਏ ਨੇ ਜਿਨ੍ਹਾਂ ਦੇ ਮੈਸੇਜ। ਔਰ ਸਾਨੂੰ ਸੁਸ਼ੀਲ ਕੁਮਾਰ ਪਿੰਡ ਬਾਕਰਪੁਰ ਤੋਂ ਲਿਖ ਰਹੇ ਨੇ ਕਿ ਬਾਤੋਂ ਮੈਂ ਉਨਕੀ ਜਾਦੂ ਹੈ ਔਰ ਲਫਜ਼ੋਂ ਮੈਂ ਹੈ ਮੁਸਕਾਨ, FM ਰੇਨਬੋ ਪਰ ਪੂਜਾ ਟੋਹਾਨੀ ਕੀ ਆਵਾਜ਼ ਹੈ ਸਬਕੀ ਜਾਨ, ਸ਼ਬਦੋਂ ਕੋ ਪਿਰੋ ਕਰ ਐਸੇ ਸਜਾਤੀ ਹੈ ਵੋ ਆਪਣੀ ਮਹਿਫਿਲ ਕਿ ਰੇਡੀਓ ਕੀ ਹਰ ਧੜਕਨ ਬਨ ਜਾਤਾ ਹੈ ਉਨਕਾ ਦਿਲ। ਸੁਸ਼ੀਲ ਕੁਮਾਰ ਹੋਰਾਂ ਨੇ ਬਹੁਤ ਹੀ ਦਿਲ ਨੂੰ ਮੇਰੇ ਛੂਹਣ ਵਾਲਾ ਸ਼ੇਅਰ ਲਿਖ ਕੇ ਭੇਜਿਆ। ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ। ਅਗਲਾ ਵੋਇਸ ਮੈਸੇਜ ਆਇਆ, ਸੁਣ ਲੈਂਦੇ ਹਾਂ ਜੀ ਕਿੱਥੋਂ।
2: ਇਕਬਾਲ ਸਿੰਘ, ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ। 1980 ਦੌਰਾਨ ਸਕੂਲਾਂ ਦੀਆਂ ਛੁੱਟੀਆਂ ਦਾ ਚਾਅ, ਜਦੋਂ ਸਾਨੂੰ ਜੂਨ ਵਿੱਚ ਹੁੰਦੀਆਂ ਸੀ ਛੁੱਟੀਆਂ, ਚੜ੍ਹਦਾ ਸੀ ਚਾਅ, ਛਾਲਾਂ ਮਾਰਦੇ ਸੀ ਪੁੱਟੀਆਂ, ਰੱਖ ਦਿੰਦੇ ਝੋਲਾ ਮਹੀਨੇ ਲਈ ਸਾਂਭ ਕੇ, ਛੁੱਟੀਆਂ ਕੱਟਣ ਜਾਈਦਾ ਸੀ ਭੂਆ ਕੋਲ ਜਾਂ ਨਾਨਕੇ, ਸਾਰਾ ਕੰਮ

0: ਆ ਸਕੂਲੋਂ ਜੋ ਨਵੇੜਦੇ, ਆਣੀਆਂ ਦੇ ਨਾਲ ਗਲੀਆਂ ਚ ਖੇਡਦੇ, ਕਾਗਜ਼ਾਂ ਦੀ ਕਿਸ਼ਤੀ ਬਣਾ ਕੇ ਤਾਰਦੇ, ਛੁੱਟੀਆਂ ਕੱਟਣ ਜਾਈਦਾ ਸੀ ਭੂਆ ਕੋਲ ਜਾਂ ਨਾਨਕੇ, ਦੇਖਦੇ ਹੁੰਦੇ ਸੀ ਮੋਰ ਦਿਨ ਅਤੇ ਸ਼ਾਮ ਨੂੰ, ਵਿਹੜੇ ਵਿੱਚ ਮੰਜੇ ਡਾਉਂਦੇ ਹੁੰਦੇ ਰਾਤ ਨੂੰ, ਸੌਣ ਵਾਸਤੇ ਡਾਹ ਲੈਂਦੇ ਸੀ ਮੰਜੇ ਪਾਣ ਦੇ, ਛੁੱਟੀਆਂ ਕੱਟਣ ਜਾਈਦਾ ਸੀ ਭੂਆ ਕੋਲ ਜਾਂ ਨਾਨਕੇ, ਸਵੇਰੇ ਉੱਠ ਦਾਤਣ ਕੁਰਲਾ ਕਰ ਸੈਰ ਨੂੰ ਸੀ ਜਾਈਦਾ, ਨਹਾ ਧੋ ਦਹੀਂ ਪਰੌਂਠਾ ਖਾ ਲਾਇਬ੍ਰੇਰੀ ਜਾਈਦਾ। ਲਾਇਬ੍ਰੇਰੀ ਪਿੰਡ ਵਿੱਚ ਵੰਡ ਦੀ ਗਿਆਨ ਸੀ, ਇਸੇ ਲਈ ਤਾਂ ਭੂਆ ਦਾ ਪਿੰਡ ਸੱਚੀਓਂ ਮਹਾਨ ਸੀ।
1: ਵਾਹ ਵਾਹ ਵਾਹ।
0: ਕੈਂਥ ਪਿੰਡ ਨਾਰੰਗਵਾਲ ਹੈ ਕੋਲ ਸ਼ਹਿਰ ਦੇ, ਮੱਝਾਂ ਚਾਰਦੇ ਸੀ ਨੇੜੇ ਲੰਘਦੀ ਨਹਿਰ ਦੇ, ਅੱਜ ਬਹੁਤੇ ਜਾਂਦੇ ਠੰਡਿਆਂ ਪਹਾੜਾਂ ਨੂੰ, ਭੂਆ ਦਾ ਸਹੁਰਾ ਪਿੰਡ ਸ਼ਿਮਲਾ ਸੀ ਯਾਰਾਂ ਨੂੰ, ਭੂਆ ਬਿਨਾਂ ਭੂਆ ਦਾ ਪਿੰਡ ਅਧੂਰਾ ਹੋ ਗਿਆ, ਦਿਸਦੀ ਨੀ ਭੂਆ ਅਦਾਸ ਨੇ ਭਤੀਜੇ ਭਾਣਜੇ, ਛੁੱਟੀਆਂ ਕੱਟਣ ਜਾਈਦਾ ਸੀ ਭੂਆ ਕੋਲ ਜਾਂ ਨਾਨਕੇ, ਛੁੱਟੀਆਂ ਕੱਟਣ ਹਠੂਰੀਆ ਜਾਂਦਾ ਸੀ ਭੂਆ ਕੋਲ ਜਾਂ ਨਾਨਕੇ।
1: ਇੱਕ
0: ਵਾਰ ਤੋਂ ਫੇਰ ਧੀ ਰਾਣੀ ਪੂਜਾ ਟਹਾਣੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣੀ ਤੁਸੀਂ ਯਾਦ ਸਾਡੇ ਨਾਲ ਸਾਂਝੀ ਕੀਤੀ। ਚਲੋ ਜੀ, ਕੀ ਕਹਿ ਸਕਦੇ ਹਾਂ, ਜ਼ਿੰਦਗੀ ਦੇ ਵਿੱਚ ਬੜਾ ਕੁਝ ਹੋ ਜਾਂਦਾ ਅਚਾਨਕ ਹੀ, ਮੇਰੇ ਨਾਲ ਤਾਂ ਉੱਦਾਂ ਹੀ ਵੈਸੇ ਬੜਾ ਕੁਝ ਅਚਾਨਕ ਹੀ ਹੁੰਦਾ। ਖੈਰ ਕੋਈ ਗੱਲ ਨਹੀਂ, ਦਿਲਬਾਗ ਸਿੰਘ ਬਾਜਵਾ ਹੋਰਾਂ ਨੇ ਸਾਨੂੰ ਦੁਬਈ ਤੋਂ ਮੈਸੇਜ ਭੇਜਿਆ ਹੈ ਅਤੇ ਨਾਲ ਆਪਣੇ ਫਰੈਂਡਸ ਦੇ ਇਹ ਪ੍ਰੋਗਰਾਮ ਸੁਣ ਰਹੇ ਨੇ, ਲਿਖ ਰਹੇ ਨੇ, ਗੁੱਡ ਮਾਰਨਿੰਗ ਮੈਡਮ ਜੀ, ਐਫ ਐਮ ਰੇਨਬੋ ਵੈਰੀ ਨਾਈਸ ਵੈਰੀ ਗੁੱਡ ਥੈਂਕਸ, ਔਰ ਆਈ ਐਮ ਡਰਾਈਵਿੰਗ ਟਰਾਲਾ ਸ਼ਾਰਜਾ ਟੂ ਅਬੂ ਧਾਬੀ, ਯਾਨੀ ਕਿ ਇਹ ਟਰਾਲਾ ਚਲਾਉਂਦੇ ਨੇ ਦੁਬਈ ਦੇ ਵਿੱਚ, ਸ਼ਾਰਜਾ ਤੋਂ ਅਬੂ ਧਾਬੀ ਤੱਕ ਇਹ ਟਰਾਲਾ ਚਲਾਉਂਦੇ ਨੇ, ਔਰ ਆਪਣੇ ਦੋਸਤਾਂ ਦੇ ਨਾਲ ਹਰ ਰੋਜ਼ ਸੁਣਦੇ ਨੇ ਪ੍ਰੋਗਰਾਮ, ਚੰਗਾ ਲੱਗਦਾ ਜੀ ਇਹਨਾਂ ਨੂੰ, ਬਹੁਤ ਬਹੁਤ ਸ਼ੁਕਰੀਆ ਸਾਰੇ ਹੀ ਦੋਸਤਾਂ ਦਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਬਾਕੀ ਬਹੁਤ ਸਾਰੇ ਦੋਸਤ ਜਿਨ੍ਹਾਂ ਦੇ ਆਪਾਂ ਮੈਸੇਜ ਸ਼ਾਮਿਲ ਕਰ ਲਏ ਅਤੇ ਬਾਕੀਆਂ ਦੇ ਸ਼ਾਮਿਲ ਕਰ ਰਹੇ ਹਾਂ, ਅਗਲਾ ਵੀ ਮੈਸੇਜ ਆ ਗਿਆ ਉਹ ਵੀ ਸ਼ਾਮਿਲ ਕਰ ਲੈਂਦੇ ਹਾਂ।
2: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ, ਨਮਸਕਾਰ, ਸਤਿ ਸ੍ਰੀ
2: ਅਕਾਲ ਬੇਟੀ ਪੂਜਾ ਟਵਾਨੀ
1: ਜੀ, ਜੀ ਜੀ ਗੁੱਡ ਮਾਰਨਿੰਗ, ਨਮਸਕਾਰ,
2: ਠੀਕ ਠਾਕ ਹੋ ਬੇਟੀ
1: ਜੀ? ਜੀ ਜੀ
2: ਜੀ, ਅੱਜ ਤਾਂ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ
1: ਜੀ, ਬਿਲਕੁਲ,
2: ਲੱਗਦਾ ਵੀ ਸ਼ਾਮ ਤੱਕ ਬਾਰਿਸ਼ ਵੀ ਆਊਗੀ, ਇਸ ਵੇਲੇ ਸੂਰਜ ਦੇਵਤਾ ਤੇ ਬੱਦਲ
1: ਲੁਕਣ ਵਿੱਚ ਹੀ ਖੇਡ ਰਹੇ ਨੇ,
2: ਕਿਤੇ ਧੁੱਪ ਨਿਕਲ ਆਉਂਦੀ ਕਿਤੇ ਬੱਦਲ ਹੋ ਜਾਂਦੇ ਆ,
1: ਪਰ
2: ਮੌਸਮ ਦੇ ਵਿੱਚ ਨਵੀਂ ਪੂਰੀ ਇਸ ਵਕਤ
1: ਜੀ,
2: ਲੱਗਦਾ ਵੀ ਸ਼ਾਮ ਤੱਕ ਇੰਦਰ ਦੇਵਤਾ ਮਿਹਰਬਾਨ ਹੋ ਜਾਣਗੇ ਜੀ,
1: ਜੀ
2: ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਬੇਟੀ, ਇਹ ਜਿਹੜੀ ਗਰਮੀ ਪੈ ਰਹੀ ਹੈ ਇਹ ਆਪਾਂ ਦਰਖਤ ਤਾਂ ਲਾਉਂਦੇ ਨੀ ਗੇ, ਪੱਟੀ ਜ਼ਰੂਰ ਜਾਂਦੇ ਹਾਂ,
1: ਬਿਲਕੁਲ,
2: ਦਰਖਤ ਇੱਕ ਲੱਗਦਾ ਤੇ ਏ ਸੀ 100 ਲੱਗਦਾ ਹੈਗਾ, ਜਿਹੜੀ ਏ ਸੀਆਂ ਦੀ ਗਰਮਾਹਟ ਹੈ ਉਹ ਇਸ ਵਕਤ ਵਾਤਾਵਰਨ ਨੂੰ ਬਹੁਤ ਹੀ ਗਲਤ ਕਰੀ ਜਾਂਦੀ ਹੈ, ਸਾਡੀ ਬੇਨਤੀ ਹੈ ਵੀ ਵੱਧ ਤੋਂ ਵੱਧ ਦਰਖਤ ਲਾਏ ਜਾਣ ਤੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਵੇ ਬੇਟੀ, ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਸ਼੍ਰੀ ਅਕਬਾਲ ਸਿੰਘ ਅਠੂਰ ਜੀ ਨੂੰ ਕਿ ਉਹ ਵੀ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਆ ਕਰਨ, ਤੇ ਲਹਿੰਦੇ ਪੰਜਾਬ ਵਾਲਿਆਂ ਨੂੰ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਬੇਨਤੀ ਹੈ ਵੀ ਲਹਿੰਦੇ ਪੰਜਾਬ ਵਾਲਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਵੀ ਜ਼ਰੂਰ ਹਾਜ਼ਰੀ ਲਵਾਇਆ ਕਰੋ, ਕਿਉਂਕਿ ਬਾਗਾਂ ਦੇ ਵਿੱਚ ਜਦੋਂ ਇੱਕ ਫੁੱਲ ਵੀ ਘੱਟ ਜੇ ਤਾਂ ਮਹਿਕ ਅਧੂਰੀ ਰਹਿ ਜਾਂਦੀ ਹੈ, ਇਸ ਕਰਕੇ ਵੀ ਲਹਿੰਦੇ ਪੰਜਾਬ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਹਾਜ਼ਰੀ ਲਵਾਓ, ਕਿਉਂਕਿ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਹੈ ਉਹ ਆਪਣਾ ਸਾਰਿਆਂ ਦੇ ਪ੍ਰੋਗਰਾਮ ਸਾਂਝਾ ਪ੍ਰੋਗਰਾਮ ਹੈ ਜਿਹਦੇ ਵਿੱਚ ਭੈਣਾਂ ਵੀ ਸ਼ਿਰਕਤ ਕਰਦੀਆਂ, ਭੈਣ ਕਿਰਨ ਰੂਲਾ ਜੀ ਤੇ ਬੁੱਧੀਜੀਵੀ ਉਦੇ ਚੰਦਰ ਜੀ ਵੀ ਬਹੁਤ ਵਧੀਆ ਗੱਲਬਾਤ ਕਰਕੇ ਜਾਂਦੇ ਹੈ, ਤੇ ਜਸਵੀਰ ਸਿੰਘ ਜੀ ਅਰੋੜਾ ਸਪੀਤੋ ਮੰਡੀ ਵਾਲੇ ਉਹ ਵੀ ਬਹੁਤ ਸੋਹਣੇ ਆਪਣੇ ਵਿਚਾਰ ਪੇਸ਼ ਕਰਦੇ ਹੈ, ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਕਾਸ਼ਵਾਣੀ ਆਪਣੇ ਰੇਨਵਲ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਾਇਆ ਕਰੋ
1: ਜੀ, ਇਹ ਟਾਈਮ ਟੂ ਟਾਈਮ ਲਗਵਾਉਂਦੇ ਨੇ ਔਰ ਲੈਂਦੇ ਪੰਜਾਬ ਵਾਲੇ ਵੀ ਬਿਲਕੁਲ ਲਗਾਤਾਰ ਬਰਾਬਰ ਹਾਜ਼ਰੀ ਲਗਵਾਉਂਦੇ ਨੇ, ਉਹਨਾਂ ਦੇ ਮੈਸੇਜ ਸਾਡੇ ਕੋਲ ਆਉਂਦੇ ਹੀ ਨੇ, ਸੋ ਇੱਕ ਵਾਰੀ ਫਿਰ ਤੋਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਹੀ। ਅੱਜ ਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਇੱਥੇ ਹੀ ਵਾਈਂਡ ਅਪ ਕਰਨ ਦਾ ਸਮਾਂ ਹੋ ਗਿਆ ਹੈ, ਫਿਰ ਕਿਸੇ ਹੋਰ ਦਿਨ ਤੁਹਾਡੇ ਸਾਰਿਆਂ ਨਾਲ ਹੀ ਜਲਦੀ ਹੀ ਹੋਏਗੀ ਮੁਲਾਕਾਤ, ਇਸ ਆਸ ਔਰ ਉਮੀਦ ਦੇ ਨਾਲ ਮੈਨੂੰ ਪੂਜਾ ਤੁਹਾਨੂੰ ਦਿਓ ਇਜਾਜ਼ਤ, ਆਪਣਾ ਰੱਖੋ ਢੇਰ ਸਾਰਾ ਖਿਆਲ, ਟ੍ਰੈਫਿਕ ਰੂਲਸ ਨੂੰ ਕਰਦੇ ਰਹੋ ਫੋਲੋ, ਪੇੜ ਲਗਾਓ, ਮੇਰਾ ਨਾਮ ਰੱਖ ਦਿਓ, ਔਰ ਉੱਥੇ ਅੱਛੇ ਅੱਛੇ ਪਿਆਰੇ ਪਿਆਰੇ ਜਦੋਂ ਫਲਾਵਰਸ ਆਉਣਗੇ ਉਹਨਾਂ ਨੂੰ ਯਾਦ ਕਰ ਲਓ, ਮਤਲਬ ਮੇਰੇ ਨਾਲ ਜੋੜ ਕੇ। ਖੈਰ ਇਹ ਤਾਂ ਹੋ ਗਈਆਂ ਬਹੁਤ ਸਾਰੀਆਂ ਗੱਲਾਂ, ਗਰਮੀ ਹੈ, ਆਪਣਾ ਖਿਆਲ ਰੱਖੋ ਔਰ ਡੀਹਾਈਡਰੇਟ ਬਿਲਕੁਲ ਨਹੀਂ ਹੋਣਾ, ਪਾਣੀ ਪੀਂਦੇ ਰਹੋ ਔਰ ਡਾਂਸ ਕਰਦੇ ਰਹੋ ਐਫ ਐਮ ਰੇਨਬੋ 'ਤੇ, ਸਟੇ ਟਿਊਨ ਓਨਲੀ ਔਨ ਐਫ ਐਮ ਰੇਨਬੋ। ਅਗਲੇ ਆਰ ਜੇ ਰਿਚਾ ਉੱਪਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ ਇੰਨੇ ਕੁ ਬੇਤਾਬ ਨੇ ਕਿ ਮੈਂ ਹੁਣ ਕੀ

प्रधानमंत्री नरेंद्र मोदी ने कहा कि किसी देश की आर्थिक ते रणनीतिक शक्ति विच समुद्री समर्था महत्वपूर्ण भूमिका निभाउंदी है ते भारत इस नूं मजबूत करन वल तेजी नाल अगे वध रहा है। प्रधानमंत्री नरेंद्र मोदी ने अंतरराष्ट्रीय योग दिवस 2026 नूं एक विश्वव्यापी उत्सव बनाउण लई दुनिया भर दे लोकां दा धन्नवाद कीता है। राष्ट्रपति द्रौपदी मुर्मू ने मध्य प्रदेश के कुनो नैशनल पार्क का दौरा किया। उन्होंने चीता पुनर्वास प्रोजेक्ट की प्रगति का जायजा भी लिया। भारत अज तो नवी दिल्ली च ब्रिक्स देशों के राष्ट्रीय सुरक्षा सलाहकार की दो रोजा मीटिंग की मेजबानी करेगा। नैशनल टेस्टिंग एजेंसी NTA अज तो UGC नैट जून 2026 की प्रीख्या शुरू करेगी। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ ਵਿੱਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੁਰਸ਼ ਹਾਕੀ ਵਿੱਚ ਭਾਰਤ ਨੇ FIH ਪ੍ਰੋ ਲੀਗ ਰੋਟਰਡਮ ਪੜਾਅ ਦੇ ਆਪਣੇ ਅੰਤਿਮ ਮੁਕਾਬਲੇ ਵਿੱਚ ਨੀਦਰਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ ਤੇ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਤੇ ਸ਼੍ਰੇਯਸ ਅਈਅਰ ਉਪ ਕਪਤਾਨ ਹੋਣਗੇ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

म्यूजिकली आज आकाशवाणी एफएम रेनबो और 10:03:10 अरे अरे अरे स्माइल करन ते देखो बहुत सारे मौके थानू मिल जांदे ने और एफएम रेनबो ट्यून इन करके भी देखो तुहाडे फेस ते ऑटोमेटिकली आज स्वेर दी स्माइल है क्योंकि जर्नी इन्नी सोहनी तुसी एंजॉय कर रहे सी अज ਅਤੇ ਉਸ ਜਰਨੀ ਨੂੰ ਹੁਣ ਅੱਗੇ ਜੀ ਡਰਾਈਵਰ ਚੇਂਜ ਹੋ ਗਿਆ ਦੇਖੋ ਇੱਕ ਜਦੋਂ ਗੱਡੀ ਚੱਲਦੀ ਹੈ ਔਰ ਉਸ ਟ੍ਰੇਨ ਦਾ ਡਿਫਰੈਂਟ ਡਿਫਰੈਂਟ ਸਟੇਸ਼ਨ 'ਤੇ ਹੋ ਕੇ ਕਈ ਵਾਰੀ ਹੁੰਦਾ ਨਾ ਕਿ ਡਰਾਈਵਰ ਚੇਂਜ ਹੋ ਜਾਂਦਾ ਹੁਣ ਜਿਹੜਾ ਡਰਾਈਵਰ ਹੈ ਉਹ ਚੇਂਜ ਹੋ ਗਿਆ ਫੈਮ ਰੇਨਬੋ 'ਤੇ ਮੇਰੇ ਨਾਲ ਤੁਸੀਂ ਇੰਜੋਏ ਕਰੋਗੇ ਅੱਜ ਦਾ ਸਫ਼ਰ ਕੌਣ ਹੈ ਸਾਈਡ ਰੇਡੀਓ ਦੇ ਸੋ ਰਿਚਾ ਹੈ ਜੀ ਅੱਜ ਅਤੇ ਰਿਚਾ ਦੇ ਨਾਲ ਠੀਕ ਦੁਪਹਿਰ ਦੇ 2 ਵਜੇ ਤੱਕ ਹੁਣ ਤੋਂ ਲੈ ਕੇ 2 ਵਜੇ ਤੱਕ ਇਹ ਜਰਨੀ ਜਿਹੜੀ ਹੈ ਤੁਸੀਂ ਇੰਜੋਏ ਕਰਨ ਵਾਲੇ ਹੋ ਸੋ ਸਭ ਤੋਂ ਪਹਿਲਾਂ ਤਾਂ ਰੇਨਬੋ ਸੁਣਨ ਵਾਲੇ ਸਭੀ ਦੋਸਤਾਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਕੀ ਅੱਜ ਹਾਲ ਚਾਲ ਵਧੀਆ ਹੀ ਹੋਣਗੇ ਵੈਸੇ ਉਹਨਾਂ ਲੋਕਾਂ ਦੇ ਤਾਂ ਬਹੁਤ ਵਧੀਆ ਹੈ ਜਿਨ੍ਹਾਂ ਦੀਆਂ ਵੈਕੇਸ਼ਨਸ ਚੱਲ ਰਹੀਆਂ ਨੇ ਛੁੱਟੀਆਂ ਖਾਸ ਕਰ ਛੋਟੇ ਛੋਟੇ ਬੱਚੇ ਸਕੂਲ ਤੋਂ ਆਰਾਮ ਨਾਲ ਆ ਹਾਂ ਮੈਨੂੰ ਪਤਾ ਕਿ ਹੋਮਵਰਕ ਜੋ ਵੀ ਹੋਲੀਡੇ ਸੀਗੀਆਂ ਉਹ ਕਰ ਚੁੱਕੇ ਹੋ ਤੁਸੀਂ ਅਤੇ ਛੁੱਟੀਆਂ ਵੀ ਮਸਤ ਇੱਕਦਮ ਚੱਲ ਰਹੀਆਂ ਨੇ

ਸੋ ਜ਼ਰੂਰੀ ਨਹੀਂ ਕਿ ਹਰ ਇੱਕ ਸੌਂਗ ਨੂੰ ਸਿਰਫ ਸੁਣਿਆ ਹੀ ਜਾਏ ਜੀ, ਇਹ ਜ਼ਰੂਰੀ ਨਹੀਂ ਹੈ, ਬਿਲਕੁਲ ਜ਼ਰੂਰੀ ਨਹੀਂ ਹੈ। ਤੁਸੀਂ ਉਹਦੇ 'ਤੇ ਡਾਂਸ ਵੀ ਕਰ ਸਕਦੇ ਹੋ, ਔਰ ਕਿਸੇ ਫੇਵਰੇਟ ਪਰਸਨ ਜਿਹਨੂੰ ਤੁਹਾਡੇ ਆਲੇ ਦੁਆਲੇ ਬੈਠਾ ਉਹਨੂੰ ਡੈਡੀਕੇਟ ਵੀ ਕਰ ਸਕਦੇ ਹੋ, ਹੈ ਨਾ ਜੀ। ਸੋ ਹਮੇਸ਼ਾ ਮਿਊਜ਼ਿਕ ਨੂੰ ਇੰਜੋਏ ਕਰਨਾ ਹੀ ਚਾਹੀਦਾ, ਔਰ ਮਿਊਜ਼ਿਕ ਸਾਡੇ ਨਾਲ ਜੋ ਦੇਖੋ ਕੁਝ ਵੀ ਸਿਚੁਏਸ਼ਨ ਚੱਲ ਰਹੀ ਹੈ ਲਾਈਫ ਦੇ ਵਿੱਚ, ਹੈ ਨਾ, ਹਰ ਇੱਕ ਸਿਚੁਏਸ਼ਨ ਜਾਂ ਕੰਡੀਸ਼ਨ ਦੇ ਨਾਲ ਉਹ ਮਿਊਜ਼ਿਕ ਜਿਹੜਾ ਹੈ ਆਪਣੇ ਆਪ ਨੂੰ ਅਟੈਚ ਕਰ ਹੀ ਲੈ। ਸੋ ਇਸ ਟਾਈਮ ਦੇਖੋ ਮੋਰਨਿੰਗ ਟਾਈਮ ਹੈ, ਔਰ ਮੈਨੂੰ ਪਤਾ ਬਹੁਤ ਜ਼ਿਆਦਾ ਇੱਕ ਦੋ ਆਲਸ ਵਾਲੇ ਦਿਨ ਚੱਲ ਰਹੇ, ਛੁੱਟੀਆਂ ਵਾਲੇ ਦਿਨ ਚੱਲ ਰਹੇ ਕਈ ਲੋਕਾਂ ਦੇ ਲਈ ਤਾਂ ਖਾਸ ਕਰ, ਔਰ ਇੰਜੋਏ ਕਰਿਓ ਤੁਸੀਂ ਫਿਲਹਾਲ ਇਹ ਪ੍ਰੋਗਰਾਮ, ਔਰ ਹੌਲੀ ਹੌਲੀ ਹੌਲੀ ਹੌਲੀ ਜਿਹੜੀ ਇੱਕ ਬੀਟ ਹੈ ਨਾ ਬੋਡੀ ਦੇ ਵਿੱਚ ਆ ਰਹੀ ਹੈ, ਵਾਈਬ ਜਿਹੜੀ ਹੈ ਸਟੂਡੀਓ ਦੇ ਵਿੱਚ ਦੇਖੋ ਸੈੱਟ ਹੋ ਰਿਹਾ ਪੂਰਾ ਮਾਹੌਲ, ਔਰ ਅਸੀਂ ਚੱਲ ਰਹੇ ਹਾਂ ਅਗਲੇ ਗਾਣੇ ਵੱਲ। ਇਹ ਗਾਣਾ ਮੇਰੇ ਖਿਆਲ ਨਾਲ ਅੱਜ ਦੇ ਟਾਈਮ 'ਚ ਬਹੁਤ ਸਾਰੇ ਲੋਕਾਂ ਦਾ ਵਨ ਆਫ ਦ ਫੇਵਰੇਟ ਸੌਂਗ ਬਣ ਚੁੱਕਾ। ਸੋ ਇੰਜੋਏ ਕਰਦੇ ਹਾਂ ਜੀ ਨੈਕਸਟ ਟ੍ਰੈਕ, ਸਟੇ ਟਿਊਨਡ ਵਿਦ ਐਫ ਐਮ ਰੇਨਬੋ। ਪ੍ਰੋਗਰਾਮ ਦਾ ਨਾਮ ਹੈ ਜੀ ਗੀਤ ਬਹਾਰ, ਦਿਲ ਸੇ ਦਿਲ ਤੱਕ।

ਸੋ ਕੋਈ ਤੁਹਾਨੂੰ ਪਿਆਰ ਕਰੇ ਜਾਂ ਨਾ ਕਰੇ, ਤੇ ਤੁਸੀਂ ਕਿਸੇ ਨੂੰ ਪਿਆਰ ਕਰੋ ਜਾਂ ਨਾ ਕਰੋ, ਜੀਵਨ ਦੇ ਵਿੱਚ ਨਾ ਜ਼ਿੰਦਗੀ ਦੇ ਵਿੱਚ ਨਾ, ਆਪਣੇ ਆਪ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਥੋੜ੍ਹਾ ਟਾਈਮ ਆਪਣੇ ਲਈ ਜ਼ਰੂਰ ਕੱਢੋ, ਔਰ ਜਿਸ ਚੀਜ਼ ਦੇ ਵਿੱਚ ਮਜ਼ਾ ਆਉਂਦਾ ਨਾ, ਹਰ ਇੱਕ ਚੀਜ਼ ਦੇਖੋ, ਬਹੁਤ ਸਾਰੀਆਂ ਚੀਜ਼ਾਂ ਨੇ, ਔਰ ਦਿਨ ਦੀ ਸ਼ੁਰੂਆਤ ਆਪਾਂ ਕਰਦੇ ਹਾਂ, ਔਰ ਜਦੋਂ ਤੱਕ ਦਿਨ ਖਤਮ ਨਹੀਂ ਹੋ ਜਾਂਦਾ, ਰਾਤ ਨਹੀਂ ਪੈ ਜਾਂਦੀ, ਉਦੋਂ ਤੱਕ ਕਿੰਨੇ ਸਾਰੇ ਕੰਮ ਹੁੰਦੇ ਨੇ। ਸੋ ਐਟਲੀਸਟ ਉਸ ਟਾਈਮ ਦੇ ਵਿੱਚ, ਹੈ ਨਾ, ਉਹਨਾਂ ਸਾਰੇ ਕੰਮਾਂ ਦੇ ਵਿੱਚ ਆਪਣੇ ਲਈ ਥੋੜ੍ਹਾ ਜਿਹਾ ਟਾਈਮ ਜ਼ਰੂਰ ਕੱਢੋ, ਔਰ ਜਿਸ ਚੀਜ਼ ਨਾਲ ਵੀ ਪਿਆਰ ਹੈ, ਭਾਵੇਂ ਪੇਂਟਿੰਗ ਕਰ ਰਹੇ ਆ ਜਾਂ ਫਿਰ ਕੁਝ ਵੀ ਕਰ ਰਹੇ, ਹੈ ਨਾ, ਕੋਈ ਵੀ ਚੀਜ਼ ਹੋ ਸਕਦੀ ਹੈ, ਕੁਕਿੰਗ ਕਰ ਸਕਦੇ ਹਾਂ, ਕੋਈ ਗੀਤ ਸੁਣਨ ਦਾ ਦਿਲ ਕਰ ਰਿਹਾ ਹੈ ਨਾ, ਅਤੇ ਉਸ ਗੀਤ ਨੂੰ ਸੁਣੀਏ। ਹੋ ਸਕਦਾ ਹੈ ਕਿ ਅਗਲਾ ਗੀਤ ਕਿਸੇ ਦਾ ਸੁਣਨ ਦਾ ਦਿਲ ਕਰ ਰਿਹਾ, ਔਰ ਮੈਨੂੰ ਬਾਅਦ 'ਚ ਥੈਂਕ ਯੂ ਕਰ ਦੇਣਾ ਜਿਹਦੇ ਲਈ ਵੀ, ਹੈ ਨਾ, ਜਿਹਨੂੰ ਵੀ ਇਹ ਗੀਤ ਵਧੀਆ ਲੱਗੇ। ਸੋ ਇੰਜੋਏ ਕਰਦੇ ਹਾਂ ਜੀ ਰੇਖਾ ਭਾਰਤਵਾਜ ਦੀ ਆਵਾਜ਼ ਨੂੰ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਸਟੇ ਟਿਊਨਡ।

ਫਿਲਹਾਲ ਐਮ ਐਮ ਰੇਨਬੋ ਦੇ ਵਿੱਚ ਆਈ ਜੀ ਔਰ ਟਾਈਮ ਤੁਹਾਨੂੰ ਦੱਸ ਦੇਵਾਂ 10:33 ਦੋ ਸੈਕਿੰਡ ਹੋ ਚੁੱਕੇ ਨੇ ਪ੍ਰੋਗਰਾਮ ਗੀਤ ਬਹਾਰ ਤੁਸੀਂ ਅੱਜ ਮੇਰੇ ਨਾਲ ਇੰਜੋਏ ਕਰ ਰਹੇ ਹੋ ਔਰ ਜਾਗ ਚੁੱਕੇ ਹੋ ਹੁਣ ਤੱਕ ਬਹੁਤ ਸਾਰੇ ਦੇਖੋ ਆਪਣੇ ਕੰਮ ਤੁਸੀਂ ਨਿਪਟਾ ਲਏ ਹੈ ਮੈਨੂੰ ਪਤਾ ਹੈ ਔਰ ਪੈਂਟਿੰਗ ਵੀ ਹੈ ਅਜੇ ਹੈ ਨਾ ਕਿ ਇਹ ਕਰਨਾ ਹੈ ਉਹ ਕਰਨਾ ਹੈ ਕਿਉਂਕਿ ਮੰਡੇ ਜਦੋਂ ਆ ਜਾਂਦਾ ਨਾ ਤਾਂ ਵਾਕਈ ਇੱਕ ਜਿਹੜੀ ਲਿਸਟ ਹੁੰਦੀ ਨਾ ਸਾਡੀ ਬਹੁਤ ਵੱਡੀ ਹੋ ਜਾਂਦੀ ਹੈ ਕਿ ਮੰਡੇ ਹੈ ਤਾਂ ਫਿਰ ਓਬਵੀਅਸਲੀ ਕੰਮ ਕਰਨੇ ਆ ਇੰਨੇ ਸਾਰੇ ਜਿਹੜੇ ਪੈਂਡਿੰਗ ਸੀਗੇ ਕਿਉਂਕਿ ਵੀਕਐਂਡ 'ਤੇ ਸਾਰਿਆਂ ਨੂੰ ਪਤਾ ਇੰਜੋਏ ਕਰਨਾ ਹੁੰਦਾ ਆਪਣੇ ਆਪਣੇ ਪਲਾਨਸ ਹੁੰਦੇ ਨੇ ਲੇਕਿਨ ਵਧੀਆ ਤਾਂ ਨਹੀਂ ਲੱਗਦਾ ਕਿਉਂਕਿ ਵੀਕਐਂਡ ਤੋਂ ਬਾਅਦ ਦਿਲ ਨਹੀਂ ਕਰਦਾ ਹੈ ਨਾ ਕਿ ਉੱਠੀਏ ਕੰਮ 'ਤੇ ਜਾਈਏ ਲੇਕਿਨ ਜਾਣਾ ਤਾਂ ਪਏਗਾ ਜਾਗਣਾ ਤਾਂ ਪਏਗਾ ਔਰ ਜੱਗ ਕੇ ਜਿੰਨੇ ਵੀ ਕੰਮ ਨੇ ਭਾਵੇਂ ਆਪਣੇ ਹੋ ਆਫਿਸ ਦੇ ਹੋ ਹੈ ਨਾ ਕਿਸੇ ਦੇ ਵੀ ਹੋ ਕਰਨੇ ਤਾਂ ਪੈਣੇ ਹੀ ਆ ਕਰਾਂਗੇ ਤਾਂ ਹੀ ਤਾਂ ਲਾਈਫ ਦੇ ਵਿੱਚ ਅੱਗੇ ਥੋੜ੍ਹਾ ਜਿਹਾ ਵਧਾਂਗੇ ਹੈ ਨਾ ਜੀ ਫਿਲਹਾਲ ਅੱਗੇ ਮੈਂ ਵੀ ਵੱਧ ਰਹੀ ਹਾਂ ਪ੍ਰੋਗਰਾਮ ਗੀਤ ਬਾਹਰ ਚੱਲ ਰਿਹਾ ਔਰ ਤੁਹਾਨੂੰ ਵੀ ਕਹਿ ਰਹੀ ਹਾਂ ਅੱਗੇ ਨਾ ਵਧੋ ਹੌਲੀ ਹੌਲੀ ਆਪਣੀ ਕਮਰ ਨੂੰ ਥੋੜ੍ਹਾ ਜਿਹਾ ਸ਼ੇਕ ਐਟ ਕਰਨਾ ਹੈ ਕਿਉਂਕਿ ਗਾਣਾ ਹੀ ਕੁਛ ਇਸ ਤਰੀਕੇ ਦਾ ਹੈ ਸਟੇ ਟਿਊਨਡ

ਕਿਚਨ ਦੇ ਵਿੱਚ ਜੇਕਰ ਤੁਸੀਂ ਕੁਝ ਇਸ ਟਾਈਮ ਬਣਾ ਰਹੇ ਹੋ ਹੈ ਨਾ, ਔਰ ਰੇਡੀਓ ਤੁਸੀਂ ਨਾਲ ਨਾਲ ਲਗਾ ਰੱਖਿਆ ਹੈ, ਤਾਂ ਮੈਨੂੰ ਪਤਾ ਇੱਕ ਆਧਾ ਠੁਮਕਾ ਤਾਂ ਤੁਸੀਂ ਹੈ ਨਾ ਬਿਨਾਂ ਕਿਸੇ ਨੂੰ ਦੇਖੇ ਲਗਾ ਹੀ ਲਿੱਤਾ ਹੋਣਾ, ਕਿਉਂਕਿ ਦੇਖੋ ਕੰਮ ਕਰਦੇ ਹੋਏ ਨਾ ਆਪਣੇ ਆਪ ਔਰ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਮ ਨੂੰ। ਹੁਣ ਦੇਖੋ ਅਸੀਂ ਭਾਵੇਂ ਕਿਚਨ 'ਚ ਖਾਣਾ ਬਣਾ ਰਹੇ ਹਾਂ, ਜਾਂ ਫਿਰ ਹੋ ਸਕਦਾ ਹੈ ਤੁਸੀਂ ਇਸ ਟਾਈਮ ਟਰੈਵਲ ਕਰ ਰਹੇ ਹੋ ਹੈ ਨਾ, ਔਰ ਟਰੈਵਲ ਕਰਦੇ ਕਰਦੇ ਗੱਡੀ ਦੇ ਵਿੱਚ ਲਗਾ ਰੱਖਿਆ ਜੀ ਐਫ ਐਮ ਰੇਨਬੋ, ਅਤੇ ਮੇਰੀ ਆਵਾਜ਼ ਨੂੰ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ ਪ੍ਰੋਗਰਾਮ, ਔਰ ਉਸ ਟਾਈਮ ਕੋਈ ਫੇਵਰੇਟ ਵਾਲਾ ਗੀਤ ਆ ਜਾਏ ਜਾਂ ਕੋਈ ਇੱਦਾਂ ਦਾ ਗੀਤ ਆ ਜਾਏ ਜੋ ਬਹੁਤ ਵਧੀਆ ਲੱਗਦਾ ਹੈ, ਜਾਂ ਫਿਰ ਅਸੀਂ ਪਹਿਲੀ ਵਾਰੀ ਸੁਣ ਰਹੇ ਹਾਂ ਅਤੇ ਸਾਨੂੰ ਨਾ ਉਹ ਗੀਤ ਯਾਦ ਰਹੇਗਾ ਕਿ ਅੱਛਾ ਇਹ ਨਾ ਮੈਂ ਰੇਡੀਓ 'ਤੇ ਸੁਣਿਆ ਸੀ, ਅਤੇ ਪੂਰਾ ਦਿਨ ਯਕੀਨ ਬਣਨਾ ਮੇਰੀ ਗੱਲ ਆ, ਪੂਰਾ ਦਿਨ ਉਹ ਜਿਹੜੀ ਇੱਕ ਟਿਊਨ ਹੈ ਨਾ, ਉਹ ਜਿਹੜਾ ਮਿਊਜ਼ਿਕ ਹੈ ਨਾ, ਸਾਡੇ ਦਿਲ ਅਤੇ ਦਿਮਾਗ ਦੇ ਵਿੱਚ ਉਹ ਚੱਲਦਾ ਹੀ ਰਹਿੰਦਾ ਹੈ। ਹੋ ਸਕਦਾ ਹੈ ਕਿ ਅਗਲਾ ਜਿਹੜਾ ਗੀਤ ਹੈ ਨਾ, ਉਹਦੀ ਜਿਹੜੀ ਟਿਊਨਿੰਗ ਕਹਿ ਲਓ ਕਿ ਥੋੜ੍ਹੀ ਜਿਹੀ ਆਵਾਜ਼ ਕਹਿ ਲਓ ਜਾਂ ਫਿਰ ਲਿਰਿਕਸ ਕਹਿ ਲਓ, ਤੁਹਾਡੇ ਮਾਇੰਡ ਦੇ ਵਿੱਚ ਚੱਲਦੇ ਹੀ ਰਹਿਣਗੇ ਆਲ ਓਵਰ ਦਾ ਡੇ। ਫਿਲਹਾਲ ਇੰਜੋਏ ਕਰੋ ਜੀ, ਨੈਕਸਟ ਟ੍ਰੈਕ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ, ਸਟੇ ਟਿਊਨਡ।

ਕੈਨੇਡਾ ਦੇ ਵਿੱਚ ਨਾ ਇੱਕ ਯੂਨੀਵਰਸਿਟੀ ਨੇ ਆਪਣੇ ਬੱਚਿਆਂ 'ਤੇ ਰਿਸਰਚ ਕੀਤੀ ਐਂਡ ਉਹਨਾਂ ਨੇ ਨਾ ਇਹ ਚੀਜ਼ ਦੇਖੀ ਕਿ ਜਿਹੜੇ ਬੱਚੇ ਸਟ੍ਰੈਸ ਤੋਂ ਦੂਰ ਸੀਗੇ, ਠੀਕ ਹੈ, ਤਣਾਅ ਨਹੀਂ ਸੀਗਾ, ਉਹ ਖੁਸ਼ ਸੀ। ਖੁਸ਼ ਕਿਉਂ ਸੀ? ਕਿਉਂਕਿ ਨਾ ਉਹ ਕੁਝ ਇੱਦਾਂ ਦੇ ਕੰਮ ਕਰਦੇ ਸੀ, ਉਹਨਾਂ ਨੂੰ ਪਤਾ ਲੱਗਿਆ ਕਿ ਅੱਛਾ ਇਸ ਚੀਜ਼ ਦੇ ਨਾਲ ਵੀ ਸਟ੍ਰੈਸ ਜਿਹੜਾ ਹੈ ਉਹ ਦੂਰ ਹੁੰਦਾ ਅਤੇ ਜਿਹੜੀ ਇੱਕ ਪੋਜ਼ਿਟਿਵਿਟੀ ਹੈ ਨਾ, ਖੁਸ਼ੀ ਹੈ ਨਾ, ਉਹ ਆਟੋਮੈਟਿਕਲੀ ਆ ਜਾਂਦੇ ਹੈ। ਤੋ ਜਦੋਂ ਬੱਚਿਆਂ ਨੂੰ ਦੇਖਿਆ ਤਾਂ ਪਤਾ ਲੱਗਿਆ ਕਿ ਉਹ ਨਾ ਆਪਣੀ ਡੇਲੀ ਲਾਈਫ ਦੇ ਵਿੱਚ ਨਾ ਹਰ ਇੱਕ ਚੀਜ਼ ਨਾ ਬੜੀ ਕਹਿ ਲਓ ਕਿ ਇੱਕ ਸ਼ੌਕਿੰਗ ਨਜ਼ਰੀਏ ਨਾਲ ਦੇਖਦੇ ਆ ਕਿ ਮਤਲਬ ਜੋ ਕੁਝ ਵੀ ਲਾਈਫ ਦੇ ਵਿੱਚ ਔਰ ਉਹਨਾਂ ਦੇ ਦਿਨ, ਮਤਲਬ ਮੈਂ ਕਹਿ ਲਾਂ ਕਿ ਦਿਨ ਦੀ ਸ਼ੁਰੂਆਤ ਆਪਾਂ ਕਰ ਰਹੇ ਹਾਂ ਔਰ ਚਾਹ ਹੀ ਕਿਉਂ ਨਾ ਰੱਖੀ ਹੈ। ਉਸ ਬੱਚੇ ਨੇ ਕਿਹਾ ਕਿ ਜਦੋਂ ਦੇਖੋ ਚਾਹ ਬਣਦੀ ਹੈ ਨਾ ਜਾਂ ਬੋਇਲ ਵੀ ਹੋ ਰਹੀ ਹੈ ਨਾ, ਤਾਂ ਉਹ ਜਿਹੜੀ ਚੀਜ਼ ਹੈ ਨਾ ਕਿ ਬੋਇਲ ਹੋ ਰਹੀ ਹੈ, ਉਹ ਜਿਹੜਾ ਕਲਰ ਆ ਰਿਹਾ ਹੈ ਨਾ, ਜੋ ਕੁਝ ਵੀ ਮਤਲਬ ਉਹ ਦੇਖ ਰਿਹਾ ਉਸ ਟਾਈਮ, ਉਸ ਚੀਜ਼ ਨੂੰ ਦੇਖ ਕੇ ਇੰਜੋਏ ਕਰ ਰਿਹਾ, 10-15 ਸੈਕਿੰਡ ਸਿਰਫ ਉਸ ਚੀਜ਼ ਨੂੰ ਨਿਹਾਰ ਰਿਹਾ ਔਰ ਬੜੀ ਇੱਕ ਕਹਿ ਲਓ ਕਿ ਸ਼ੌਕਿੰਗ, ਮਤਲਬ ਕਹਿ ਲਓ ਕਿ ਬਹੁਤ ਸਰਪ੍ਰਾਈਜ਼ ਉਸ ਚੀਜ਼ ਨੂੰ ਦੇਖ ਕੇ। ਔਰ ਜੋ ਕੁਝ ਵੀ ਦਿਨ 'ਚ ਹੋ ਰਿਹਾ, ਭਾਵੇਂ ਰੋਡ 'ਤੇ ਉਹ ਜਾ ਰਿਹਾ, ਕਿਸੇ ਟ੍ਰੀ ਨੂੰ ਦੇਖ ਰਿਹਾ ਜਾਂ ਕਿਸੇ ਮਤਲਬ ਫਲਾਵਰਸ ਨੂੰ ਦੇਖ ਰਿਹਾ, ਜੋ ਵੀ ਚੀਜ਼ ਹੈ, ਬੜੀ ਇੱਕ ਨਾ ਸਰਪ੍ਰਾਈਜ਼ਿੰਗ ਤਰੀਕੇ ਦੇ ਨਾਲ, ਅੱਛਾ ਇਹਨਾਂ ਦੇ ਰੰਗ ਇੱਦਾਂ ਕਿਉਂ ਹੈ, ਹੈ ਨਾ ਜੀ, ਜਾਂ ਫਿਰ ਇਹ ਚੀਜ਼ ਇੱਦਾਂ ਕਿਉਂ ਹੈ। ਸੋ ਜਦੋਂ ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ ਸ਼ਾਇਦ ਕਹਿ ਲਓ ਕਿ ਨੋਰਮਲ ਚੀਜ਼ਾਂ ਤੋਂ ਹਟ ਕੇ ਕਿਸੇ ਚੀਜ਼ ਵੱਲ ਧਿਆਨ ਦੇਵਾਂਗੇ ਨਾ, ਐਟਲੀਸਟ 10-15 ਸੈਕਿੰਡ ਲਈ ਉਸ ਚੀਜ਼ ਨੂੰ ਸਿਰਫ ਦੇਖਾਂਗੇ, ਇੰਜੋਏ ਕਰਾਂਗੇ ਸਿਰਫ ਉਹਨਾਂ ਮੂਮੈਂਟਸ ਦੇ ਵਿੱਚ, ਤਾਂ ਹੋ ਸਕਦਾ ਕਿ ਸਾਨੂੰ ਵੀ ਨਾ ਸਟ੍ਰੈਸ ਤੋਂ ਦੂਰ ਹੋਣ ਦਾ ਮੌਕਾ ਮਿਲੇਗਾ ਔਰ ਪੋਜ਼ਿਟਿਵਿਟੀ ਜਿਹੜੀ ਹੈ, ਕਹਿ ਲਓ ਕਿ ਖੁਸ਼ੀ ਜਿਹੜੀ ਹੈ ਉਹ ਸਾਡੇ ਫੇਸ 'ਤੇ ਆ ਜਾਏਗੀ। ਸੋ ਕਰਕੇ ਦੇਖਣਾ ਚਾਹੀਦਾ। ਅਗਲੇ ਗਾਣੇ ਦੇ ਵਿੱਚ ਵੀ ਸ਼ਾਇਦ ਇਹ ਕਿਹਾ ਜਾ ਰਿਹਾ ਕਿ ਯੂੰ ਕਰਕੇ ਕਿਆ ਕਰਕੇ ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਰਿਚਾ ਦੇ ਨਾਲ ਤੁਸੀਂ ਇੰਜੋਏ ਕਰੋ ਜੀ ਆਜੀ ਜਰਨੀ। ਸਟੇ ਟਿਊਨਡ ਦਿਲ ਸੇ ਦਿਲ ਤੱਕ।

0: ਪਾਪਾ ਨੇ ਮੈਨ ਮਜਾਦੀ
1: ਪਾਪਾ ਦੇ ਤਾਂ ਪਤਾ ਨਹੀਂ, ਪਰ ਹਾਂ ਸਵੇਰੇ ਸਵੇਰੇ ਜਦੋਂ ਆਪਾਂ ਕੰਮ ਤੋਂ ਲੇਟ ਹੋ ਜਾਈਏ ਨਾ ਤਾਂ ਫਿਰ ਆਫਿਸ ਦੇ ਵਿੱਚ ਜਾ ਕੇ ਇਹ ਬਹੁਤ ਕੁਝ ਬਚ ਜਾਂਦਾ ਹੈ। ਸੋ ਇੰਜੋਏ ਕਰੋ ਤੁਸੀਂ ਪ੍ਰੋਗਰਾਮ ਗੀਤ ਬਹਾਰ, ਔਰ 10:50 ਅਤੇ 37 ਸੈਕਿੰਡ ਹੋ ਚੁੱਕੇ ਨੇ। ਔਰ ਜੇਕਰ ਇਸ ਟਾਈਮ ਟਰੈਵਲ ਕਰ ਰਹੇ ਹੋ ਜਾਂ ਫਿਰ ਗੱਡੀ ਦੇ ਵਿੱਚ ਬੈਠੇ ਹੋਏ ਜਨਾਬ, ਥੋੜ੍ਹਾ ਜਿਹਾ ਦੇਖ ਵੀ ਲਿਓ ਸਾਹਮਣੇ। ਬਹੁਤ ਸਾਰੇ ਲੋਕਾਂ ਨੂੰ ਦੇਖੋ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅਸੀਂ ਆਪਣੇ ਵੱਲੋਂ ਥੋੜ੍ਹੀ ਜਿਹੀ ਅਵੇਅਰਨੈਸ ਲੈ ਆਈਏ ਨਾ, ਛੋਟੀਆਂ ਛੋਟੀਆਂ ਚੀਜ਼ਾਂ ਫੋਲੋ ਕਰੀਏ। ਔਰ ਜਦੋਂ ਰੋਡ ਦੀ ਨਿਕਲ ਰਹੇ ਹਾਂ ਤਾਂ ਰੋਡ ਦੇ ਜਿਹੜੇ ਇਹ ਬਣਾਏ ਗਏ ਨੇ ਨਾ ਰੂਲਸ, ਇਹ ਸਾਡੇ ਆਪਣੇ ਲਈ ਬਣਾਏ ਗਏ ਨੇ। ਔਰ ਖਾਸ ਕਰ ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੂੰਗੀ ਕਿ ਅੱਜ ਕੱਲ੍ਹ ਬਹੁਤ ਸਾਰੇ ਕੇਸਿਸ ਦੇਖ ਰਹੇ ਹਾਂ, ਗੱਡੀ ਸਾਈਡ 'ਤੇ ਰੋਕ ਕੇ ਨਾ ਅਚਾਨਕ ਹੀ ਰੋਂਗ ਸਾਈਡ 'ਤੇ ਆਪਾਂ ਕੀ ਕਰਦੇ ਹਾਂ, ਦਰਵਾਜ਼ਾ ਜਿਹੜਾ ਨਾ ਉਹ ਓਪਨ ਕਰ ਲੈਂਦੇ ਹਾਂ, ਦੇਖਦੇ ਨਹੀਂ ਕਿ ਪਿੱਛੇ ਕੋਈ ਆ ਰਿਹਾ। ਔਰ ਮੈਂ ਰੀਸੈਂਟਲੀ ਬਹੁਤ ਸਾਰੇ ਇੰਸੀਡੈਂਟ ਦੇਖੇ ਹੈ ਕਿ ਜਿਹਦੇ ਵਿੱਚ ਨੁਕਸਾਨ ਪਹੁੰਚਿਆ ਲੋਕਾਂ ਨੂੰ। ਇਸ ਕਰਕੇ ਜਦੋਂ ਵੀ ਆਪਾਂ ਡਰਾਈਵ ਕਰ ਰਹੇ ਹਾਂ ਔਰ ਸਪੈਸ਼ਲੀ ਸਾਨੂੰ ਗੱਡੀ ਰੋਕਣੀ ਪੈ ਰਹੀ ਹੈ ਸਾਈਡ 'ਤੇ, ਤਾਂ ਫਸਟ ਆਫ ਆਲ ਤਾਂ ਇੰਡੀਕੇਟਰ ਜ਼ਰੂਰ ਦਈਏ, ਹੈ ਨਾ ਜੀ, ਬਹੁਤ ਜ਼ਰੂਰੀ ਹੈ ਪਿੱਛੇ ਵਾਲੇ ਨੂੰ ਪਤਾ ਲੱਗ ਜਾਏ ਕਿ ਹਾਂ ਰੋਕ ਕੇ ਅਸੀਂ ਕੁਝ ਕੰਮ ਕਰਨਾ ਹੈ ਜਾਂ ਗੱਡੀ ਸਾਈਡ ਕਰਕੇ ਰੋਕ ਰਹੇ ਹਾਂ, ਇੱਦਾਂ ਇਹ ਮੁੰਡਾ ਬਾਏ ਮੁੰਡਾ, ਇਹ ਤੁਹਾਡੇ 'ਤੇ ਡਿਪੈਂਡ ਕਰਦਾ, ਲੇਕਿਨ ਜ਼ਰੂਰ ਸਾਈਨ ਦਈਏ। ਔਰ ਦੂਜਾ, ਜਦੋਂ ਵੀ ਆਪਾਂ ਆਪਣਾ ਦਰਵਾਜ਼ਾ ਰੋਂਗ ਸਾਈਡ ਪਹਿਲਾਂ ਤਾਂ ਨਾ ਹੀ ਖੋਲੀਏ, ਬਹੁਤ ਜ਼ਰੂਰੀ ਹੈ। ਔਰ ਜੇਕਰ ਖੋਲਣਾ ਪੈ ਵੀ ਰਿਹਾ ਤਾਂ ਫਿਰ ਦੇਖ ਕੇ ਅੱਗੇ ਪਿੱਛੇ ਉਸ ਚੀਜ਼ ਦਾ ਖਾਸ ਖਿਆਲ ਰੱਖੀਏ। ਖਿਆਲ ਹੈ ਮੈਨੂੰ ਤੁਹਾਡਾ ਜੀ, ਕਿਉਂਕਿ ਅਗਲਾ ਗੀਤ ਇੰਜੋਏ ਕਰਾਂਗੇ ਆਪਾਂ ਅਰਿਜੀਤ ਸਿੰਘ ਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ।

ਸਾਥ ਮੇਰਾ ਮਿਲ ਰਿਹਾ ਜੀ ਤੁਹਾਨੂੰ ਅੱਜ ਐਫ ਐਮ ਰੇਨਬੋ ਦੇ 102.7 ਐਫ ਐਮ ਰੇਨਬੋ ਤੇ ਰਿਚਾ ਜੁੜੀ ਹੋਈ ਹੈ ਤੁਹਾਡੇ ਨਾਲ ਤੇ ਮਿਲੀ ਆ ਜੀ ਅੱਜ ਮਾਰਨਿੰਗ ਦੇ ਵਿੱਚ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਮੇਰੇ ਨਾਲ ਤੁਸੀਂ ਇੰਜੋਏ ਕਰੋਗੇ ਅੱਜ ਦਾ ਇਹ ਸਫ਼ਰ। ਸੋ ਅੱਜ ਗੀਤ ਬਹਾਰ ਪ੍ਰੋਗਰਾਮ ਨੂੰ ਫਿਲਹਾਲ ਆਪਾਂ ਇੱਥੇ ਹੀ ਟਾਟਾ ਬਾਏ ਬਾਏ ਕਰ ਰਹੇ ਹਾਂ, ਲੇਕਿਨ ਰਿਚਾ ਕਿਤੇ ਵੀ ਨਹੀਂ ਜਾ ਰਹੀ ਹੈ ਅਤੇ ਅਗਲਾ ਪ੍ਰੋਗਰਾਮ 11 ਵਜੇ ਲੈ ਕੇ ਹਾਜ਼ਰ ਹੋਊਂਗੀ। ਪਹਿਲਾਂ ਸੁਣਾਂਗੇ ਨਿਊਜ਼ ਹੈਡਲਾਈਨਸ ਅਤੇ ਉਸ ਤੋਂ ਬਾਅਦ ਪੰਜਾਬੀ ਤੜਕਾ ਦਾ ਸਮਾਂ ਹੋ ਜਾਏਗਾ ਅਤੇ ਮੇਰੇ ਨਾਲ 11 ਤੋਂ 12 ਪ੍ਰੋਗਰਾਮ ਤੁਸੀਂ ਕਰੋਗੇ ਇੰਜੋਏ। ਸਟੇ ਟਿਊਨਡ ਦਿਲ ਸੇ ਦਿਲ ਤੱਕ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਤੇ ਰਣਨੀਤਿਕ ਸ਼ਕਤੀ ਵਿਚ ਸਮੁੰਦਰੀ ਸਮਰਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇੱਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆਂ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ ਵਿੱਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੁਰਸ਼ ਹਾਕੀ ਵਿੱਚ ਭਾਰਤ ਨੇ FIH ਪ੍ਰੋ ਲੀਗ ਰੋਟਰਡੈਮ ਪੜਾਓ ਦੇ ਆਪਣੇ ਅੰਤਿਮ ਮੁਕਾਬਲੇ ਵਿੱਚ ਨੀਦਰਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਤੇ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ 1 ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਤੇ ਸ਼੍ਰੇਯਸ ਅਈਅਰ ਉਪ ਕਪਤਾਨ ਹੋਣਗੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: ਸੋ ਆ ਤਾਂ ਮੇਰਾ ਮੇਰੇ ਆਪਣੇ ਨਾਲ ਵੀ ਸੀ ਕਿ ਦੇਖੋ ਜ਼ਿੰਦਗੀ ਦੇ ਵਿੱਚ ਨਾ ਮੈਂ ਇਹ ਚੀਜ਼ ਵੀ ਜ਼ਰੂਰ ਕਰਾਂਗੀ, ਹੈ ਨਾ। ਸੋ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਔਰ ਅਸੀਂ ਕਦੇ ਕਦੇ ਸੋਚਦੇ ਹਾਂ ਕਿ ਆਏ ਹਾਏ ਕਾਸ਼ ਮੈਂ ਇੱਕ ਇਮਾਰਤ ਹੁੰਦੀ ਤਾਂ ਇੰਨੀ ਵੱਡੀ ਇਮਾਰਤ ਹੋ ਕੇ ਦੇਖਦੀ ਕਿ ਇੰਨੀ ਉੱਪਰੋਂ ਦੁਨੀਆ ਦਿਖਦੀ ਕਿਵੇਂ, ਹੈ ਨਾ। ਜਾਂ ਫਿਰ ਕਾਸ਼ ਮੈਂ ਇੱਕ ਪੰਛੀ, ਪੰਛੀ ਵੀ ਹੋ ਸਕਦੀ ਸੀ, ਕੋਈ ਚਿੜੀਆ ਹੁੰਦੀ ਜੋ ਚੀ ਚੀ ਕਰਕੇ ਉੱਡਦੀ ਹੋਈ, ਹੈ ਨਾ, ਜੰਗਲਾਂ ਦੇ ਉੱਤੇ ਜਾਂ ਫਿਰ ਪਹਾੜਾਂ ਦੇ ਉੱਤੇ ਉਹਦੀ ਖੂਬਸੂਰਤੀ ਨੂੰ ਨਿਹਾਰ ਸਕਦੀ। ਸੋ ਕਾਸ਼, ਇਹ ਜਿਹੜੇ ਕਾਸ਼ ਹੁੰਦੇ ਆ ਨਾ, ਸਾਡੇ ਹਰ ਇੱਕ ਦੀ ਲਾਈਫ 'ਚ ਕਾਸ਼ ਨਾ ਹੁੰਦਾ ਹੀ ਹੁੰਦਾ ਹੈ। ਸੋ ਜੇਕਰ ਤੁਹਾਨੂੰ ਵੀ ਮੌਕਾ ਮਿਲੇ ਆਪਣੀ ਜ਼ਿੰਦਗੀ ਨੂੰ ਕਿਸੇ ਚੀਜ਼ ਨਾਲ ਰਿਪਲੇਸ ਕਰਨ ਦਾ, ਕੋਈ ਵੀ ਚੀਜ਼ ਹੋ ਸਕਦੀ ਹੈ, ਤਾਂ ਤੁਸੀਂ ਕੀ ਹੋ ਸਕਦੇ ਸੀ? ਚਲੋ ਫਿਰ ਅੱਜ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਪਾਲੀ ਬੋਲ ਰਿਹਾ ਮੈਂ, ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ।
0: ਹਾਂਜੀ ਪਾਲੀ ਜੀ, ਕੀ ਹਾਲ ਚਾਲ ਹੈ?
1: ਮੈਂ ਬਹੁਤ ਵਧੀਆ ਜੀ, ਤੁਸੀਂ ਦੱਸੋ?
0: ਬਹੁਤ ਵਧੀਆ ਪਾਲੀ ਜੀ। ਚਲੋ ਮੈਨੂੰ ਅੱਜ ਦੱਸੋ ਕਿ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਜੇਕਰ ਰਿਪਲੇਸ ਕਰਨ ਦਾ ਮੌਕਾ ਮਿਲਦਾ, ਹੈ ਨਾ, ਕਿਸੇ ਵੀ ਚੀਜ਼ ਨਾਲ, ਤਾਂ ਤੁਸੀਂ ਕੀ ਹੋ ਸਕਦੇ ਸੀ? ਦੱਸੋ।
1: ਤੋਤਾ ਮੈਮ, ਤੋਤਾ।
0: ਓਏ ਹੋਏ ਹੋਏ, ਤੋਤਾ ਕਿਉਂ, ਰੀਜ਼ਨ ਵੀ ਦੱਸੋ।
1: ਮੈਂ ਉਹ ਜਦੋਂ ਬੋਲਦਾ ਗੱਲਾਂ ਬਾਤਾਂ ਕਰਦਾ ਨਾ, ਬਹੁਤ ਵਧੀਆ ਲੱਗਦਾ ਉਹ।
0: ਅੱਛਾ, ਚਲੋ ਬੋਲ ਕੇ ਦਿਖਾਓ ਫਿਰ ਸਾਨੂੰ। ਹੁਣ ਤੁਸੀਂ ਕਹੋਗੇ ਰਿਚਾ ਮੈਮ ਤੁਸੀਂ ਤਾਂ ਫਸਾ ਰਹੇ ਹੋ, ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਤੁਸੀਂ ਹੁੰਦੇ, ਹੈ ਨਾ। ਹੁਣ ਤੁਸੀਂ ਕਹਿ ਰਹੇ ਬਣ ਕੇ ਦਿਖਾਓ।
1: ਜਦੋਂ ਆਟਾ ਮਾਰਦਾ ਹੁੰਦਾ ਮੰਮੀ ਮੰਮੀ।
0: ਠੀਕ ਹੈ ਠੀਕ ਹੈ ਠੀਕ ਹੈ, ਦੇਖੋ ਆਡੀਅੰਸ ਬੈਠੀ ਹੋਈ ਹੈ ਸਾਡੇ ਸਟੂਡੀਓ 'ਚ, ਉਹ ਵੀ ਹੱਸ ਰਹੀ ਹੈ ਤੁਹਾਡੀ ਮੰਮੀ ਮੰਮੀ ਦੇ। ਠੀਕ ਹੈ ਠੀਕ ਹੈ, ਚਲੋ, ਹੈ ਨਾ, ਇਹ ਵੀ ਹੁੰਦਾ ਹੈ ਹਰ ਇੱਕ ਦਾ। ਆਪਾਂ ਸੋਚਦੇ ਹਾਂ ਕਦੇ ਕਦੇ ਕਿ ਯਾਰ ਹੋ ਸਕਦਾ ਹੈ ਮੈਂ ਕੁਛ, ਹੈ ਨਾ, ਨਹੀਂ ਇਨਸਾਨ ਹੁੰਦਾ, ਕੋਈ ਜਾਨਵਰ ਹੁੰਦਾ ਤਾਂ ਕਿਹੜਾ ਜਾਨਵਰ ਹੁੰਦਾ, ਜਾਂ ਫਿਰ ਕੋਈ ਬੱਸ ਹੋ ਸਕਦਾ ਸੀ, ਜਾਂ ਮੈਂ ਕੋਈ ਟ੍ਰੇਨ ਹੋ ਸਕਦਾ ਸੀ, ਕੁਛ ਵੀ ਹੋ ਸਕਦਾ ਸੀ, ਹੈ ਨਾ। ਅਤੇ ਵਧੀਆ ਲੱਗਦਾ, ਇੱਦਾਂ ਹੀ ਸੋਚਣਾ ਚਾਹੀਦਾ, ਹੱਸਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਚਲੋ ਗੀਤ ਕਿਹੜਾ ਸੁਣਨਾ ਪਾਲੀ ਜੀ?
1: ਬਲਕਾਰੀ ਲਾ ਦਿਓ ਮੈਮ, ਬਲਕਾਰ ਸਿੱਧੂ ਦਾ।
0: ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਇਸੇ ਤਰ੍ਹਾਂ ਦੇਖੋ ਪ੍ਰੋਗਰਾਮ ਇੰਜੋਏ ਕਰਨਾ ਤੁਸੀਂ ਅੱਜ ਪੰਜਾਬੀ ਤੜਕਾ, ਔਰ ਉਹਦੇ ਵਿੱਚ ਤੜਕਾ ਤਾਂ ਲੱਗੇਗਾ ਤੁਹਾਡੀਆਂ ਫਰਮਾਇਸ਼ਾਂ ਦਾ, ਨਾਲ ਹੀ ਨਾਲ ਅੱਜ ਤੁਹਾਡੇ ਜਿਹੜੇ ਕਾਸ਼ ਹੈ ਨਾ, ਕਾਸ਼ ਕਿ ਮੈਂ ਇਹ ਚੀਜ਼ ਹੁੰਦਾ, ਅਤੇ ਅੱਜ ਆ ਜਾਓ ਜੀ ਪ੍ਰੋਗਰਾਮ 'ਚ ਮੇਰੇ ਨਾਲ, ਇੰਤਜ਼ਾਰ ਕਰ ਰਹੀ ਹਾਂ ਤੁਹਾਡਾ। ਅਤੇ ਫਿਲਹਾਲ ਬਲਕਾਰ ਸਿੱਧੂ ਨੂੰ ਲੈ ਕੇ ਆ ਰਹੀ ਹਾਂ ਸਟੂਡੀਓ 'ਤੇ, ਆਏ ਮੇਰਾ ਮਤਲਬ ਹੈ ਰੇਡੀਓ 'ਤੇ। ਇੰਜੋਏ ਕਰੋ ਜੀ ਅਗਲਾ ਗੀਤ, ਦਿਲ ਸੇ ਦਿਲ ਤੱਕ।

0: ਤੇ ਤੁਸੀਂ ਕੀ ਕਰਦੇ ਹੋ? ਤੁਸੀਂ ਕਰਦੇ ਹੋ ਜੀ ਸਾਨੂੰ ਕਾਲ 081-2143-174 ਨੰਬਰ ਨੂੰ ਡਾਇਲ ਕਰਕੇ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ? ਜੀ ਪੌਲ ਜੀ, ਪ੍ਰੋਗਰਾਮ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਡੀ ਆਵਾਜ਼ ਥੋੜੀ ਸਾਫ਼ ਨੀ ਆ ਰਹੀ ਅੱਜ।
1: ਪਤਾ ਨੀ ਕੀ ਗੱਲ ਆ, ਪਿੱਛੋਂ ਹੀ ਕੋਈ ਪ੍ਰੋਬਲਮ ਹੋਈ ਆ।
0: ਹੁਣ ਸਾਫ਼ ਹੋ ਗਈ, ਦੇਖੋ ਕੀ ਕੀਤਾ
1: ਜੀ? ਮੈਂ ਤਾਂ ਕੁਛ ਨੀ ਕੀਤਾ, ਪਤਾ ਨੀ ਤੁਸੀਂ ਕੁਛ ਇਧਰੋਂ ਕੀਤਾ।
0: ਅੱਛਾ ਅੱਛਾ ਅੱਛਾ, ਠੀਕ ਹੈ, ਮੇਰਾ ਡਾਇਲੋਗ ਮੈਨੂੰ ਹੀ ਮਾਰ ਰਹੇ ਹੋ? ਹੈ
1: ਹਾਂਜੀ ਹਾਂਜੀ,
0: ਠੀਕ ਹੈ ਠੀਕ। ਅੱਛਾ ਇਦਾਂ ਹੀ ਹੁੰਦਾ,
1: ਪਹਿਲੇ ਤੇ ਪਹਿਲਾ ਹੀ ਕਿ ਹੁੰਦਾ ਹੁੰਦਾ ਨਾ।
0: ਅੱਛਾ ਦੇਖੋ ਮੈਂ ਕੁਝ ਨਹੀਂ ਕਰ ਰਹੀ ਆ, ਹਾਂ ਆਪਣੇ ਆਪ ਹੋਈ ਜਾ ਰਹੀ ਆ ਉਹ।
1: ਚਲੋ ਠੀਕ,
0: ਚਲੋ ਬੋਲ ਜੀ, ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਵੀ ਹੈਗਾ ਸੀ ਕੋਈ ਕਾਸ਼ ਕਿ ਮੈਂ ਇਹ

0: ਹੁੰਦਾ ਹੈ ਨਾ ਰਿਪਲੇਸ ਕਰਨ ਦਾ, ਜੇਕਰ ਤੁਹਾਨੂੰ ਮੌਕਾ ਮਿਲੇ ਆਪਣੀ ਜ਼ਿੰਦਗੀ ਨੂੰ, ਲਾਈਫ ਨੂੰ, ਤਾਂ ਕਿਸ ਚੀਜ਼ ਨਾਲ ਰਿਪਲੇਸ ਕਰਦੇ?
1: ਦੇਖੋ ਜੀ, ਮੈਂ ਜੇ ਕੁਛ ਹੋਰ ਵੀ ਨਾ ਹੁੰਦਾ ਤਾਂ ਮੈਂ ਸਿਰਫ ਇਨਸਾਨ ਹੀ ਹੁੰਦਾ।
0: ਮੈਨੂੰ ਇੰਨਾ ਸਮਝ ਤਾਂ ਆ ਗਿਆ ਇਨਸਾਨ ਹੁੰਦੇ, ਬਟ ਆਵਾਜ਼ ਤੁਹਾਡੀ ਫਿਰ ਥੋੜੀ ਜਿਹੀ ਡਗਮਗਾ ਰਹੀ ਹੈ।
1: ਪਤਾ ਨਹੀਂ ਕਿਉਂ ਡਗਮਗਾਉਂਦੀ ਆ, ਹੁਣ ਕੋਈ ਗੱਲਬਾਤ ਹੋਊਗੀ।
0: ਐ ਲੱਗ ਰਿਹਾ ਜਿਵੇਂ ਉਹ ਪਹਿਲਾਂ ਕੈਸਟ ਚਲਦੀ ਸੀ ਨਾ, ਚਲਦੇ ਚਲਦੇ ਦੇਖੋ ਜੀ ਪਹਿਲਾਂ ਤੇ ਉਹ ਵੇੜ ਕੇ,
1: ਇਦਾਂ ਮੈਨੂੰ ਵੀ ਇਦਾਂ ਸੁਣਦੀ ਆ, ਮੈਨੂੰ ਵੀ ਇਹ ਪਰ ਕਿਸੇ ਕਿਸੇ ਵੇਲੇ ਇਦਾਂ ਹੁੰਦੀ ਆ, ਪਤਾ ਨਹੀਂ ਕਿਉਂ ਹੁੰਦੀ ਆ।
0: ਹੋ ਜਾਂਦਾ ਹੋ ਜਾਂਦਾ, ਮੈਨੂੰ ਇਹ ਫੀਲਿੰਗ ਆ ਗਈ ਇੱਕਦਮ ਪੁਰਾਣੇ ਜ਼ਮਾਨੇ ਵਾਲੀ।
1: ਪਰਮਾਤਮਾ ਦੀ ਬੰਦਗੀ ਕਰੀਏ ਤੇ ਪਰਮਾਤਮਾ ਵਰਗੇ ਹੋ ਜਾਈਏ।
0: ਚਲੋ ਪੌਲ ਜੀ, ਮੈਨੂੰ ਤੁਹਾਡਾ
1: ਇਨਸਾਨੀ ਜਨਮ ਵਿੱਚ, ਕਿਉਂਕਿ ਮਾਨਸ ਜਨਮ ਦੁਰਲੰਭ ਹੈ, ਹੋਤਨਾ ਬਾਰੰਬਾਰ ਜਉ ਫਲ ਪਾਕੇ ਬੋਇ ਗਰੇ ਤੇ ਬੋਰ ਨਾ ਲਾਗੇ ਡਾਰ।
0: ਚਲੋ ਜੀ, ਬਹੁਤ ਵਧੀਆ ਹੈ ਨਾ,
1: ਸਭ ਤੋਂ ਉੱਤਮ ਜਾਮਾ ਆ, ਤੇ ਇਨਸਾਨ ਦੇ ਜਾਮੇ ਤੋਂ ਬਾਅਦ ਫਿਰ ਪਰਮਾਤਮਾ ਦਾ, ਪਰਮਾਤਮਾ ਦੇ ਨਾਲ ਮਿਲਾਪ ਇਨਸਾਨੀ ਜਾਮੇ ਵਿੱਚ ਹੀ ਹੋ ਸਕਦਾ ਹੈ।
0: ਇਨਸਾਨੀ ਜਨਮ ਦੇ ਵਿੱਚ ਹੀ ਪਹੁੰਚ ਕੇ ਸਟੂਡੀਓ ਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਲਗਵਾ ਸਕਦੇ ਹੋ। ਦੇਖੋ ਦੇਖੋ, ਸਹੀ ਕਹਿ ਰਹੀ ਹਾਂ ਨਾ, ਕਿਹੜਾ ਗੀਤ ਸੁਣਨਾ ਫਿਰ ਦੱਸੋ।
1: ਬਾਕੀ ਤੋਤੇ ਚਿੜੀਆਂ ਨਹੀਂ ਲਵਾ ਸਕਦੇ ਨਾ ਪਰਮਾਤਮਾ ਦੀ ਬੰਦਗੀ ਕਰ, ਸਿਰਫ ਇਨਸਾਨ ਹੀ ਪਰਮਾਤਮਾ ਦੀ ਬੰਦਗੀ ਕਰ ਸਕਦਾ ਤੇ ਬੰਦਗੀ ਕਰਕੇ ਪਰਮਾਤਮਾ ਵਰਗਾ ਬਣ ਸਕਦਾ।
0: ਬਹੁਤ ਵਧੀਆ ਲੱਗ ਰਿਹਾ, ਔਰ ਬਹੁਤ ਗਿਆਨ ਦੀਆਂ ਗੱਲਾਂ, ਐ ਲੱਗ ਰਿਹਾ ਜਿਵੇਂ ਆਪਾਂ ਬਹੁਤ ਹੈ ਨਾ ਸੋਹਣਾ ਜਿਹਾ ਇੱਕ ਜਗ੍ਹਾ ਤੇ ਬੈਠੇ ਹੋਏ ਆ ਤੇ ਬਹੁਤ ਸੋਹਣੀਆਂ ਗੱਲਾਂ ਸੁਣ ਰਹੇ ਆ।
1: ਇਦਾਂ ਹੋਣੀ ਵੀ ਜੀ ਚਾਹੀਦੀ ਆ, ਕਿਉਂਕਿ ਵਿੱਚ ਵਿੱਚ ਕੋਈ ਗੱਲਾਂ ਧਾਰਮਿਕ ਵੀ ਹੋਣੀਆਂ ਬਹੁਤ ਜ਼ਰੂਰੀ ਆ, ਕਿਉਂਕਿ
0: ਬਹੁਤ ਜ਼ਰੂਰੀ
1: ਇਨਸਾਨੀ ਜਮਾ ਮਿਲੇ ਇਸੇ ਕਰਕੇ ਆ।
0: ਗੀਤ ਕਿਹੜਾ ਸੁਣਨਾ ਫਿਰ ਅੱਜ ਪਾਲ ਜੀ ਤੁਸੀਂ?
1: ਗੀਤ ਮੈਂ ਬਰਗਰੇਵਾਲ ਦਾ ਲਾ ਟਿਕਟ ਆਪਣੇ ਮਸਤ ਬਣਾ ਦੇਣਗੇ ਬੀਬਾ, ਉਹ ਵੀ ਪਰਮਾਤਮਾ ਨਾਲ ਜੁੜਿਆ ਹੀ ਆ।
0: ਜੀ ਜੀ ਜੀ, ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਆਪਾਂ ਤਾਂ ਹੁਣ ਸੁਣਾਂਗੇ ਕਨਵਰ ਗਰੇਵਾਲ ਦੀ ਆਵਾਜ਼ ਨੂੰ, ਔਰ ਉਸ ਤੋਂ ਬਾਅਦ ਤੁਹਾਡੀ ਵੀ ਫਰਮਾਇਸ਼ ਹੈ, ਤੁਸੀਂ ਵੀ ਮੇਰੇ ਨਾਲ ਯਾਨੀ ਰਿਚਾ ਦੇ ਨਾਲ ਜੁੜਨਾ ਹੈ FM ਰੇਨਬੋ ਤੇ 102.7 FM ਰੇਨਬੋ 01812342174 ਨੰਬਰ ਨੂੰ ਡਾਇਲ ਕਰਕੇ ਆ ਜਾਓ ਜੀ ਪ੍ਰੋਗਰਾਮ 'ਚ ਹਾਜ਼ਰੀ ਲਗਵਾਉਣ, ਔਰ ਮੇਰੇ ਨਾਲ ਗੱਲਾਂ ਬਾਤਾਂ ਕਰਨ। ਸਟੇ ਟਿਊਨਡ।

0: ਸੁਕੰਵਰ ਗਰੇਵਾਲ ਦੀ ਆਵਾਜ਼ ਤੋਂ ਬਾਅਦ ਆ ਗਈ ਹੈ ਜੀ ਮੇਰੀ ਆਵਾਜ਼ ਤੇ ਮੇਰੇ ਆਵਾਜ਼ ਦੇ ਨਾਲ ਨਾਲ ਇੱਕ ਹੋਰ ਆਵਾਜ਼ ਪ੍ਰੋਗਰਾਮ 'ਚ ਸ਼ਾਮਲ ਹੋ ਰਹੀ ਹੈ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਹਾਈ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਮੈਡਮ ਜੀ, ਤੁਸੀਂ ਸੁਣਾਓ ਜੀ।
0: ਨਾਮ ਤਾਂ ਦੱਸ ਦਿਓ ਆਪਣਾ।
1: ਮੈਡਮ ਸਨੀ ਭਗਤ ਬੋਲ ਰਿਹਾ ਜੀ, ਭਾਰ ਕੈਂਪ ਜਲੰਧਰ ਤੋਂ।
0: ਓਕੇ ਸਨੀ ਜੀ, ਸਵਾਗਤ ਹੈ। ਦਿਨ ਇਜ਼ ਸਨੀ ਔਰ ਨਾਟ ਸਨੀ? ਬਾਹਰ ਮੌਸਮ ਕਿਵੇਂ ਨੇ ਦੱਸੋ।
1: ਮੈਡਮ ਜੀ ਬਾਹਰ ਧੁੱਪ ਨਿਕਲ ਆਉਂਦੀ, ਕਦੀ ਬੱਦਲ ਹੋ ਜਾਂਦਾ ਜੀ।
0: ਠੀਕ ਹੈ ਠੀਕ ਹੈ ਠੀਕ ਹੈ, ਚਲੋ
1: ਕਾਰਨ ਥੋੜਾ ਜ਼ਿਆਦਾ ਫਰਕ ਹੈ। ਗੱਲ ਤੇ ਬਹੁਤ ਗਰਮੀ,
0: ਮੌਸਮ ਥੋੜਾ ਹੁਣ ਇੱਦਾਂ ਹੀ ਰਹੇਗਾ ਮੇਰੇ ਖਿਆਲ, ਹੈ ਨਾ? 22 ਤੋਂ 24 ਜੂਨ ਕਹਿ ਰਹੇ ਆ, ਠੰਡੀਆਂ ਹਵਾਵਾਂ ਚੱਲਣਗੀਆਂ। ਠੀਕ ਹੈ ਠੀਕ ਹੈ, ਚਲੋ ਸਨੀ ਦੱਸੋ, ਹੁਣ ਤੁਹਾਨੂੰ ਮੌਕਾ ਮਿਲ ਰਿਹਾ ਇੱਕ ਮਿੰਟ ਲਈ ਕਿ ਤੁਹਾਨੂੰ ਆਪਣੀ ਜ਼ਿੰਦਗੀ ਕਿਸੇ ਚੀਜ਼ ਨਾਲ ਰਿਪਲੇਸ ਕਰਨੀ ਹੈ ਤਾਂ ਉਹ ਚੀਜ਼ ਕੀ ਹੋਗੀ? ਜਲਦੀ ਜਲਦੀ ਜਲਦੀ ਜਲਦੀ ਦੱਸੋ। ਹੈਲੋ ਹੈਲੋ ਸਨੀ, ਹਵਾ ਕਾ ਝੋਂਕਾ ਕਿੱਧਰ ਗਿਆ? ਹੈਲੋ, ਲੱਗਦਾ ਹੈ ਸਨੀ ਜੀ ਨਾਲ ਸਾਡੀ ਗੱਲ ਨਹੀਂ ਹੋ ਰਹੀ ਹੈ। ਮੈਨੂੰ ਲੱਗਦਾ ਹਵਾਵਾਂ ਦੇ ਨਾਲ ਨਾਲ ਉਹ ਕਿਤੇ ਉੱਪਰ ਜਾ ਕੇ, ਹੈ ਨਾ, ਕਹਿ ਰਹੇ ਕਿ ਚਲੋ ਮੈਂ ਦਰਸ਼ਨ ਦੇ ਕੇ ਆਉਣਾ, ਮਤਲਬ ਕਿ ਸਨ ਤਾਂ ਨਹੀਂ ਬਣ ਗਿਆ। ਚਲੋ ਠੀਕ ਹੈ, ਕੋਈ ਟੈਨਸ਼ਨ ਨਹੀਂ ਆ ਜੀ। ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਅਤੇ ਚਲਦੇ ਚਲਦੇ ਰਹਿ ਗਈ ਹੈ। ਹੋ ਸਕਦਾ ਹੈ ਨੈਟਵਰਕ ਕਨੈਕਸ਼ਨ ਕਈ ਵਾਰੀ ਨਹੀਂ ਜੋੜ ਪਾਉਂਦੇ, ਤਾਰ ਜਿਹੜੇ ਹੁੰਦੇ ਨੇ ਦੋਸਤਾਂ ਦੇ ਸਾਡੇ ਨਾਲ। ਸੋ ਕੋਸ਼ਿਸ਼ ਕਰਾਂਗੇ ਆਪਾਂ ਕਿ ਜਲਦ ਹੀ ਇੱਕ ਦੋਸਤ ਨੂੰ ਸ਼ਾਮਿਲ ਕਰੀਏ ਆਪਾਂ ਪ੍ਰੋਗਰਾਮ 'ਚ। ਉਦੋਂ ਤੱਕ ਇਹ ਗੀਤ ਜਿਹੜਾ ਹੈ ਨਾ ਪੰਜਾਬੀ ਤੜਕਾ 'ਚ ਮੈਂ ਸ਼ਾਮਿਲ ਕਰ ਰਹੀ ਹਾਂ ਜੀ, ਕੁਲਦੀਪ ਮਾਨਕ ਦੀ ਆਵਾਜ਼ ਵਿੱਚ। ਸਟੇ ਟਿਊਨਡ।

0: ਸੋ 11:31 ਤੇ 25 ਸੈਕਿੰਡ ਔਰ ਇੱਕ ਦੋਸਤ ਸਾਡੇ ਨਾਲ ਹੁਣ ਇਸ ਟਾਈਮ ਜੁੜ ਚੁੱਕੇ ਨੇ ਜੀ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ। ਹੈਲੋ
1: ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ,
1: ਸਤੀਸ਼ ਗੁਲਿਆਨੀ, ਦਿਲਕੁਸ਼ਾ ਮਾਰਕੀਟ, ਜਲੰਧਰ
0: ਜੀ। ਸਤੀਸ਼ ਜੀ, ਕੀ ਹਾਲ ਚਾਲ ਹੈ? ਵਧੀਆ,
1: ਫਸਟ ਕਲਾਸ ਹਾਲ ਚਾਲ। ਵਧੀਆ ਜੀ, ਪਰਮਾਤਮਾ ਦਾ ਸ਼ੁਕਰ ਹੈ ਜੀ, ਜੋ ਮਿਲੇ ਹੈ ਸ਼ੁਕਰ ਕਰਨਾ ਚਾਹੀਦਾ।
0: ਠੀਕ ਠੀਕ,
1: ਪਰਮਾਤਮਾ ਨੇ ਮੈਡਮ ਸਾਨੂੰ ਜਿਸ ਜਗ੍ਹਾ ਤੇ ਬਖਸ਼ਿਆ ਨਾ, ਜੋ ਸਾਨੂੰ ਗੱਦੀ ਬਖਸ਼ੀ ਹੈ ਉਹਨਾਂ ਨੇ, ਉਹਦੀ ਸਾਨੂੰ ਕਦਰ ਵੀ ਕਰਨੀ ਚਾਹੀਦੀ ਹੈ, ਉਹਦਾ ਮਾਨ ਸਨਮਾਨ ਵੀ ਕਰਨਾ ਚਾਹੀਦਾ।
0: ਮਤਲਬ ਤੁਸੀਂ ਮੇਰੇ ਇਸ ਕੁਐਸਚਨ ਦਾ ਜਵਾਬ ਨਹੀਂ ਦੋਗੇ ਕਿ ਜੇਕਰ ਤੁਹਾਨੂੰ ਮੌਕਾ ਮਿਲਦਾ ਆਪਣੀ ਜ਼ਿੰਦਗੀ ਨੂੰ ਰਿਪਲੇਸ ਕਰਨ ਦਾ ਕਿਸੇ ਚੀਜ਼ ਨਾਲ, ਤਾਂ ਉਹ ਚੀਜ਼ ਕੀ ਹੁੰਦੀ?
1: ਮੈਂ ਮੈਡਮ ਜੀ ਇਨਸਾਨ ਤੋਂ ਬਾਅਦ ਮੋਰ ਬਣਨਾ ਚਾਹਾਂਗਾ।
0: ਅੱਛਾ, ਮੋਰ, ਉਹ ਕਿਉਂ?
1: ਹਾਂਜੀ, ਕਿਉਂਕਿ ਮੈਡਮ ਮੋਰ ਜਿਹੜਾ ਬੜਾ ਸ਼ਾਂਤ, ਇੱਕ ਅਲੱਗ ਜਗ੍ਹਾ ਤੇ ਰਹਿੰਦਾ ਜੀ, ਉਹ ਪਰਮਾਤਮਾ ਨੂੰ ਬਹੁਤ ਪਸੰਦ ਹੈ ਜੀ ਮੋਰ। ਸਾਡੇ ਕ੍ਰਿਸ਼ਨ ਭਗਵਾਨ ਜੀ ਨੂੰ, ਸਾਡੀ ਮਾਤਾ ਜੀ ਨੂੰ, ਮਈਆ ਜੀ ਨੂੰ, ਇਹਨਾਂ ਨੂੰ ਮੋਰ ਬਹੁਤ ਅੱਛਾ ਲੱਗਦਾ ਜੀ।
0: ਮੋਰ ਸ਼ਾਂਤ ਤਾਂ ਰਹਿੰਦਾ, ਲੇਕਿਨ ਮੋਰ ਨੱਚਦਾ ਹੈ ਜਦੋਂ, ਬਹੁਤ ਸੋਹਣਾ ਨੱਚਦਾ ਹੈ ਨਾ।
1: ਮੈਂ ਨੱਚ ਕੇ ਦਿਖਾ ਰਿਹਾ ਤੁਹਾਨੂੰ।
0: ਅੱਛਾ, ਠੀਕ ਹੈ ਠੀਕ ਹੈ, ਹੁਣ ਮੈਂ ਤੁਹਾਨੂੰ ਨੱਚਦਾ ਹੋਇਆ ਨਹੀਂ ਦੇਖ ਸਕਦੀ, ਪਰ ਮੋਰ ਵਾਂਗੂ ਤੁਸੀਂ ਬੋਲ ਸਕਦੇ ਹੋ।
1: ਹਾਂਜੀ ਹਾਂਜੀ,
0: ਕਿਵੇਂ ਬੋਲਦਾ ਹੈ ਮੋਰ, ਦੱਸੋ ਫਿਰ।
1: ਮੋਰ ਕਿੱਦਾਂ ਬੋਲਦਾ?
0: ਹਾਂ, ਇਹ ਮੈਨੂੰ ਕੀ ਪਤਾ, ਤੁਸੀਂ ਦੱਸੋ, ਤੁਸੀਂ ਬਣਨਾ ਹੈ ਮੋਰ? ਗੀਤ ਲੱਭ ਗਿਆ ਕੋਈ, ਹੁਣ ਤੁਹਾਡੇ ਲਈ ਮੈਂ ਗੀਤ ਚਲਾ ਰਹੀ ਹਾਂ। ਠੀਕ ਹੈ ਸਤੀਸ਼ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਸ਼ੁਕਰੀਆ।
0: ਓਕੇ, ਵੈਸੇ ਮੋਰ ਤਾਂ ਨਹੀਂ, ਪਰ ਮੈਨੂੰ ਹਾਂ ਇਹ ਵਾਲਾ ਗੀਤ ਬਹੁਤ ਪਸੰਦ ਹੈ। ਹੁਣ ਜਿਨ੍ਹਾਂ ਨੇ ਵੀ ਮੋਰ ਜਾਂ ਮੋਰ ਨਹੀਂ ਬਣਨਾ, ਇਸ ਗੀਤ ਦੇ ਉੱਤੇ ਨੱਚ ਕੇ ਇੰਜੋਏ ਕਰ ਸਕਦੇ ਨੇ ਜੀ। ਸਟੇ ਟਿਊਨਡ।

0: ਸੋ 102.7 FM ਰੇਨਬੋ ਔਰ ਇੰਜੋਏ ਕਰੋ ਤੁਸੀਂ ਪ੍ਰੋਗਰਾਮ ਤੁਸੀਂ ਪੰਜਾਬੀ ਤੜਕਾ 11:36 ਤੇ 25 ਸੈਕਿੰਡ ਔਰ ਰਿਚਾ ਅੱਜ ਤੁਹਾਡੇ ਨਾਲ ਜੁੜੀ ਹੋਈ ਹੈ ਮੇਰੇ ਨਾਲ ਦੁਪਹਿਰ ਤੇ 2 ਵਜੇ ਤੱਕ ਇਹ ਜਿਹੜੀ ਜਰਨੀ ਹੈ ਤੁਸੀਂ ਇੰਜੋਏ ਕਰਨੀ ਹੈ ਅਤੇ ਇੱਕ ਦੋਸਤ ਫਿਲਹਾਲ ਇਸ ਪ੍ਰੋਗਰਾਮ 'ਚ ਮੇਰੇ ਨਾਲ ਜੁੜੇ ਨੇ ਹੈਲੋ
1: ਹੈਲੋ ਮੈਮ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਜਗਸੀਰ ਸਿੰਘ ਗਿੱਲ ਪਿੰਡ ਜਗਤਪੁਰ ਜੱਟਾ ਸਰਾਂ ਤੋਂ ਬੋਲ ਰਹੇ ਹਾਂ
0: ਜੀ ਜਗਸੀਰ ਜੀ ਕੀ ਹਾਲ ਚਾਲ ਹੈ ਵਧੀਆ
1: ਬਹੁਤ ਵਧੀਆ ਮੈਮ ਬਹੁਤ ਵਧੀਆ
0: ਅੱਛਾ ਆਵਾਜ਼ ਸੁਣ ਕੇ ਲੱਗ ਹੀ ਰਿਹਾ ਤੁਹਾਡੀ ਬਹੁਤ ਵਧੀਆ ਹੈ ਨਾ
1: ਹਾਂਜੀ ਮੈਮ ਬਹੁਤ ਵਧੀਆ ਮੌਸਮ ਵੀ ਥੋੜਾ ਜਿਹਾ ਫਰਕ ਪਿਆ ਰਾਤ ਦਾ
0: ਮੌਸਮ ਤਾਂ ਦੇਖੋ ਹੁਣ ਬਦਲਣਾ ਹੀ ਹੈ ਹੁਣ ਅੱਗੇ ਬਸ ਮੌਨਸੂਨ ਦੀ ਜਦੋਂ ਐਂਟਰੀ ਹੋ ਜਾਂਦੀ ਹੈ ਤਾਂ ਫਿਰ ਮੌਸਮ ਉਦੋਂ ਵਧੀਆ ਹੀ ਲੱਗਦਾ ਹੈ ਨਾ ਠੰਡੀ ਠੰਡੀ ਹਵਾਵਾਂ ਚੱਲਦੀਆਂ ਨੇ ਔਰ ਸੋਹਣਾ ਹੋ ਜਾਂਦਾ ਸਾਰੇ ਪਾਸੇ
1: ਮੈਮ ਦੇਖੋ ਇੱਕ ਮੌਸਮ ਠੰਡਾ ਠੰਡਾ ਆ ਜਾਂਦਾ ਇੱਕ ਸਾਡੇ ਆਰਜੇ ਵਧੀਆ ਵਧੀਆ ਆ ਜਾਂਦੇ ਆ
0: ਅੱਛਾ
1: ਪ੍ਰੋਗਰਾਮ ਵਧੀਆ ਕਰਦੇ ਆ ਉਹਨਾਂ ਨਾਲ ਗੱਲਬਾਤ ਹੁੰਦੀ ਆ ਤੇ ਬਹੁਤ ਵਧੀਆ ਆ ਜਾਂਦਾ
0: ਠੀਕ ਹੈ ਨਹੀਂ ਮੈਂ ਦੇਖੋ ਪਹਿਲੇ ਅੰਦਾਜ਼ਾ ਲਗਾਇਆ ਨਾ ਹੀ ਕਹਿ ਰਹੇ ਹੋ ਤੁਸੀਂ ਬਹੁਤ ਵਧੀਆ ਤੁਹਾਡੀ ਕਾਲ ਲੱਗ ਗਈ ਅੱਜ ਹੈ ਨਾ ਦਿਲ ਖੁਸ਼ ਹੋ ਜਾਂਦਾ ਜਦੋਂ ਰੇਡੀਓ ਤੇ ਕਾਲ ਲੱਗ ਕੇ ਫਰਮਾਇਸ਼ ਪੂਰੀ ਹੁੰਦੀ ਹੈ
1: ਹਾਂਜੀ ਹਾਂਜੀ
0: ਸੋ ਜਗਸੀਰ ਜੀ ਤੁਹਾਨੂੰ ਮੌਕਾ ਮਿਲਦਾ ਜੇ ਕਿਸੇ ਚੀਜ਼ ਨਾਲ ਦੇਖੋ ਮੈਂ ਇਹ ਨਹੀਂ ਕਹਿ ਰਹੀ ਕਿ ਆਪਾਂ ਜਾਨਵਰ ਹੀ ਬਣਨਾ ਹੋ ਸਕਦਾ ਹੈ ਕਿ ਦੇਖੋ ਮੈਂ ਕੋਈ ਟ੍ਰੇਨ ਬਣ ਜਾਂਦੀ ਮੈਂ ਤਾਂ ਕਦੇ ਕਦੇ ਇਹ ਸੋਚਦੀ ਹਾਂ ਨਾ ਕਿ ਮੈਂ ਕੋਈ ਟੈਲੀਫੋਨ ਬਣ ਜਾਂਦੀ ਤਾਂ ਸਟੂਡੀਓ ਦੇ ਵਿੱਚ ਟ੍ਰਿੰਨ ਟ੍ਰਿੰਨ ਕਰ ਰਹੀ ਹੁੰਦੀ ਤੇ ਤੁਸੀਂ ਕੀ ਬਣਦੇ ਤੁਸੀਂ ਕਦੇ ਸੋਚਿਆ
1: ਮੈਮ ਜੇ ਟ੍ਰੇਨ ਬਣ ਜਾਂਦੇ ਤਾਂ ਸਵਾਰੀਆਂ ਨੇ ਲੋਡ ਬਹੁਤ ਪਾਉਣਾ ਸੀ ਜਾਣ ਕਰਦੇ ਕਰਨੀ
0: ਇਹ ਤਾਂ ਬਣ ਕੇ ਹੀ ਪਤਾ ਲੱਗਦਾ ਠੀਕ ਹੈ ਨਾ ਸੋ
1: ਮੈਂ ਵੀ ਠੀਕ ਹਾਂ ਮੈਮ
0: ਤੁਸੀਂ ਟ੍ਰੇਨ ਹੀ ਬਣਨਾ ਸੀਗਾ
1: ਬਿਲਕੁਲ
0: ਠੀਕ ਆ ਅੱਜ ਦੇ ਟਾਈਮ ਚ ਦੇਖ ਲੋ ਸਭ ਤੋਂ ਪਹਿਲਾਂ ਸਾਨੂੰ ਉੱਠਦੇ ਸਾਰ ਕੁਝ ਹੋਰ ਮਿਲੇ ਨਾ ਪਹਿਲਾਂ ਫੋਨ ਦੇਖਦੇ ਆਪਾਂ ਹਾਏ ਕਿੱਥੇ ਪਿਆ ਗੱਲਬਾਤ ਕਰਦੇ ਮੋਬਾਈਲ ਕੀ ਸੋਚਦਾ ਹੋਏਗਾ ਕਦੇ ਕਦੇ ਤਾਂ ਮੋਬਾਈਲ ਬਣ ਕੇ ਪਤਾ ਲੱਗਣਾ ਹੈ ਨਾ ਜੀ ਚਲੋ ਦੇਖਦੇ ਹਾਂ ਜੀ ਆਪਾਂ ਕੀ ਬਣਨਾ ਫਿਲਹਾਲ ਅਗਲਾ ਗੀਤ ਕਿਹੜਾ ਸੁਣਨਾ ਹੈ ਤੁਸੀਂ ਦੱਸੋਗੇ ਜਗਸੀਰ ਜੀ ਕਿਹੜਾ ਗੀਤ ਸੁਣਨਾ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਇੰਜੋਏ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਇੱਕ ਹੋਰ ਦੋਸਤ ਨੂੰ ਲੈ ਕੇ ਆ ਰਹੇ ਹਾਂ ਜੀ ਸ਼ਾਮਿਲ ਕਰ ਰਹੀ ਹਾਂ ਸਟੇ ਟਿਊਨਡ

0: So 01812342174 इस नंबर को डायल करके अगले दोस्त कौन जुड़े जी आज प्रोग्राम से. हेलो
1: हेलो रिचा मैडम नमस्कार. गुड मॉर्निंग मैडम जी.
0: हेलो नमस्कार जी. गुड मॉर्निंग जी. कौन दोस्त?
1: मेरे बिट्टू हो रहे दूरदर्शन से देख रहे मंगलूर से जी. हम मैडम
0: जी बिट्टू जी एड्रेस नहीं दस्ते तभी मैं तुम्हें प्रोग्राम से शामिल जरूर करना सी. ठीक है चलो और सुनाओ की हाल चाल है.
1: हाँ जी बहुत बढ़िया. थोड़ा प्रोग्राम सुन रहे हैं जी. बहुत बढ़िया प्रोग्राम पेश कर रहे हो.
0: अच्छा
1: जी बढ़िया लग रहा है. थैंक यू थोड़ा जी.
0: चलो काम तो होता. अच्छा थैंक यू भी करता वेलकम भी करता. बस ठीक है फिर मैं जाऊँ मेरा काम खत्म. जावा मैं जावा.
1: नहीं जी नहीं चलो जी कितने जाना है 12 बजे नहीं जी.
0: अच्छा अच्छा ਏਦਾਂ ਹੀ ਖੁਸ਼ ਹੋ ਆਪਣੀ ਜ਼ਿੰਦਗੀ ਨਾਲ ਜਾਂ ਤੁਸੀਂ ਵੀ ਮਤਲਬ ਜੇ ਮੈਂ ਤੁਹਾਨੂੰ ਚਲੋ ਮੌਕਾ ਦੇ ਰਹੀ ਹਾਂ ਰਿਪਲੇਸ ਕਰਨ ਦਾ ਆਪਣੀ ਲਾਈਫ ਨੂੰ ਹੈ ਨਾ.
1: ਹਾਂਜੀ ਮੈਡਮ ਜੀ ਬਿਲਕੁਲ ਠੀਕ ਹੈ ਜੀ. ਪਰਮਾਤਮਾ ਜੋ ਕੀਤਾ ਉਹ ਕੰਮ ਕਰਕੇ ਜਾਈਏ ਜੇ ਕੱਲ ਨੂੰ ਤੁਸੀਂ ਯਾਦ ਕਰੇ ਉਹ ਚੀਜ਼ ਲੈਣਾ ਚਾਹੁੰਦੇ ਜੀ.
0: ਪੈਸੇ ਪੈਸੇ ਤਾਂ ਨਹੀਂ ਲਿੱਤੇ ਕਿਸੇ ਦੇ ਪੈਸੇ ਤਾਂ ਨਹੀਂ ਲਿੱਤੇ ਕੱਲ ਨੂੰ ਕੋਈ ਯਾਦ ਕਰੇ.
1: ਅੱਛਾ ਕੰਮ ਕਰਕੇ ਜਾਈਏ.
0: ਅੱਛਾ ਕੰਮ ਕਰੀ ਵਾਹ ਗਈ ਬਹੁਤ ਜ਼ਰੂਰੀ ਅੱਜ ਦੇ ਟਾਈਮ 'ਚ. ਠੀਕ ਹੈ ਚਲੋ ਗੀਤ ਕਿਹੜਾ ਸੁਣਨਾ ਦੱਸੋ ਫਿਰ. ਹਰਭਜਨ ਮਾਨ ਦੀ ਆਵਾਜ਼ 'ਚ.
1: ਹਾਂਜੀ ਹਾਂਜੀ
0: ਠੀਕ ਹੈ ਜੀ. ਠੀਕ ਹੈ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ. ਔਰ ਇਹਨਾਂ ਦਾ ਜਿਹੜਾ ਗੀਤ ਹੈ ਫਰਮਾਇਸ਼ੀ ਗੀਤ ਆਪਾਂ ਜ਼ਰੂਰ ਸੁਣਾਂਗੇ. ਹੁਣ ਦੇਖੋ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਔਰ ਬਹੁਤ ਸਾਰੇ ਦੋਸਤ ਇਸ ਟਾਈਮ ਟਰਾਈ ਕਰ ਰਹੇ ਨੇ ਕਿ ਚਲੋ ਰਿਚਾ ਦੇ ਨਾਲ ਅੱਜ ਗੱਲਬਾਤ ਵੀ ਕਰੀਏ. ਔਰ ਵਾਕਈ ਬਹੁਤ ਦਿਨਾਂ ਬਾਅਦ ਤੁਹਾਡੇ ਨਾਲ ਮੇਰੀ ਮੁਲਾਕਾਤ ਹੋ ਰਹੀ ਹੈ. ਸੋ ਮੇਰਾ ਯਾਨੀ ਰਿਚਾ ਤਾਂ ਤੁਹਾਡੇ ਨਾਲ ਜਿਹੜਾ ਸਾਥ ਹੈ ਉਹ ਦੁਪਹਿਰ ਦੇ 2 ਵਜੇ ਤੱਕ ਹੈ ਲੇਕਿਨ ਫਿਲਹਾਲ ਇਸ ਪ੍ਰੋਗਰਾਮ 'ਚ 12 ਵਜੇ ਤੱਕ ਹੀ ਤੁਸੀਂ ਆਪਣੀ ਹਾਜ਼ਰੀ ਜਿਹੜੀ ਹੈ ਲਗਵਾ ਸਕਦੇ ਹੋ. ਸੋ 01812342174 ਇਸ ਨੰਬਰ ਨੂੰ ਡਾਇਲ ਕਰਕੇ ਆ ਜਾਓ ਪ੍ਰੋਗਰਾਮ 'ਚ ਹਾਜ਼ਰੀ ਲਗਵਾਉਣ 'ਚ. ਸਟੇ ਟਿਊਨਡ.

0: ਪਰ ਫਿਲਹਾਲ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ, ਇੱਥੇ ਤਾਂ ਤੁਹਾਨੂੰ ਇੱਕ ਜਿਹੜੀ ਇੱਕ ਨੰਬਰ ਹੈ ਨਾ, ਉਹ ਖਿੱਚ ਕੇ ਲਿਆਂਦਾ ਜੀ ਸਾਡੇ ਦੋਸਤਾਂ ਨੂੰ। ਹੈਲੋ
1: ਹੈਲੋ
0: ਹੈਲੋ
1: ਰਿਤੇ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਕੌਣ ਦੋਸਤ?
1: ਮੈਂ ਕੁਲਦੀਪ ਸਿੰਘ ਬੋਲਦਾ ਜੀ, ਲਾਦੀਆਂ ਖੁਰ ਜ਼ਿਲ੍ਹਾ ਲੁਧਿਆਣਾ ਮੈਮ।
0: ਓਹੋ, ਲੁਧਿਆਣੇ ਤੋਂ ਕਾਲ ਆ ਗਈ। ਕੁਲਦੀਪ ਜੀ, ਕੀ ਹਾਲ ਚਾਲ ਹੈ?
1: ਵਧੀਆ ਮੈਮ, ਤੁਸੀਂ ਸੁਣਾਓ?
0: ਬਹੁਤ ਵਧੀਆ, ਬਹੁਤ ਵਧੀਆ। ਕੀ ਕਰ ਰਹੇ ਹੋ ਉਸ ਟਾਈਮ? ਗਾਣਾ ਲੱਗ ਰਿਹਾ ਜੀ ਤੁਹਾਡੀ ਫਰਮਾਇਸ਼ ਤੇ ਕਾਲ ਕਰਨ ਦੇ ਲਈ ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਅਗਲਾ ਗੀਤ ਜਿਹੜਾ ਆ ਰਿਹਾ ਇਹਨਾਂ ਦੀ ਫਰਮਾਇਸ਼ ਤੇ, ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ, ਔਰ 11:52:40 ਟਾਈਮ ਤੁਹਾਨੂੰ ਦੱਸ ਦਿੱਤਾ। ਕੋਸ਼ਿਸ਼ ਕਰ ਰਿਹਾ ਕਿ ਇੱਕ ਦੋਸਤ ਹੋਰ ਸ਼ਾਮਿਲ ਕਰ ਲਈਏ, ਚਲੋ ਦੇਖਦੇ ਹਾਂ ਜੀ, ਸਟੇ ਟਿਊਨਡ।

0: ਆਹਾ ਮੈਂ ਕਿਹਾ ਜੀ ਇੰਜੋਏ ਕਰ ਰਹੇ ਸੀ ਤੁਸੀਂ ਹਰਭਜਨ ਮਾਨ ਦੀ ਆਵਾਜ਼, ਆਹਾ ਜਨਾਬ ਕੀ ਆਵਾਜ਼ ਹੈ, ਔਰ ਦੇਖਦੇ ਹਾਂ ਅਗਲੇ ਦੋਸਤ ਦੀ ਆਵਾਜ਼ ਕਿੱਦਾਂ ਦੀ ਹੈ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ?
1: ਮੈਂ ਸੰਦੀਪ ਸਿੰਘ ਬੋਲ ਰਿਹਾ ਅੰਮ੍ਰਿਤਸਰ।
0: ਮੈਂ ਰਿਚਾ ਬੋਲ ਰਹੀ ਹਾਂ ਜੀ ਸਟੂਡੀਓ ਤੋਂ।
1: ਠੀਕ ਹੈ
0: ਠੀਕ ਹੈ ਸੰਦੀਪ ਜੀ, ਫਰਮਾਇਸ਼ ਦੱਸ ਦਿਓ, ਕਿਉਂਕਿ ਤੁਸੀਂ ਅੱਜ ਦੇ ਲਾਸਟ ਕਾਲਰ ਬਣ ਚੁੱਕੇ, ਉਸ ਤੋਂ ਬਾਅਦ ਅਸੀਂ ਨਹੀਂ ਲੈਣਾ ਕਿਸੇ ਕਾਲਰ ਨੂੰ, ਕਿਉਂਕਿ ਟਾਈਮ ਹੋ ਗਿਆ ਸਾਡਾ। ਜਲਦੀ ਦੱਸੋ।
1: ਆਸ਼ਾ ਸਿੰਘ ਮਸਤਾਨਾ ਦਾ ਗਾਣਾ।
0: ਅੱਛਾ ਜੀ, ਕਿਹੜਾ ਗੀਤ ਸੁਣਨਾ ਇਹਨਾਂ ਦਾ?
1: ਪੇਕੇ ਜਾਣ ਵਾਲੀ
0: ਚਲੀ ਗਈ।
1: ਹਾਂਜੀ
0: ਆਉਣ ਵਾਲੀ ਵੀ ਹੈ, ਵੀ ਇੰਤਜ਼ਾਰ ਕਰੋ ਨਾ ਤਾਂ। ਠੀਕ ਹੈ, ਚਲੋ ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਸੋ ਸੰਦੀਪ ਜੀ ਦੀ ਜਿਹੜੀ ਫਰਮਾਇਸ਼ ਹੈ ਉਹ ਆਪਾਂ ਜ਼ਰੂਰ ਇੰਜੋਏ ਕਰਾਂਗੇ ਜੀ। ਆਪਾਂ ਲਗਾ ਰਹੇ ਹਾਂ ਜਿਹੜੀ ਆਵਾਜ਼ ਹੈ ਇਸਨੂੰ ਸੁਣਾਂਗੇ, ਅਤੇ ਉਸ ਤੋਂ ਬਾਅਦ ਬਸ ਤੁਸੀਂ ਮੇਰੇ ਨਾਲ ਜੁੜੇ ਰਹਿਣਾ ਰਿਚਾ ਦੇ ਨਾਲ, ਕਿਉਂਕਿ ਹੋਰ ਵੀ ਬਹੁਤ ਕੁਝ ਖਾਸ ਹੈ ਅੱਗੇ ਜਿਹੜੇ ਪ੍ਰੋਗਰਾਮਸ ਨੇ 12 ਵਜੇ 1 ਵਜੇ। ਸੋ ਟਿਊਨ ਇਨ ਰਹਿਣਾ ਜੀ FM ਰੇਨਬੋ ਦੇ ਨਾਲ।

ਇਹ ਤਾਂ ਮੈਨੂੰ ਪਤਾ ਨਹੀਂ ਉਹਨਾਂ ਨੇ ਕਿੰਨਾ ਚਿਰ ਲਾਉਣਾ, ਫਿਲਹਾਲ ਮੈਨੂੰ ਬਹੁਤ ਥੋੜ੍ਹਾ ਟਾਈਮ ਲੱਗ ਰਿਹਾ। ਮੇਰਾ ਮਤਲਬ ਹੈ ਜੀ, ਇਹ ਜਿਹੜਾ ਪ੍ਰੋਗਰਾਮ ਹੈ ਇਸ ਗੀਤ ਦੇ ਨਾਲ ਹੀ ਆਪਾਂ ਟਾਟਾ ਬਾਏ ਬਾਏ ਕਰ ਰਹੇ ਹਾਂ, ਓਕੇ, ਔਰ ਉਸ ਤੋਂ ਬਾਅਦ ਮਿਲ ਰਹੀ ਹਾਂ ਤੁਹਾਨੂੰ, ਬਸ ਕੁਝ ਹੀ ਪਲਾਂ 'ਚ ਰਹਿਣਾ ਤੁਸੀਂ ਟਿਊਨ ਇਨ ਮੇਰੇ ਯਾਨੀ ਰਿਚਾ ਦੇ ਨਾਲ, ਦਿਲ ਸੇ ਦਿਲ ਤੱਕ।

ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 12 ਵੱਜ ਚੁੱਕੇ ਨੇ। ਪੇਸ਼ ਨੇ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਤੇ ਰਣਨੀਤਿਕ ਸ਼ਕਤੀ ਵਿਚ ਸਮੁੰਦਰੀ ਸਮਰਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇੱਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੁਨੂ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਦੋ ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ ਵਿੱਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੁਰਸ਼ ਹਾਕੀ ਵਿੱਚ ਭਾਰਤ ਨੇ FIH ਪ੍ਰੋ ਲੀਗ ਰੋਟਰਡ੍ਰਮ ਪੜਾਵ ਦੇ ਆਪਣੇ ਅੰਤਿਮ ਮੁਕਾਬਲੇ ਵਿੱਚ ਨੀਦਰਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਅਤੇ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਅਤੇ ਸ਼੍ਰੇਯਸ ਅਈਅਰ ਉਪ ਕਪਤਾਨ ਹੋਣਗੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

म्यूजिकली और आकाशवाणी एफएम रेनबो 102.7 एफएम रेनबो और 12:02 ते 50 सेकंड हो चुके ने जी। ए वाला रेनबो, खुशियां वाला रेनबो और रंग बिरंगे के जड़े रंग होंदे ने ਉਹ ਵਾਲਾ ਰੇਨਬੋ, ਜਾਂ ਫਿਰ ਮੈਂ ਕਹਿ ਲਵਾਂ ਕਿ ਇਨਫੋਰਮੇਸ਼ਨ ਦੇ ਨਾਲ ਨਾਲ ਐਂਟਰਟੇਨਮੈਂਟ ਵਾਲਾ ਰੇਨਬੋ। ਉਹ ਜਨਾਬ, ਕਿੰਨੇ ਹੀ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਦੇਖੋ ਆਪਾਂ ਇਹ ਜਿਹੜਾ ਰੇਨਬੋ ਹੈ ਨਾ ਸਾਡਾ ਮਿਲ ਕੇ ਬਣਦਾ ਹੈ। ਔਰ 102.7 ਐਫਐਮ ਰੇਨਬੋ ਇਸ ਟਾਈਮ ਟਿਊਨ ਇਨ ਕਰਕੇ ਬਹੁਤ ਸਾਰੇ ਦੋਸਤ ਜਿਨ੍ਹਾਂ ਨੇ ਇਨਫੋਰਮੇਸ਼ਨ ਲੈਣੀ ਹੈ, ਜਿਹੜੇ ਕਿ ਪੈੱਨ ਅਤੇ ਕਾਪੀ ਲੈ ਕੇ ਬਹਿ ਗਏ ਨੇ, ਉਹਨਾਂ ਨੂੰ ਪਤਾ ਹੈ ਕਿ 12:00 ਜਿਹੜਾ ਪ੍ਰੋਗਰਾਮ ਹੈ ਹੋਮ ਸਵੀਟ ਹੋਮ, ਉਹ ਸ਼ੁਰੂ ਹੋ ਜਾਂਦਾ ਜੀ ਰੇਨਬੋ 'ਤੇ। ਔਰ ਜਿਹੜੇ ਕਿ ਇਨਫੋਰਮੇਸ਼ਨ ਦਾ ਪਿਟਾਰਾ ਲੈ ਕੇ ਅਸੀਂ ਹਰ ਰੋਜ਼ ਹਾਜ਼ਰ ਹੋ ਜਾਂਦੇ ਹਾਂ ਜੀ ਤੁਹਾਡੀ ਹਾਜ਼ਰੀ ਦੇ ਵਿੱਚ, ਹੈ ਨਾ ਜੀ। ਔਰ ਪਤਾ ਹੀ ਹੈ ਬਹੁਤ ਸਾਰੇ ਦੋਸਤਾਂ ਨੂੰ ਕਿ ਇਸ ਪ੍ਰੋਗਰਾਮ 'ਚ ਦੇਖੋ ਹਰ ਇੱਕ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਹੈ ਨਾ ਤੁਹਾਨੂੰ ਮਿਲਦੀ ਆ। ਔਰ ਕੋਸ਼ਿਸ਼ ਤਾਂ ਆਪਾਂ ਇਹ ਕਰਦੇ ਹਾਂ ਕਿ ਡਿਫਰੈਂਟ ਡਿਫਰੈਂਟ ਜਿੰਨੇ ਵੀ ਮਤਲਬ ਟੋਪਿਕਸ ਨੇ ਜਾਂ ਫਿਰ ਕੁਝ ਵੀ ਚੀਜ਼ਾਂ ਨੇ, ਹੁਣ ਦੇਖੋ ਇਹ ਜਿਹੜਾ ਹੋਮ ਹੈ, ਮੈਂ ਹਮੇਸ਼ਾ ਕਹਿੰਦੀ ਹਾਂ ਜੀ ਸਵੀਟ ਹੋਮ ਬਣ ਰਿਹਾ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਔਰ ਪਰਿਵਾਰ ਦੇ ਹਰ ਇੱਕ ਮੈਂਬਰ ਦੇ ਨਾਲ, ਹੈ ਨਾ। ਸੋ ਛੋਟੇ ਛੋਟੇ ਕੁਛ ਚੀਜ਼ਾਂ ਨੇ, ਕੁਛ ਨੁਸਖੇ ਨੇ, ਰੈਸਪੀਜ਼ ਨੇ, ਜਾਂ ਫਿਰ ਕੁਝ ਤਰੀਕੇ ਨੇ, ਕੁਛ DIY ਹੈਕਸ ਨੇ, ਕੁਝ ਵੀ ਕ੍ਰੀਏਟੀਵਿਟੀ ਹੈ, ਹਰ ਇੱਕ ਚੀਜ਼ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਖਾਸ ਬਣ ਜਾਂਦਾ ਹੈ। ਫਿਲਹਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੀ ਹੈ ਜੀ ਰਿਚਾ ਔਰ ਨਾਲੇ ਗਿਰਪੀ ਗਰੇਵਾਲ ਕਹਿ ਰਿਹਾ ਜੀ ਪਹਿਲਾਂ ਮੇਰੀ ਆਵਾਜ਼ ਸੁਣ ਲਓ, ਉਸ ਤੋਂ ਬਾਅਦ ਆ ਰਹੀ ਹਾਂ ਜੀ ਮੈਂ ਇੱਥੇ ਹੀ ਪੈਨ ਕਾਪੀ ਲੈ ਕੇ ਬੈਠੀ, ਕਿਉਂਕਿ ਬਹੁਤ ਕੁਛ ਖਾਸ ਹੈ ਅੱਜ ਦੇ ਇਸ ਪ੍ਰੋਗਰਾਮ 'ਚ। ਸਟੇ ਟਿਊਨਡ।

ਸੋ ਵਾਂਸ ਅਗੇਨ ਵੈਲਕਮ ਬੈਕ ਆ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਮੇਰੇ ਅੰਦਰ ਰਿਚਾ ਦੇ ਨਾਲ ਤੁਸੀਂ ਕਰ ਰਹੇ ਹੋ ਜੀ ਇੰਜੋਏ। ਰਿਚਾ ਅੱਜ ਤੁਹਾਡੇ ਨਾਲ ਹੈ ਅਤੇ ਮੇਰੇ ਨਾਲ ਕਾਊਂਟ ਕਰ ਰਹੀ ਹਾਂ ਮੈਂ ਹੋਰ ਵੀ ਬਹੁਤ ਸਾਰੇ ਦੋਸਤ ਨੇ ਔਰ ਜੱਚਿਆ ਜਿਹੜਾ ਗੀਤ ਹੈ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕੀਤਾ। ਵੈਸੇ ਜੱਚਦੀਆਂ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਦੋਂ ਆਪਾਂ ਘਰ ਦੇ ਵਿੱਚ ਜਾਂਦੇ ਹਾਂ, ਲੇਕਿਨ ਇਹ ਜਿਹੜੀ ਚੀਜ਼ ਹੈ ਉਹ ਨਹੀਂ ਜੱਚਦੀ ਔਰ ਖਾਸ ਕਰ ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਸਾਨੂੰ ਅਮੂਮਨ ਜਿਹੜੀ ਉਹ ਫੇਸ ਕਰਨੀ ਪੈ ਜਾਂਦੀ ਹੈ। ਕੀੜੀਆਂ ਜਿਹੜੀ ਨਿੱਕੀ ਨਿੱਕੀ ਕੀੜੀਆਂ ਬਾਹਰ ਆ ਜਾਂਦੀਆਂ ਨੇ ਔਰ ਕਹਿੰਦੀਆਂ ਇਕੱਲੇ ਇਕੱਲੇ ਪਾਰਟੀ ਕਰ ਰਹੇ ਹੋ, ਸਾਨੂੰ ਵੀ ਬੁਲਾ ਲਓ, ਅਸੀਂ ਵੀ ਆ ਗਏ ਹਾਂ। ਸੋ ਜਿਹੜੀ ਬਿਨ ਬੁਲਾਈ ਬਿਨਾਂ ਇਨਵੀਟੇਸ਼ਨ ਦੇ ਬੁਲਾਈ ਗਈ ਜਿਹੜੀਆਂ ਕੀੜੀਆਂ ਦੀ ਪਾਰਟੀ ਹੈ ਨਾ, ਖਾਸ ਕਰ ਨਿੱਕੀ ਨਿੱਕੀ ਕੀੜੀ ਜਦੋਂ ਆ ਜਾਂਦੀ ਨਾ, ਦੇਖੋ ਪਤਾ ਵੀ ਨਹੀਂ ਲੱਗਦਾ, ਔਰ ਲਾਲ ਰੰਗ ਦੀ ਜਿਹੜੀ ਕੀੜੀ ਹੁੰਦੀ ਨਾ, ਹਾਏ ਬੜੀ ਤੇਜ਼ ਲੜਦੀ ਹੈ, ਸੋ ਆਪਾਂ ਵੀ ਪਰੇਸ਼ਾਨ ਹੋ ਜਾਂਦੇ ਹਾਂ। ਸੋ ਐਕਚੁਲੀ ਥੋੜ੍ਹਾ ਜਿਹਾ ਕੀ ਹੈ, ਜਦੋਂ ਆਪਾਂ ਕੁਛ ਮਿੱਠਾ ਖਾ ਰਹੇ ਹਾਂ ਹੈ ਨਾ ਘਰ ਦੇ ਵਿੱਚ, ਔਰ ਇਸ ਟਾਈਮ ਹੁਣ ਪਤਾ ਹੀ ਹੈ ਜੂਨ ਦੀ ਛੁੱਟੀਆਂ ਨੇ ਔਰ ਬੱਚੇ ਹਾਂ ਜਨਾਬ, ਬੱਚਿਆਂ ਨੂੰ ਕੌਣ ਰੋਕੇ, ਇੱਧਰ ਉੱਧਰ ਖਾ ਕੇ ਉਹਨਾਂ ਨੇ ਪਤਾ ਨਹੀਂ ਕੀ ਕੁਝ ਕਰਨਾ ਹੁੰਦਾ। ਸੋ ਖਾਸ ਕਰ ਜਿਹੜਾ ਮਿੱਠਾ ਹੈ ਨਾ ਇੱਧਰ ਉੱਧਰ ਡੁੱਲ ਰਿਹਾ ਅਤੇ ਉੱਥੇ ਲਾਲ ਕੀੜੀ ਦੀ ਜਿਹੜੀ ਪ੍ਰੋਬਲਮ ਹੈ ਆਪਾਂ ਫੇਸ ਕਰ ਰਹੇ ਹਾਂ, ਤਾਂ ਆਪਾਂ ਕੀ ਕਰ ਸਕਦੇ ਹਾਂ ਉਹਨਾਂ ਕੀੜੀਆਂ ਨੂੰ ਦੂਰ ਕਰਨ ਲਈ? ਕੁਝ ਇੱਕ ਦੋ ਤਰੀਕੇ ਨੇ, ਕਹਿ ਲਓ ਕਿ ਨੁਸਖੇ ਕਹਿ ਲਓ ਹੈ ਨਾ, ਅਪਲਾਈ ਕਰ ਸਕਦੇ ਹਾਂ। ਸੋ ਉਸ ਚੀਜ਼ ਦੇ ਨਾਲ ਨਾ ਉਹ ਦੂਰ ਚਲੀ ਜਾਣਗੀਆਂ, ਕਿਉਂਕਿ ਕੀੜੀਆਂ ਨੂੰ ਨਾ ਉਹ ਚੀਜ਼ ਪਸੰਦ ਨਹੀਂ ਹੁੰਦੀ ਹੈ। ਔਰ ਉਹਦੇ ਵਿੱਚ ਇੱਕ ਹੈ ਜੀ ਪਹਿਲੇ ਨੰਬਰ 'ਤੇ ਨਿੰਬੂ। ਤੁਹਾਨੂੰ ਪਤਾ ਹੈ ਐਕਸਪਰਟ ਇਹ ਕਹਿੰਦੇ ਨੇ ਕਿ ਜੇਕਰ ਆਪਾਂ ਨਿੰਬੂ ਦਾ ਥੋੜ੍ਹਾ ਜਿਹਾ ਰਸ ਉਸ ਥਾਂ 'ਤੇ ਜਿੱਥੇ ਲਾਲ ਕੀੜੀਆਂ ਆ ਰਹੀਆਂ ਨੇ, ਜਾਂ ਫਿਰ ਨਿੰਬੂ ਕੱਟ ਕੇ ਹੈ ਨਾ ਉਹਦੇ ਜਿਹੜੇ ਛਿੱਲੜ ਹੈਗੇ, ਤਾਂ ਉਹ ਕੱਟ ਕੇ ਆਪਾਂ ਉੱਥੇ ਰੱਖ ਦਈਏ ਨਾ, ਤਾਂ ਫਿਰ ਉਹ ਜਿਹੜੀ ਕੀੜੀਆਂ ਨੇ ਨਾ ਦੂਰ ਚਲੀ ਜਾਣਗੀਆਂ, ਨਾਰਾਜ਼ ਹੋ ਜਾਣਗੀਆਂ, ਕਿਉਂਕਿ ਜਾ ਰਹੇ ਹਾਂ ਅਸੀਂ ਨਹੀਂ ਆਉਣਾ ਇੱਥੇ। ਸੋ ਇਹ ਤਰੀਕਾ ਆਪਾਂ ਅਪਲਾਈ ਕਰ ਸਕਦੇ ਹਾਂ ਜੇਕਰ ਆਪਾਂ ਮਤਲਬ ਉਸ ਜਗ੍ਹਾ ਨੂੰ ਕੀੜੀਆਂ ਤੋਂ ਦੂਰ ਰੱਖਣਾ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਇੱਕ ਦੋ ਤਰੀਕੇ ਹੋਰ ਨਹੀਂ ਦੱਸਾਂਗੀ ਤੁਹਾਨੂੰ, ਲੇਕਿਨ ਇਸ ਗੀਤ ਤੋਂ ਬਾਅਦ ਮੇਰੇ ਨਾਲ ਜੁੜੇ ਰਹਿਣਾ, ਕਿਉਂਕਿ ਐਕਸਪ੍ਰੈਸ ਚੱਲ ਰਹੀ ਹੈ ਜੀ ਅੱਜ ਰੇਨਬੋ ਦੇ ਇਨਫੋਰਮੇਸ਼ਨ ਦੇ ਨਾਲ ਨਾਲ ਐਂਟਰਟੇਨਮੈਂਟ।

ਮੇਰੇ ਕੋਲ ਹੌਲੇ ਹੌਲੇ ਚੱਲਾਂਗੇ ਆ ਬਾਤ ਆ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਮੈਂ ਕਿਵੇਂ ਦੇਵਾਂਗੀ ਹੈ ਨਾ ਸੋ ਆਈ ਹੋਪ ਹੁਣ ਤੱਕ ਤੁਸੀਂ ਪੈਨ ਦੇ ਨੋਟਬੁੱਕ ਲੈ ਕੇ ਜਿਹੜਾ ਉਹ ਲਾਲ ਕੀੜੀਆਂ ਵੱਲੋਂ ਪਾਏ ਸੀਗਾ ਉਹ ਤੁਸੀਂ ਲਿਖ ਚੁੱਕੇ ਹੋ ਹੈ ਨਾ ਔਰ ਇੱਕ ਹੋਰ ਤਰੀਕਾ ਹੈ ਜਿਹਦਾ ਦੇ ਨਾਲ ਨਾ ਆਪਾਂ ਇਹ ਜਿਹੜੀਆਂ ਕੀੜੀਆਂ ਨੇ ਨਾ ਸਾਨੂੰ ਤੰਗ ਕਰ ਰਹੀਆਂ ਨੇ ਤਾਂ ਥੋੜ੍ਹਾ ਜਿਹਾ ਉਹਨਾਂ ਨੂੰ ਦੂਰ ਰੱਖ ਸਕਦੇ ਹਾਂ ਖਾਸ ਕਰ ਮਿੱਠੇ ਵਾਲੀ ਥਾਂ 'ਤੇ ਗਰਮੀਆਂ ਦੇ ਵਿੱਚ ਹੈ ਨਾ ਪਹੁੰਚ ਹੀ ਜਾਂਦੀਆਂ ਨੇ ਇਹਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਸਾਨੂੰ ਤਾਂ ਨਹੀਂ ਪਤਾ ਲੱਗਦਾ ਕਿ ਮੰਮੀ ਨੇ ਕਿਤੇ ਮਿਠਾਈ 'ਚ ਪਾ ਕੇ ਰੱਖੀ ਹੈ ਲੇਕਿਨ ਕੀੜੀਆਂ ਨੂੰ ਪਤਾ ਲੱਗ ਜਾਂਦਾ ਹੈ ਨਾ ਸੋ ਦੇਖੋ ਇਹ ਅਗਲਾ ਜਿਹੜਾ ਹੈ ਨਾ ਉਪਰਾਲਾ ਆਪਾਂ ਕੀ ਕਰ ਸਕਦੇ ਹਾਂ ਇਹ ਦੇਖੋ ਅਜ਼ਮਾਇਆ ਹੋਇਆ ਹੈ ਵਾਕਈ ਬਹੁਤ ਇਹ ਕਾਰਗਰ ਤਰੀਕਾ ਹੈ ਸਪਰੇ ਕਰਨਾ ਹੈ ਆਪਾਂ ਕਿਸ ਚੀਜ਼ ਦਾ ਵਾਈਟ ਵਿਨੇਗਰ ਯਾਨੀ ਸਿਰਕੇ ਦਾ ਅਤੇ ਪਾਣੀ ਦਾ ਹੁਣ ਬਰਾਬਰ ਮਾਤਰਾ ਦੇ ਵਿੱਚ ਆਪਾਂ ਦੇਖੋ ਜਿੰਨਾ ਆਪਾਂ ਸਿਰਕਾ ਲੈ ਰਹੇ ਨਾ ਵਾਈਟ ਵਿਨੇਗਰ ਦੀ ਗੱਲ ਕਰ ਰਿਹਾ ਮੈਂ ਉਨਾ ਹੀ ਪਾਣੀ ਲੈ ਕੇ ਇੱਕ ਸਪਰੇ ਬੋਟਲ ਦੇ ਵਿੱਚ ਨਾ ਬਣਾ ਲੈਣਾ ਮਤਲਬ ਇੱਕ ਸਪਰੇ ਰੈਡੀ ਕਰ ਲੈਣਾ ਔਰ ਜਿੱਥੇ ਸਾਨੂੰ ਲੱਗ ਰਿਹਾ ਕਿ ਕੀੜੀਆਂ ਆ ਰਹੀਆਂ ਨੇ ਉੱਥੇ ਉਹ ਹਲਕਾ ਜਿਹਾ ਸਪਰੇ ਕਰ ਦੇਣਾ ਸੋ ਉਹ ਜਿਹੜੀ ਕੀੜੀਆਂ ਨੇ ਨਾ ਉਹਨਾਂ ਨੂੰ ਬਿਲਕੁਲ ਨਹੀਂ ਪਸੰਦ ਹੈ ਕਿ ਉਹਨਾਂ ਦੇ ਉੱਤੇ ਕੋਈ ਪਾਣੀ ਮਾਰ ਕੇ ਉਹਨਾਂ ਨੂੰ ਨਹਾਉਣ ਦੀ ਕੋਸ਼ਿਸ਼ ਕਰ ਰਿਹਾ ਨਹੀਂ ਨਹੀਂ ਰੇ ਨਹੀਂ ਉਹ ਚਲੀ ਜਾਣਗੀਆਂ ਦੂਰ ਹੋ ਕੇ ਨਾਰਾਜ਼ ਹੋ ਕੇ ਅਗੈਨ ਇਸ ਚੀਜ਼ ਤੋਂ ਸੋ ਇਹ ਇੱਕ ਇਹ ਵੀ ਤਰੀਕਾ ਹੈ ਬਾਕੀ ਤੁਸੀਂ ਕੀ ਕੁਛ ਤਰੀਕਾ ਮਤਲਬ ਯੂਜ਼ ਕਰਦੇ ਹੋ ਜੇਕਰ ਤੁਹਾਨੂੰ ਵੀ ਪਰੇਸ਼ਾਨ ਕਰਦੀਆਂ ਨੇ ਨਿੱਕੀ ਨਿੱਕੀ ਕੀੜੀਆਂ ਸੋ ਉਹਨਾਂ ਨੂੰ ਦੂਰ ਕਰਨ ਲਈ ਤੁਸੀਂ ਕੀ ਕਰਦੇ ਹੋ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਹਾਂ ਆਪਣੇ ਕੋਈ ਆਈਡੀਆਜ਼ ਹੁੰਦੇ ਨੇ ਆਪਣੇ ਕੋਈ ਨੁਸਖੇ ਹੁੰਦੇ ਨੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਤਾਂ ਤੁਸੀਂ ਵੀ ਇਸ ਪ੍ਰੋਗਰਾਮ 'ਚ ਵਟਸਐਪ ਦੇ ਜ਼ਰੀਏ ਜੀ ਸਾਨੂੰ ਭੇਜ ਸਕਦੇ ਹੋ 9855-10-10-27 ਇਸ ਨੰਬਰ 'ਤੇ ਵਟਸਐਪ ਕਰਕੇ ਜਿਹੜੀ ਜਾਣਕਾਰੀ ਹੈ ਮੇਰੇ ਤੱਕ ਪਹੁੰਚਾ ਸਕਦੇ ਹੋ ਫਿਲਹਾਲ ਮੈਂ ਪਹੁੰਚਾ ਰਹੀ ਹਾਂ ਤੁਹਾਡੇ ਤੱਕ ਅਗਲਾ ਗੀਤ ਸਟੇ ਟਿਊਨਡ

ਸੋ ਵਾਕ ਮੈਂ ਕਰ ਲੈਂਦੀ ਹਾਂ ਅਤੇ ਟੋਕ ਤੁਸੀਂ ਕਰ ਲਓ, ਅਰੇ ਅਰੇ ਸੋਰੀ ਸੋਰੀ ਸੋਰੀ ਉਲਟਾ ਬੋਲ ਦਿੱਤਾ, ਮੈਂ ਕਹਿ ਰਹੀ ਜੀ ਟੋਕ ਮੈਂ ਕਰ ਲੈਂਦੀ ਹਾਂ ਅਤੇ ਵਾਕ ਤੁਸੀਂ ਕਰੋ, ਕਿਉਂਕਿ ਚਲਦੇ ਚਲਦੇ ਜੇਕਰ ਇਸ ਟਾਈਮ ਰੇਡੀਓ ਸੁਣ ਰਹੇ ਹੋ ਤਾਂ ਬਹੁਤ ਵਧੀਆ ਗੱਲ ਹੈ ਨਾ, ਵਾਕ ਦੀ ਵਾਕ ਹੋ ਰਹੀ ਹੈ, ਐਕਸਰਸਾਈਜ਼ ਦੀ ਐਕਸਰਸਾਈਜ਼ ਹੋ ਰਹੀ ਹੈ, ਨਾਲ ਹੀ ਨਾਲ ਇਨਫੋਰਮੇਸ਼ਨ ਦੀ ਇਨਫੋਰਮੇਸ਼ਨ ਮਿਲ ਰਹੀ ਹੈ। ਸੋ ਫਿਲਹਾਲ ਪ੍ਰੋਗਰਾਮ ਇੰਜੋਏ ਕਰਿਓ ਤੁਸੀਂ, ਹੋਮ ਸਵੀਟ ਹੋਮ। ਔਰ ਅਗਲੀ ਇਨਫੋਰਮੇਸ਼ਨ ਦੇਖੋ ਬੜੀ ਕਮਾਲ ਦੀ ਮੈਂ ਲੈ ਕੇ ਆਈ ਹਾਂ, ਇਹ ਪਲਾਂਟਸ ਨਾਲ ਜੁੜੀ ਹੋਈ ਹੈ। ਮੈਂ ਪਹਿਲੀ ਕਹਿ ਦਾਂ ਕਿਉਂਕਿ ਆਪਣੇ ਘਰ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਸ਼ੌਕ ਹੁੰਦਾ ਕਈ ਲੋਕਾਂ ਨੂੰ, ਹੈ ਨਾ, ਕਿਚਨ ਗਾਰਡਨਿੰਗ ਕਰਨ ਦਾ, ਜਾਂ ਫਿਰ ਸੋਹਣੇ ਸੋਹਣੇ ਬੂਟੇ ਆਪਾਂ ਰੱਖ ਲੈਂਦੇ ਹਾਂ, ਅਤੇ ਉਹਨਾਂ 'ਚੋਂ ਇੱਕ ਬੂਟਾ ਹੈ ਜੀ ਮਨੀ ਪਲਾਂਟ। ਹੁਣ ਤੁਸੀਂ ਕਹੋਗੇ ਅਰੇ ਮਨੀ ਮਿਲ ਜਾਏ ਥੋੜ੍ਹੀ ਜਿਹੀ, ਹੈ ਨਾ, ਲਾਲਚੀ ਥੋੜ੍ਹੇ ਜਿਹੇ ਹੋ ਜਾਂਦੇ ਆ, ਬਟ ਖੈਰ ਇਹ ਮਨੀ ਪਲਾਂਟ ਦਾ ਜਦੋਂ ਆਪਾਂ ਪਲਾਂਟ ਘਰ ਦੇ ਵਿੱਚ ਲਗਾਉਂਦੇ ਹਾਂ ਸੋ ਬਹੁਤ ਵਧੀਆ, ਲੱਕੀ ਮੰਨਦੇ ਆ ਕਈ ਲੋਕ ਇਸ ਚੀਜ਼ ਨੂੰ, ਔਰ ਕਹਿੰਦੇ ਕਿ ਬਹੁਤ ਪੋਜ਼ਿਟਿਵਿਟੀ ਆਉਂਦੀ ਹੈ ਇਸ ਪਲਾਂਟ ਦੇ ਨਾਲ। ਸੋ ਹੋ ਸਕਦਾ ਹੈ ਕਿ ਮਨੀ ਪਲਾਂਟ ਤੁਹਾਡੇ ਘਰ ਦੇ ਵਿੱਚ ਵੀ ਹੋ, ਹੈ ਨਾ ਜੀ। ਔਰ ਕਈ ਵਾਰੀ ਕੀ ਹੁੰਦਾ ਹੈ ਕਿ ਬਹੁਤ ਅਧੀ ਉਸਦੀ ਨਾ ਮਤਲਬ ਦੇਖਭਾਲ ਤਾਂ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹਾਂ, ਲੇਕਿਨ ਕਈ ਵਾਰੀ ਨਾ ਜਿਹੜੇ ਪੱਤੇ ਹੁੰਦੇ ਨੇ ਇਸ ਮਨੀ ਪਲਾਂਟ ਦੇ ਉਹ ਮੁਰਝਾ ਜਾਂਦੇ ਨੇ, ਜਾਂ ਫਿਰ ਆਪਾਂ ਪਾਣੀ ਵੀ ਬਕਾਇਦਾ ਪੂਰਾ ਦੇ ਰਹੇ ਹਾਂ ਪ੍ਰੋਪਰ, ਹੈ ਨਾ, ਫਿਰ ਵੀ ਉਹ ਗਰੋ ਨਹੀਂ ਕਰ ਰਿਹਾ, ਮਨੀ ਪਲਾਂਟ ਸਾਡਾ ਉਹਦੇ ਤਾਂ ਉੱਥੇ ਹੀ ਖੜ ਗਿਆ। ਸੋ ਉਸ ਚੀਜ਼ ਨੂੰ ਦੂਰ ਕਰਨ ਲਈ ਆਪਾਂ ਕੀ ਕੁਝ ਉਪਰਾਲੇ ਕਰ ਸਕਦੇ ਹਾਂ, ਨੋਟ ਕਰ ਲਓ ਤੁਸੀਂ। ਐਕਸਪਰਟ ਤਾਂ ਇਹ ਕਹਿੰਦੇ ਨੇ ਕਿ ਮਨੀ ਪਲਾਂਟ ਦੇ ਲਈ ਨਾ ਸਭ ਤੋਂ ਵਧੀਆ ਜੀ ਵਰਮੀ ਕੰਪੋਸਟ। ਸੋ ਜਿਹੜੀ ਵਰਮੀ ਕੰਪੋਸਟ ਹੈ, ਦੇਖੋ ਇਹਦੇ ਵਿੱਚ ਨਾਈਟ੍ਰੋਜਨ, ਫਾਸਫੋਰਸ ਹੋ ਗਿਆ, ਪੋਟੈਸ਼ੀਅਮ ਹੋ ਗਿਆ, ਮਤਲਬ ਇਨ ਸ਼ੋਰਟ ਮੈਂ ਕਹਿ ਲਵਾਂ ਕਿ ਉਹ ਸਾਰੀ ਜ਼ਰੂਰੀ ਚੀਜ਼ਾਂ ਨੇ ਇਸ ਵਰਮੀ ਕੰਪੋਸਟ ਦੇ ਵਿੱਚ, ਜੋ ਕਿ ਮਨੀ ਪਲਾਂਟ ਨੂੰ ਗਰੋ ਕਰਨ ਲਈ ਚਾਹੀਦੇ ਆ। ਉਹਨਾਂ ਦੀ ਜਿਹੜੀ ਬੇਲ ਹੈ ਮਨੀ ਪਲਾਂਟ ਦੀ, ਉਹ ਵੀ ਵਧੇਗੀ, ਹੈ ਨਾ ਜੀ, ਔਰ ਗਰੋ ਕਰਨਗੇ, ਪੱਤੇ ਬਹੁਤ ਸੋਹਣੇ ਹੋ ਜਾਂਦੇ ਨੇ। ਸੋ ਕਹਿੰਦੇ ਨੇ ਐਕਸਪਰਟ ਕਿ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਆਪਾਂ, ਹੈ ਨਾ ਜੀ, 2 ਤੋਂ 3 ਚਮਚੇ ਵੱਡੇ ਚਮਚੇ ਇਸ ਵਰਮੀ ਕੰਪੋਸਟ ਦੇ ਜਿਹੜੇ ਹੈ ਬਾਜ਼ਾਰ ਤੋਂ ਆਪਾਂ ਲਿਆ ਕੇ ਮਨੀ ਪਲਾਂਟ ਦੇ ਪੌਦੇ ਦੇ ਵਿੱਚ ਮਿਲਾ ਸਕਦੇ ਹਾਂ। ਔਰ ਇੱਕ ਹੋਰ ਤਰੀਕਾ ਹੈ, ਉਹ ਤਰੀਕਾ ਕੀ ਹੈ ਦੱਸਾਂਗੇ ਤੁਹਾਨੂੰ। ਅਰੇ ਜਨਾਬ ਬੈਠੇ ਹੋ ਤੁਸੀਂ ਮੇਰੇ ਨਾਲ, ਇੰਜੋਏ ਕਰ ਰਹੇ ਹੋ ਪ੍ਰੋਗਰਾਮ ਹੋਮ ਸਵੀਟ ਹੋਮ। ਅਗਲਾ ਤਰੀਕਾ ਲਿਖਣਾ ਹੈ ਤਾਂ ਨੋਟਬੁੱਕ ਜਿਹੜੀ ਹੈ ਨਾ ਉਹ ਆਪਣੇ ਕੋਲ ਹੀ ਰੱਖਿਓ, ਕਿਉਂਕਿ ਇੱਕ ਹੋਰ ਤਰੀਕਾ ਹੈ ਮਨੀ ਪਲਾਂਟ ਦੇ ਲਈ, ਤਾਂ ਹੀ ਤਾਂ ਜਲਦੀ ਜਲਦੀ ਫਿਰ ਮਨੀ, ਮੇਰਾ ਮਤਲਬ ਹੈ ਪਲਾਂਟ, ਗਰੋ ਕਰੇਗਾ। ਰਹੋ ਮੇਰੇ ਨਾਲ ਟਿਊਨ ਇਨ FM ਰੇਨਬੋ 'ਤੇ, ਦਿਲ ਸੇ ਦਿਲ ਤੱਕ।

ਮੈਂ ਵੀ ਤਾਂ ਇਹ ਕਹਿ ਰਿਹਾ ਕਿ ਮੈਂ ਵੀ ਤੁਹਾਨੂੰ ਹੀ ਕਹਿਣਾ ਹੈ, ਆਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਇਹਦੇ ਵਿੱਚ ਜਿਹੜਾ ਤਰੀਕਾ ਆਪਾਂ ਕਰ ਰਹੇ ਸੀ ਮਨੀ ਪਲਾਂਟ ਨੂੰ ਗਰੋ ਕਰਨ ਦੇ ਲਈ, ਸਪੈਸ਼ਲੀ ਜਦੋਂ ਮੈਂ ਪਲਾਂਟਸ ਦੀ ਗੱਲ ਕਰਾਂ ਤਾਂ ਉਹਦੇ ਲਈ ਆਪਾਂ ਕੀ ਕਰਦੇ ਹਾਂ ਕਿ ਇੱਕ ਹੋਰ ਤਰੀਕਾ ਹੈ ਜੋ ਬਹੁਤ ਜ਼ਰੂਰੀ ਹੁੰਦਾ ਹੈ ਮਿੱਟੀ ਦੇ ਲਈ, ਹੈ ਨਾ, ਔਰ ਉਹ ਚੀਜ਼ ਹੈ ਜੀ ਕੇਲੇ। ਕੇਲੇ ਦੇ ਜਿਹੜੇ ਛਿਲਕੇ ਆ ਆਪਾਂ ਕੀ ਕਰਦੇ ਹਾਂ, ਕਈ ਵਾਰੀ ਦੋਸਤ ਕੀ ਕਰਦੇ ਨੇ ਕਿ ਕੇਲੇ ਦੇ ਛਿਲਕੇ ਐਂ ਆਪਣੇ ਪਲਾਂਟਸ ਦੇ ਵਿੱਚ ਪਾ ਦਿੰਦੇ ਹਾਂ, ਬਟ ਦੈਟ ਇਜ਼ ਐਕਚੁਅਲੀ ਰੋਂਗ, ਇੱਦਾਂ ਨਹੀਂ ਕਰਨਾ ਚਾਹੀਦਾ। ਕਰਨਾ ਕੀ ਹੈ, ਜਿਹੜੇ ਵੀ ਕੇਲੇ ਖਾ ਕੇ ਉਹਦੇ ਛਿਲਕੇ ਆ ਨਾ, ਉਹਨਾਂ ਨੂੰ ਆਪਾਂ ਡਰਾਈ ਕਰ ਲੈਣਾ, ਸੁਕਾ ਲੈਣਾ, ਕਿਉਂਕਿ ਉਹਦੇ ਵਿੱਚ ਨਾ ਦੇਖੋ ਪੋਟੇਸ਼ੀਅਮ ਔਰ ਫਾਸਫੋਰਸ ਬਹੁਤ ਜ਼ਿਆਦਾ ਹੁੰਦਾ, ਜੋ ਕਿ ਬਹੁਤ ਜ਼ਰੂਰੀ ਹੈ ਮਿੱਟੀ ਦੇ ਲਈ, ਪਲਾਂਟ ਦੀ ਮਿੱਟੀ ਦੇ ਲਈ ਬਹੁਤ ਵਧੀਆ ਰੱਖਦਾ ਉਸਨੂੰ। ਸੋ ਜਿਹੜੇ ਛਿਲਕੇ ਆਪਾਂ ਸੁਕਾਏ ਨਾ, ਡਰਾਈ ਕੀਤੇ ਆ, ਇਹਨਾਂ ਨੂੰ ਸੁਕਾ ਕੇ ਡਰਾਈ ਕਰਕੇ ਇਹਨਾਂ ਦਾ ਆਪਾਂ ਪਾਊਡਰ ਬਣਾ ਲੈਣਾ, ਬਿਲਕੁਲ, ਹੈ ਨਾ ਜੀ, ਇੱਕ ਪਾਊਡਰ ਬਣਾ ਕੇ ਉਹ ਪਾਊਡਰ ਆਪਾਂ 1-2 ਚਮਚਾ ਡਰਾਈ ਪਾਊਡਰ ਜਿਹੜਾ ਆਪਾਂ ਬਣਾਇਆ ਹੈ ਨਾ ਕੇਲੇ ਦੇ ਛਿਲਕਿਆਂ ਨਾਲ, ਇਹ ਆਪਾਂ ਮਿੱਟੀ ਦੇ ਵਿੱਚ ਪਾ ਸਕਦੇ ਹਾਂ ਪਲਾਂਟਸ ਦੀ, ਔਰ ਖਾਸ ਕਰ ਮੈਂ ਮਨੀ ਪਲਾਂਟ ਦੀ ਅੱਜ ਗੱਲ ਕਰੀ ਸੀ, ਜਾਂ ਫਿਰ ਇਸ ਪਾਊਡਰ ਬਣਾ ਕੇ ਇਹਨੂੰ ਆਪਾਂ ਪਾਣੀ ਦੇ ਵਿੱਚ ਵੀ ਪਾ ਸਕਦੇ ਹਾਂ, ਠੀਕ ਹੈ, ਔਰ ਪਾਣੀ ਦੇ ਵਿੱਚ ਪੈ ਕੇ ਜਿਹੜਾ ਉਹ ਮਤਲਬ ਇੱਕ ਸਪਰੇਅ ਕਰ ਸਕਦੇ ਹਾਂ, ਤਾਂ ਉਹ ਵੀ ਬਹੁਤ ਵਧੀਆ ਹੁੰਦਾ ਹੈ ਪਲਾਂਟਸ ਦੇ ਲਈ, ਕਿਉਂਕਿ ਜੜ੍ਹ ਜਿਹੜੀ ਉਹਦੀ ਮਜ਼ਬੂਤ ਰੱਖਦਾ ਹੈ ਅਤੇ ਗਰੋ ਕਰਦਾ ਜਿਹੜਾ ਸਾਡਾ ਪੌਦਾ ਹੁੰਦਾ ਹੈ। ਸੋ ਵਧੀਆ ਚੀਜ਼ ਹੈ ਨਾ, ਕਰਨੀ ਚਾਹੀਦੀ ਨਵੀਂ ਨਵੀਂ ਚੀਜ਼ਾਂ ਅਪਲਾਈ, ਹੋ ਸਕਦਾ ਕਿਸੇ ਚੀਜ਼ ਨਾਲ ਤਾਂ ਫਾਇਦਾ ਸਾਡੇ ਪਲਾਂਟਸ ਨੂੰ ਮਿਲੇਗਾ, ਜਿਵੇਂ ਸਾਨੂੰ ਮਿਲਦਾ ਜਦੋਂ ਆਪਾਂ ਆਪਣੇ ਲਈ ਕੁਝ ਨਵਾਂ ਨਵਾਂ ਟਰਾਈ ਕਰਦੇ ਹਾਂ। ਫਿਲਹਾਲ ਟਰਾਈ ਕਰ ਰਹੀ ਹਾਂ ਜੀ ਅਗਲਾ ਗੀਤ, ਟਰਾਈ ਨਹੀਂ ਐਕਚੁਅਲੀ ਪਲੇ ਕਰ ਰਹੀ ਹਾਂ ਤੁਹਾਡੇ ਲਈ, ਸਟੇ ਟਿਊਨਡ।

ਜਾਂਦੀ ਹੈ, ਕਿਸੇ ਮਿਊਜ਼ਿਕ ਨਾਲ ਮੈਚ ਹੋ ਜਾਂਦੀ ਹੈ, ਹੈ ਨਾ, ਜਿਸ ਮਾਹੌਲ ਨਾਲ ਮੈਚ ਹੋ ਜਾਂਦੀ ਹੈ, ਤਾਂ ਉਹ ਵਾਈਬ ਹੀ ਆ ਜਿਹਦੇ ਨਾਲ ਖੁਸ਼ ਵੀ ਹੋ ਜਾਂਦਾ ਮਨ ਜਾਣਾ, ਔਰ ਬਾਕੀ ਤਾਂ ਸਾਰਾ ਕੁਝ ਖੁਸ਼ਮ ਖੁਸ਼ੀ ਆ, ਔਰ ਖੁਸ਼ੀਆਂ ਦਾ ਖਜ਼ਾਨਾ ਬਣਦਾ ਲਾਈਵ ਰੇਡੀਓ ਸਟੇਸ਼ਨ 102.0 ਇੰਜੋਏ ਕਰਿਓ ਜੀ ਤੁਸੀਂ ਪ੍ਰੋਗਰਾਮ ਹੋਮ ਸਵੀਟ ਹੋਮ ਮੇਰੇ ਯਾਨੀ ਰਿਚਾ ਦੇ ਨਾਲ। ਔਰ ਦੇਖੋ ਕੁਝ ਗਲਤੀਆਂ ਹੁੰਦੀਆਂ ਨੇ ਜਦੋਂ ਆਪਾਂ ਖਾਣਾ ਬਣਾ ਰਹੇ ਹਾਂ। ਐਕਚੁਅਲੀ ਮੈਂ ਤੁਹਾਡੇ ਲਈ ਇੱਕ ਰੈਸਪੀ ਬੜੀ ਸੋਹਣੀ ਅੱਜ ਲੈ ਕੇ ਆਈ ਸੀ, ਮੈਂ ਕਿਹਾ ਚਲੋ ਰੈਸਪੀ ਦੱਸਣ ਤੋਂ ਪਹਿਲਾਂ ਦੋਸਤਾਂ ਨਾਲ ਕੁਝ ਗੱਲ ਕਰੀਏ, ਅੱਜ ਕੁਝ ਗਲਤੀਆਂ ਦੀ ਗੱਲ ਕਰੀਏ, ਜੋ ਗਲਤੀਆਂ ਆਪਾਂ ਕਰ ਬੈਂਦੇ ਹਾਂ ਜਦੋਂ ਆਪਾਂ ਕਿਚਨ 'ਚ ਕੁਛ ਕੁੱਕ ਕਰ ਰਹੇ ਹਾਂ, ਪਕਾ ਰਹੇ ਹਾਂ, ਬਣਾ ਰਹੇ ਹਾਂ। ਹੋ ਸਕਦਾ ਆਪਾਂ ਨਵੇਂ ਹੋ ਸਕਦਾ ਹੈ, ਐਕਸਪੀਰੀਅੰਸ ਹੈ ਸਾਨੂੰ, ਬਟ ਫਿਰ ਵੀ ਕੁਝ ਗਲਤੀਆਂ ਆਪਾਂ ਕਰ ਜਾਂਦੇ ਹਾਂ, ਹੈ ਨਾ। ਔਰ ਇਹ ਮੈਂ ਨਹੀਂ ਕਹਿ ਰਹੀ, ਐਕਸਪਰਟਸ ਇਹੀ ਕਹਿੰਦੇ ਨੇ ਕਿ ਛੋਟੀਆਂ ਛੋਟੀਆਂ ਚੀਜ਼ਾਂ ਦਾ ਨਾ ਧਿਆਨ ਰੱਖਣਾ ਚਾਹੀਦਾ, ਜਿਵੇਂ ਕਿ ਨੰਬਰ 1 ਤਾਂ ਇਹ ਹੈ ਕਿ ਜਦੋਂ ਆਪਣੇ ਘਰ ਦੇ ਵਿੱਚ ਆਪਾਂ ਰਾਇਤਾ ਖਾ ਰਹੇ ਹਾਂ, ਉਸ ਰਾਇਤੇ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਨਮਕ ਮਿਰਚ ਜਿਹੜਾ ਨਾ ਪਹਿਲੀ ਮਿਲਾ ਕੇ ਰੱਖ ਲੈਂਦੇ ਹਾਂ। ਟਾਈਮ ਕਹਿੰਦੇ ਕਿ ਟਾਈਮ ਸੇਵ ਹੋ ਰਿਹਾ ਹੈ, ਗੈਸਟ ਆ ਗਏ ਹੈ, ਔਰ ਬਾਅਦ 'ਚ ਟਾਈਮ ਨਹੀਂ ਮਿਲਣਾ, ਗੈਸਟ ਕਹੇਗਾ ਇਹਨਾਂ ਦੇ ਨਾਏ 'ਤੇ ਨਮਕ ਨਹੀਂ ਸੀ ਹੈ, ਕਿਵੇਂ ਦਾ ਰਾਇਤਾ ਖਿਲਾਇਆ। ਸੋ ਇਹ ਜਿਹੜੀ ਗਲਤੀਆਂ ਨਾ ਆਪਾਂ ਕਰ ਜਾਂਦੇ ਹਾਂ। ਸੋ ਕਰਨਾ ਕੀ ਹੈ ਕਿ ਐਕਸਪਰਟਸ ਕੋਲ ਨਮਕ ਮਿਲਾਉਣ ਨਾਲ ਹੋ ਕੀ ਰਿਹਾ, ਜਿਹੜਾ ਪਾਣੀ ਹੈ ਨਾ, ਦਹੀਂ ਪਾਣੀ ਛੱਡ ਜਾਂਦਾ, ਔਰ ਉਹਦਾ ਸਵਾਦ 'ਚ ਨਾ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਹੈ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਦੋਂ ਆਪਾਂ ਰਾਇਤਾ ਬਣਾਇਆ ਹੈ, ਕਿਸੇ ਵੀ ਚੀਜ਼ ਦਾ ਰਾਇਤਾ, ਹੈ ਨਾ, ਜਿਹੜਾ ਲੂਣ ਹੈ ਨਾ ਉਹ ਉਸ ਟਾਈਮ ਨਹੀਂ ਪਾਉਣਾ, ਇੰਤਜ਼ਾਰ ਕਰਨਾ ਜਦੋਂ ਸਰਵ ਕਰਨਾ ਨਾ, ਤਾਂ ਬਸ ਉਦੋਂ ਹੀ ਨਮਕ ਮਿਰਚ ਜਿਹੜਾ ਹੈ ਨਾ ਉਹ ਪਾਉਣਾ ਹੈ। ਇਹ ਛੋਟੀ ਜਿਹੀ ਗਲਤੀ ਆ, ਆਪਾਂ ਸਾਰੇ ਕਰ ਬੈਂਦੇ ਹਾਂ, ਬਸ ਧਿਆਨ ਰੱਖਣਾ ਇਸ ਚੀਜ਼ ਦਾ। ਹੋਰ ਇੱਕ ਦੋ ਗਲਤੀਆਂ ਨੇ ਜੋ ਖਾਣਾ ਬਣਾਉਂਦੇ ਟਾਈਮ ਜਾਂ ਸਰਵ ਕਰਦੇ ਟਾਈਮ ਆਪਾਂ ਕਰਦੇ ਹਾਂ। ਸੋ ਕਰਾਂਗੇ ਤੁਹਾਡੇ ਨਾਲ ਗੱਲਬਾਤ, ਮੇਰੇ ਨਾਲ ਰਹੋ ਜੀ, ਟਿਊਨ ਇਨ 102.7 FM ਰੇਨਬੋ ਦੇ ਦਿਲ ਸੇ ਦਿਲ ਤੱਕ।

ਜੁਗਨੀ ਲੰਡਨ ਦੇ ਵਿੱਚ ਰਹੇ ਜਾਂ ਫਿਰ ਲੁਧਿਆਣੇ ਦੇ ਵਿੱਚ ਰਹੇ, ਮੈਂ ਕਿਹਾ ਜਨਾਬ ਜੁਗਨੀ ਇੱਕ ਗਲਤੀ ਕਰ ਜਾਂਦੀ ਹੈ ਜਦੋਂ ਖਾਣਾ ਬਣਾ ਰਹੀ ਹੁੰਦੀ ਹੈ, ਔਰ ਜੁਗਨੀ ਕਿਉਂ ਜਿੰਨੇ ਵੀ ਜੁਗਨੂ ਆ ਰਹਾ ਹੈ ਕੋਈ ਵੀ ਹੋ ਐਕਸ ਵਾਈ ਜ਼ੀ ਕਿਸੇ ਦੀ ਵੀ ਗੱਲ ਕਰ ਰਹੀ ਹਾਂ ਮੈਂ। ਕੁਕਿੰਗ ਕਰਦੇ ਟਾਈਮ ਦੇਖੋ ਆਪਾਂ ਕੀ ਕਰਦੇ ਹਾਂ, ਜਿਹੜਾ ਤੇਲ ਹੈ ਨਾ ਤੇਲ ਗਰਮ ਕੀਤਾ ਹੈ ਨਾ ਕੜਾਹੀ ਦੇ ਵਿੱਚ, ਇੰਨਾ ਕੁ ਗਰਮ ਕਰ ਲਿਆ ਮਤਲਬ ਪਾਰਾ ਸਾਡਾ ਹੁੰਦਾ ਚੜਿਆ ਹੋਇਆ, ਔਰ ਗਰਮ ਅਸੀਂ ਤੇਲ ਕਰ ਰਹੇ ਹਾਂ ਔਰ ਇੰਨਾ ਕੁ ਗਰਮ ਕਰ ਲੈਂਦੇ ਹਾਂ ਕਿ ਉਹ ਧੂੰਆਂ ਜਿਹੜਾ ਨਾ ਛੱਡਣਾ ਸ਼ੁਰੂ ਕਰ ਦਿੰਦਾ। ਸੋ ਐਕਸਪਰਟ ਇਹ ਕਹਿ ਰਹੇ ਹੈ ਕਿ ਜਦੋਂ ਆਪਾਂ ਕੁਕਿੰਗ ਕਰਨ ਲਈ ਤੇਲ

ਤੇਲ ਦਾ ਇਸਤੇਮਾਲ ਕਰ ਰਹੇ ਹਾਂ, ਖਾਸ ਕਰ ਸਰੋਂ ਦੇ ਤੇਲ ਦੀ ਮੈਂ ਗੱਲ ਕਰ ਰਹੀ ਹਾਂ, ਅਤੇ ਉਹ ਜਿਹੜਾ ਉਹਨੂੰ ਨਾ ਧੂੰਆਂ ਛੱਡਣਾ ਸ਼ੁਰੂ ਕਰ ਦਿੰਦਾ ਹੈ, ਅਤੇ ਉਦੋਂ ਆਪਾਂ ਮਸਾਲੇ ਪਾਉਣੇ ਸਟਾਰਟ ਕਰਦੇ ਹਾਂ। ਸੋ ਇਹੀ ਗਲਤੀ ਆਪਾਂ ਕਰਦੇ ਹਾਂ ਬਣਾਉਂਦੇ ਸਾਈ ਜਿਹੜਾ ਖਾਣਾ ਬਣਾ ਰਹੇ ਹਾਂ ਆਪਾਂ। ਸੋ ਕਰਨਾ ਕੀ ਹੈ, ਤੇਲ ਜਦੋਂ ਗਰਮ ਹੋ ਗਿਆ ਨਾ, ਐਕਸਪਰਟਸ ਕਹਿ ਰਹੇ ਕਿ ਬਸ ਥੋੜ੍ਹਾ ਜਿਹਾ ਗਰਮ ਹੋਇਆ ਉਸੀ ਟਾਈਮ ਅਸੀਂ ਜਿਹੜੇ ਮਸਾਲੇ ਆ ਨਾ ਉਹਦੇ ਵਿੱਚ ਪਾਉਣਾ ਸ਼ੁਰੂ ਕਰ ਦਈਏ, ਖਾਸ ਕਰ ਜਿਹੜੇ ਜੋ ਵੀ ਮਸਾਲੇ ਆਪਾਂ ਸ਼ੁਰੂ ਦੇ ਵਿੱਚ ਪਾਉਣੇ ਆ, ਇਹ ਇੰਤਜ਼ਾਰ ਨਹੀਂ ਕਰਨਾ ਕਿ ਤੇਲ ਨੇ ਸਮਝ ਰਹੇ ਹੋ ਨਾ, ਬਸ ਸਾੜਨਾ ਨਹੀਂ ਹੈ ਉਹਨੂੰ, ਬਸ ਜਦੋਂ ਗਰਮ ਹੋ ਜਾਏ ਉਹਦੇ ਵਿੱਚ ਮਸਾਲੇ ਜਿਹੜੇ ਆ ਪਾਉਣੇ ਸ਼ੁਰੂ ਕਰ ਦੇਣੇ ਆ। ਇਹ ਛੋਟੀ ਜਿਹੀ ਗਲਤੀ ਤੋਂ ਸਾਨੂੰ ਬਚਣਾ ਚਾਹੀਦਾ। ਅਗਲੇ ਗਾਣੇ ਤੋਂ ਕੋਈ ਨਹੀਂ ਬਚ ਸਕਦਾ, ਇੰਜੋਏ ਕਰਾਂਗੇ ਜੀ ਸਿਮਰ ਕੌਰ ਦੀ ਆਵਾਜ਼ 'ਚ। ਪ੍ਰੋਗਰਾਮ ਦਾ ਅਗਲਾ ਗੀਤ ਹੋਮ ਸਵੀਟ ਹੋਮ ਪ੍ਰੋਗਰਾਮ ਦਾ ਨਾਮ ਹੈ ਜੀ, ਔਰ ਰਿਚਾ ਅੱਜ ਤੁਹਾਡੇ ਨਾਲ ਜੁੜੀ ਹੋਈ ਹੈ ਦਿਲ ਸੇ ਦਿਲ ਤੱਕ।

ਸੋ 12:33 ਅਤੇ 4 ਸੈਕਿੰਡ ਔਰ ਜਿਹੜੀ ਗਲਤੀਆਂ ਆਪਾਂ ਕਰ ਰਹੇ ਸੀ ਖਾਣਾ ਬਣਾਉਂਦੇ ਟਾਈਮ, ਹੈ ਨਾ ਜੀ, ਉਹਨਾਂ ਤੋਂ ਬਾਅਦ ਹੁਣ ਆ ਗਈ ਹੈ ਜੀ ਵਾਰੀ ਕੀ ਬਣਾਈਏ ਅੱਜ, ਕੀ ਕੁਝ ਖਾਸ, ਕਿਉਂਕਿ ਤਾਂ ਕੁਝ ਛੁੱਟੀਆਂ ਵੀ ਚੱਲ ਰਹੀਆਂ ਬੱਚਿਆਂ ਦੀ ਔਰ ਨਾਨਕੇ ਗਏ ਹੋਏ ਨੇ ਬੱਚੇ ਭੂਆ ਦੇ ਘਰ, ਮਾਸੀ ਦੇ ਘਰ, ਹੈ ਨਾ, ਔਰ ਹੋ ਸਕਦਾ ਤੁਹਾਡੇ ਵੱਲ ਵੀ ਆਏ ਹੋਏ, ਔਰ ਉਹਨਾਂ ਨੂੰ ਕੁਝ ਨਾ ਬੱਚਿਆਂ ਨੂੰ ਨਾ ਥੋੜ੍ਹੀ ਥੋੜ੍ਹੀ ਦੇਰ ਬਾਅਦ ਜਿਹੜੀ ਨਿੱਕੀ ਨਿੱਕੀ ਭੁੱਖ ਹੈ ਨਾ ਉਹ ਲੱਗਦੀ ਰਹਿੰਦੀ ਆ, ਔਰ ਲੰਚ ਦੀ ਮੈਂ ਗੱਲ ਕਰਾਂ ਟਾਈਮ ਹੋ ਗਿਆ ਹੈ ਔਰ ਹੁਣ ਤੱਕ ਸਮਝ ਨਹੀਂ ਆ ਰਿਹਾ ਕਿ ਅੱਜ ਬੱਚਿਆਂ ਲਈ ਸਪੈਸ਼ਲ ਕੀ ਕੁਝ ਬਣਾਈਏ। ਚਲੋ ਫਿਰ ਨੋਟਬੁੱਕ ਲਓ, ਪੈੱਨ ਲਓ, ਆਰਾਮ ਨਾਲ ਬੈਠੋ। ਅੱਜ ਮੈਂ ਤੁਹਾਨੂੰ ਵਾਇਰਲ ਜਿਹੜੀ ਇੰਨੀ ਟਰੈਂਡ ਕਰ ਰਹੀ ਹੈ ਨਾ ਇੱਕ ਜਿਹੜੀ ਚਨਾ ਦਾਲ ਸਬਜ਼ੀ ਹੈ ਔਰ ਰਾਜਸਥਾਨੀ ਸਟਾਈਲ ਦੇ ਵਿੱਚ ਆਪਾਂ ਦੇਖੋ ਅੱਜ ਬਣਾ ਰਹੇ ਹਾਂ, ਹੈ ਨਾ ਜੀ। ਚਨਾ ਦਾਲ ਨੋਰਮਲੀ ਆਪਾਂ ਬਣਾਉਂਦੇ ਹਾਂ ਔਰ ਕਈ ਵਾਰੀ ਬੱਚਿਆਂ ਨੂੰ ਦਾਲ ਨਹੀਂ ਪਸੰਦ ਆਉਂਦੀ, ਮੂੰਹ ਬਣਾ ਲੈਂਦੇ ਨੇ ਦੇਖ ਕੇ, ਹਾਏ ਕੀ ਬਣਾਇਆ, ਦਾਲ, ਫਿਰ ਦਾਲ। ਵੈਸੇ ਤਾਂ ਦਾਲ ਚਾਵਲ ਬੱਚਿਆਂ ਨੂੰ ਬਹੁਤ ਪਸੰਦ ਹੁੰਦੇ ਨੇ ਔਰ ਇਹ ਜਿਹੜੀ ਦਾਲ ਹੈ ਨਾ ਅੱਜ ਆਪਾਂ ਰਾਜਸਥਾਨੀ ਸਟਾਈਲ ਦੇ ਨਾਲ ਬਣਾਉਣੀ ਹੈ ਔਰ ਕੁਝ ਨਹੀਂ ਹੈ, ਬਹੁਤ ਸਿੰਪਲ ਹੈ, ਬਸ ਇੱਕ ਚੀਜ਼ ਦਾ ਇਹਦੇ ਵਿੱਚ ਆਪਾਂ ਤੜਕਾ ਲਗਾਉਣਾ। ਉਹ ਚੀਜ਼ ਕੀ ਹੈ ਦੱਸਾਂ ਹਾਂ ਤੁਹਾਨੂੰ, ਇਨਗਰੀਡੀਐਂਟਸ ਜਿਹੜੇ ਨੇ, ਕੀ ਕੁਝ ਸਮਾਨ ਸਾਨੂੰ ਚਾਹੀਦਾ ਹੈ ਜੀ ਇਸ ਵਾਇਰਲ ਚਨਾ ਦਾਲ ਸਬਜ਼ੀ ਨੂੰ ਬਣਾਉਣ ਦੇ ਲਈ। ਦੇਖੋ ਓਬਵੀਅਸਲੀ ਚਨਾ ਦਾਲ ਹੈ ਤਾਂ ਚਨਾ ਦਾਲ ਤਾਂ ਚਾਹੀਦੀ ਹੈ ਨਾ, ਔਰ ਆਪਾਂ 200 ਗ੍ਰਾਮ ਚਨਾ ਦਾਲ ਲੈਣੀ ਹੈ, ਠੀਕ ਹੈ। ਇਸ 200 ਗ੍ਰਾਮ ਦੇ ਅਕੋਰਡਿੰਗ ਹੋ ਸਕਦਾ ਤੁਹਾਨੂੰ ਆਪਣੇ ਆਪ ਅੰਦਾਜ਼ਾ ਹੋਏਗਾ ਕਿੰਨੇ ਮਸਾਲੇ ਤੁਸੀਂ ਪਾਉਣੇ ਹੈ। ਮਿਰਚ ਦੀ ਗੱਲ ਕਰ ਰਹੀ ਹਾਂ ਮੈਂ, ਧਨੀਆ ਪਾਊਡਰ ਹੋ ਗਿਆ, ਨਮਕ ਹੋ ਗਿਆ, ਹੈ ਨਾ। ਬਾਕੀ ਤਾਂ ਮੈਂ ਤੁਹਾਨੂੰ ਦੱਸਾਂਗੀ। ਸੋ 200 ਗ੍ਰਾਮ ਚਨਾ ਦਾਲ ਜਿਹੜੀ ਆਪਾਂ ਲੈਣੀ ਹੈ ਔਰ ਪੇ ਕੇ ਰੱਖ ਦੇਣੀ ਹੈ ਬਸ ਥੋੜ੍ਹੀ ਦੇਰ, ਜਿੰਨੀ ਵੀ ਦੇਰ ਅੱਧਾ 1 ਘੰਟਾ। ਉਸ ਤੋਂ ਬਾਅਦ ਇਹਦੇ ਨਾਲ ਹੋਰ ਕੀ ਕੁਛ ਚਾਹੀਦਾ ਸਾਨੂੰ, ਹਲਦੀ, ਹੈ ਨਾ, ਪਾਣੀ ਔਰ ਪੇਸਟ ਆਪਾਂ ਕਿਸ ਚੀਜ਼ ਦਾ ਬਣਾਉਣਾ, ਪਿਆਜ਼, ਦੇਖੋ ਥੋੜ੍ਹੇ ਪਿਆਜ਼ ਲੈਣੇ ਆਪਾਂ, 2 ਮੀਡੀਅਮ ਸਾਈਜ਼, 2 ਤੋਂ 3 ਪਿਆਜ਼ ਹੋ ਗਏ, ਟਮਾਟਰ ਹੋ ਗਏ, ਅਦਰਕ, ਲਸਣ, ਹਰੀ ਮਿਰਚ, ਸਾਰੀਆਂ ਉਹੀ ਚੀਜ਼ਾਂ ਨੇ ਜੋ ਆਪਾਂ ਕਿਸੇ ਤੜਕੇ ਦੇ ਲਈ ਸਾਨੂੰ ਚਾਹੀਦੀਆਂ ਹੁੰਦੀਆਂ ਨੇ, ਠੀਕ ਹੈ। ਔਰ ਦੇਸੀ ਘਿਓ ਦੇ ਵਿੱਚ ਲਗਾਉਣਾ ਹੈ, ਤੇਲ ਦੇ ਵਿੱਚ ਲਗਾਉਣਾ ਹੈ, ਇਹ ਅਸੀਂ ਸਾਡੀ ਮਰਜ਼ੀ ਆ, ਜੋ ਚੀਜ਼ ਵੀ ਸਾਡੇ ਕੋਲ ਅਵੇਲੇਬਲ ਹੈ ਅਸੀਂ ਉਹਦੇ ਵਿੱਚ ਤੜਕਾ ਲਗਾ ਸਕਦੇ ਹਾਂ। ਬਾਕੀ ਸਾਰੇ ਮਸਾਲੇ ਸੇਮ ਹੀ ਰਹਿਣਗੇ ਜੀ, ਛੋਟੇ ਛੋਟੇ ਨਿੱਕੇ ਨਿੱਕੇ ਚਮਚੇ, ਜਿਵੇਂ ਕਿ ਜੀਰਾ ਹੋ ਗਿਆ, ਹਿੰਗ ਹੋ ਗਈ, ਹਲਦੀ ਹੋ ਗਈ, ਹੈ ਨਾ ਜੀ, ਲਾਲ ਮਿਰਚ ਪਾਊਡਰ ਹੋ ਗਿਆ। ਬਾਕੀ ਇਹਦੇ ਵਿੱਚ ਇੱਕ ਟਵਿਸਟ ਆਏਗਾ ਦਹੀਂ ਦਾ। ਹੁਣ ਆਪਾਂ ਜਿਹੜੀ ਚਨਾ ਦਾਲ ਸਬਜ਼ੀ ਬਣਾਉਣੀ ਹੈ ਨਾ, ਇਹਦੇ ਵਿੱਚ ਆਪਾਂ ਦਹੀਂ

ਪਨੀਰ ਦਾ ਤੜਕਾ ਵੀ ਲਗਾਉਣਾ ਹੈ। ਹੁਣ ਦੇਖੋ ਸਮਾਨ ਸਿੰਪਲ ਹੀ ਹੈ, ਦਾਲ ਜਿਵੇਂ ਬਣਾ ਰਿਹਾ ਨੋਰਮਲ ਦਾਲ ਨੋਰਮਲ ਤੜਕਾ ਲੱਗ ਰਿਹਾ, ਲੇਕਿਨ ਇਹਦੇ ਵਿੱਚ ਇੱਕ ਨਵਾਂ ਜਿਹਾ ਇਨਗਰੀਡੀਅੰਟ ਐਡ ਕਰ ਰਹੇ ਹਾਂ ਐਂਡ ਦੈਟ ਇਜ਼ ਦਹੀਂ, ਦੈਟ ਇਜ਼ ਕਰਡ। ਔਰ ਇਹ ਸਮਾਨ ਤੁਸੀਂ ਥੋੜ੍ਹਾ ਜਿਹਾ ਇਕੱਠਾ ਕਰੋ, ਲਿਖੋ, ਹੈ ਨਾ, ਸੋਚੋ ਇਹਦੇ ਬਾਰੇ। ਅਗਲਾ ਗੀਤ ਮੈਂ ਪਹਿਲਾਂ ਇੰਜੋਏ ਕਰ ਲਵਾਂ ਤੁਹਾਡੇ ਨਾਲ, ਅਤੇ ਉਸ ਤੋਂ ਬਾਅਦ ਕਿਵੇਂ ਸ਼ੁਰੂਆਤ ਕਰਨੀ ਹੈ ਇਸ ਵਾਇਰਲ ਚਨਾ ਦਾਲ ਸਬਜ਼ੀ ਦੀ ਤੁਹਾਨੂੰ ਦੱਸਾਂਗੇ, ਲੇਕਿਨ ਇਸ ਗੀਤ ਤੋਂ ਬਾਅਦ। ਸਟੇ ਟਿਊਨਡ।

ਆਦਤ ਹੋ ਜਾਂਦੀ ਹੈ ਜਦੋਂ ਆਪਾਂ ਦਾਲ ਜਾਂ ਚਾਵਲ ਜਾਂ ਰੋਟੀ ਜਦੋਂ ਆਪਾਂ ਬਣਾ ਰਹੇ ਹੁੰਦੇ ਹਾਂ, ਸੋ ਚਨਾ ਦਾਲ ਕਿਵੇਂ ਬਣਾਉਣੀ ਹੁੰਦੀ ਸਾਨੂੰ ਪਤਾ ਹੀ ਹੈ। ਸੋ 350 ml ਪਾਣੀ ਜਿਹੜਾ ਆਪਾਂ ਪਾਇਆ ਨਾ, ਉਹ ਪਾ ਕੇ ਜ਼ਿਆਦਾ ਨਹੀਂ 2-3 ਸੀਟੀ ਜਦੋਂ ਆਪਾਂ ਬਜਵਾ ਦਿੱਤੀ ਹੈ ਨਾ ਉਸ ਕੁੱਕਰ ਨੂੰ, ਪ੍ਰੈਸ਼ਰ ਬਣ ਗਿਆ ਹੈ, ਸੋ ਬਸ ਉਹ ਬੰਦ ਕਰ ਦੇਣੀ ਹੈ। ਅਤੇ ਉਸ ਤੋਂ ਬਾਅਦ ਕਰਨਾ ਕੀ ਹੈ, ਇੱਕ ਪੇਸਟ ਤਿਆਰ ਕਰਨਾ। ਪੇਸਟ ਜੋ ਮੈਂ ਸਮਾਨ ਦੇਖੋ ਤੁਹਾਨੂੰ ਦੱਸਿਆ ਕਿ ਪਿਆਜ਼, ਟਮਾਟਰ, ਅਦਰਕ, ਲਸਣ, 2-3 ਮੀਡੀਅਮ ਪਿਆਜ਼ ਹੋ ਗਏ, ਔਰ ਟਮਾਟਰ ਜੋ ਆਪਾਂ 2-3 ਛੋਟੇ ਟਮਾਟਰ ਲਿੱਤੇ ਹੈ, ਹੈ ਨਾ ਜੀ, ਔਰ 1 ਛੋਟਾ ਚਮਚਾ ਅਦਰਕ ਆਪਣੇ ਅਕੋਰਡਿੰਗ, ਔਰ ਲਸਣ ਕਿਉਂਕਿ ਆਪਾਂ ਪੇਸਟ ਬਣਾਉਣਾ ਇਸ ਚੀਜ਼ ਦਾ, ਹਰੀ ਮਿਰਚ ਆਪਣੇ ਅਕੋਰਡਿੰਗ ਜੇਕਰ ਬਹੁਤ ਤਿੱਖਾ ਖਾਣਾ ਹੈ ਤਾਂ ਵੀ, ਔਰ ਬੱਚਿਆਂ ਨਾਲ ਖਿਲਾਉਣੀ ਹੈ, ਦੇਖੋ ਬੱਚੇ ਤਿੱਖਾ ਪਸੰਦ ਨਹੀਂ ਕਰਦੇ ਆ ਤਾਂ ਉਸ ਅਕੋਰਡਿੰਗ ਆਪਣਾ ਮਿਰਚ ਰੱਖਣੀ ਆ, ਔਰ ਬਸ ਇਹਨਾਂ ਚੀਜ਼ਾਂ ਤਾਂ ਇੱਕ ਪੇਸਟ ਤਿਆਰ ਕਰਨਾ ਹੈ। ਕਈ ਵਾਰੀ ਆਪਾਂ ਕੀ ਕਰਦੇ ਹਾਂ, ਤੜਕੇ ਦੇ ਟਾਈਮ ਨਾ ਦਾਲ ਨੂੰ ਜਦੋਂ ਆਪਾਂ ਤੜਕਾ ਲਗਾ ਰਹੇ ਹਾਂ ਤਾਂ ਟਮਾਟਰ ਔਰ ਪਿਆਜ਼ ਕੱਟ ਕੇ ਉਹਨੂੰ ਆਪਾਂ ਤੜਕੇ ਦੇ ਵਿੱਚ ਪਾਉਂਦੇ ਹਾਂ, ਹੈ ਨਾ, ਲੇਕਿਨ ਇਸ ਵਾਲੀ ਦਾਲ ਦੇ ਵਿੱਚ ਨਾ ਚਨਾ ਸਬਜ਼ੀ ਜਿਹੜੀ ਦਾਲ ਆਪਾਂ ਬਣਾ ਰਹੇ ਹਾਂ ਇਹਦੇ ਵਿੱਚ ਟਮਾਟਰ ਪਿਆਜ਼ ਦਾ ਆਪਾਂ ਪੇਸਟ ਬਣਾਉਣਾ ਹੈ, ਠੀਕ ਹੈ। ਪੇਸਟ ਬਣਾ ਕੇ ਪੇਸਟ ਦਾ ਤੜਕਾ ਲਗਾਉਣਾ, ਉਸ ਤੋਂ ਬਾਅਦ ਜੋ ਵੀ ਮਸਾਲੇ ਪੈਣੇ ਆ, ਠੀਕ ਹੈ ਜੀ। ਸੋ ਇੰਨੀ ਗੱਲ ਕਲੀਅਰ ਹੋ ਗਈ ਹੈ ਕਿ ਪਹਿਲਾਂ ਆਪਣਾ ਦਾਲ ਨੂੰ ਆਪਾਂ ਬੋਇਲ ਕਰ ਲਿਆ ਜੀ 2-3 ਸੀਟੀ ਦਿਲਵਾ ਕੇ, ਹੈ ਨਾ ਜੀ, ਪਤਾ ਲੱਗ ਗਿਆ ਕਿ ਦਾਲ ਪੱਕ ਚੁੱਕੀ ਆ। ਉਸ ਤੋਂ ਬਾਅਦ ਇਹ ਪੇਸਟ ਤਿਆਰ ਕਰ ਲਿਆ, ਟਮਾਟਰ, ਪਿਆਜ਼, ਅਦਰਕ, ਲਸਣ ਔਰ ਹਰੀ ਮਿਰਚ ਇਹ ਜੋ ਚੀਜ਼ਾਂ ਪਾਈਆਂ ਨੇ, ਪੇਸਟ ਤਿਆਰ ਕਰ ਲਿਆ। ਹੁਣ ਐਂਡ ਦੇ ਵਿੱਚ ਬਸ ਤੜਕਾ ਲਗਾਉਣਾ, ਕਿਉਂਕਿ ਆਪਣੇ ਕੋਲ ਪੇਸਟ ਵੀ ਰੈਡੀ ਹੈ, ਦਾਲ ਵੀ ਰੈਡੀ ਹੈ। ਤੜਕਾ ਕਿਵੇਂ ਲੱਗੇਗਾ ਇਹ ਤੁਹਾਨੂੰ ਇਸ ਗੀਤ ਨੂੰ ਸੁਣਨ ਤੋਂ ਬਾਅਦ ਪਤਾ ਲੱਗੇਗਾ, ਕਿਉਂਕਿ ਇਹਦੇ ਵਿੱਚ ਵੀ ਦਾਲ ਮੱਖਣੀ ਨੂੰ ਤੜਕਾ ਲੱਗ ਰਿਹਾ। ਫਿਲਹਾਲ ਸਾਡੇ ਕੋਲ ਦਾਲ ਮੱਖਣੀ ਨਹੀਂ ਹੈ, ਆਪਾਂ ਬਣਾ ਰਹੇ ਹਾਂ ਜੀ ਅੱਜ ਵਾਇਰਲ ਚਨਾ ਦਾਲ ਸਬਜ਼ੀ। ਤੋਂ ਮੇਰੇ ਨਾਲ ਲੈਣਾ ਜੀ, ਟਿਊਨ ਇਨ ਦਿਲ ਸੇ ਦਿਲ ਤੱਕ।

ਸਜ਼ੋਂਗ ਦੇ ਵਿੱਚ ਤਾਂ ਆਪਾਂ ਦੇਖੋ ਦਾਲ ਮੱਖਣੀ ਇੰਜੋਏ ਕਰ ਲਈ ਹੈ, ਲੇਕਿਨ ਫਿਲਹਾਲ ਮੈਂ ਕੋਈ ਦਾਲ ਮੱਖਣੀ ਇੱਥੇ ਨਹੀਂ ਬਣਾ ਰਹੀ ਸੀ, ਆਪਾਂ ਬਣਾ ਰਹੇ ਸੀ ਚਨਾ ਦਾਲ ਸਬਜ਼ੀ, ਔਰ ਇਸ ਸਬਜ਼ੀ ਨੂੰ ਸਬਜ਼ੀ ਦੇ ਵਾਂਗੂ ਹੀ ਬਣਾਉਣਾ, ਚਨੇ ਦਾਲ ਨੂੰ ਬਿਲਕੁਲ ਪਤਲੀ ਪਤਲੀ ਨਹੀਂ ਬਣਾਉਣੀ ਹੈ ਜੀ, ਇੱਕ ਵਧੀਆ ਥਿੱਕ ਹੈ ਨਾ ਜੀ ਇੱਕ ਪੇਸਟ, ਕਿਉਂਕਿ ਆਪਾਂ ਰੈਡੀ ਕੀਤਾ ਹੈ ਟਮਾਟਰ ਪਿਆਜ਼ ਦਾ, ਔਰ ਚਨੇ ਦਾਲ ਵੀ ਸਾਡੀ ਬਿਲਕੁਲ ਰੈਡੀ ਹੈ, ਹੁਣ ਲਗਾਉਣਾ ਹੈ ਐਂਡ ਦਾ ਤੜਕਾ। ਔਰ ਤੜਕੇ ਦੇ ਲਈ ਆਪਾਂ ਜੋ ਵੀ ਆਪਾਂ ਚੀਜ਼ ਲਿੱਤੀ, 2-3 ਚਮਚੇ ਦੇਸੀ ਘਿਓ ਲੈ ਸਕਦੇ ਹਾਂ ਜਾਂ ਫਿਰ ਸਰੋਂ ਦਾ ਤੇਲ, ਜੋ ਵੀ ਆਪਾਂ ਆਇਲ ਇਸਤੇਮਾਲ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੋ ਵੀ ਆਪਣਾ ਜੀਰਾ ਹੋ ਗਿਆ, ਹੀਂਗ ਹੋ ਗਈ ਹੈ ਨਾ ਜੀ, ਧਨੀਆ ਪਾਊਡਰ ਹੋ ਗਿਆ, ਲਾਲ ਮਿਰਚ ਪਾਊਡਰ ਹੋ ਗਿਆ, ਇਹ ਸਾਰੇ ਮਸਾਲੇ ਪਹਿਲੇ ਪਾ ਕੇ ਨਾ ਜਿਹੜਾ ਪੇਸਟ ਰੈਡੀ ਕੀਤਾ ਨਾ ਉਹ ਪਾ ਦੇਣਾ, ਤਾਂ ਬਸ ਇਹਨੂੰ ਮਤਲਬ ਇੱਕਦਮ ਵਧੀਆ ਤਰੀਕੇ ਦੇ ਨਾਲ ਤੜਕਾ ਲਗਾਉਣਾ, ਜਦੋਂ ਇੱਕ ਰੰਗ ਇਹਦਾ ਨਾ ਛੱਡਣੇ ਲੱਗ ਜਾਏ, ਉਹ ਸੋਹਣੇ ਜਿਹਾ ਰੰਗ ਉਹਦਾ ਬਹੁਤ ਸੋਹਣਾ ਜਿਹਾ ਰੰਗ ਬਣ ਜਾਏ, ਆਹ ਸਮਝ ਗਏ ਨਾ, ਬਸ ਉਹ ਤੜਕਾ ਜਦੋਂ ਰੈਡੀ ਹੋ ਜਾਏਗਾ ਨਾ ਫਿਰ ਆਪਾਂ ਕੀ ਕਰਨਾ, ਜੋ ਵੀ ਹੋਰ ਮਸਾਲੇ ਗਰਮ ਮਸਾਲਾ ਪਾਊਡਰ ਜੇਕਰ ਅਸੀਂ ਪਾਉਣਾ ਜਾਂ ਫਿਰ ਉਹਦੇ ਵਿੱਚ ਧਨੀਆ ਪਾਊਡਰ ਪਾਉਣਾ, ਉਹ ਪਾ ਕੇ ਨਾ ਲਾਸਟ ਵਿੱਚ ਜਦੋਂ ਬਿਲਕੁਲ ਵਧੀਆ ਲੱਗ ਰਿਹਾ ਕਿ ਹਾਂ ਸਾਰਾ ਜਿਹੜਾ ਮਸਾਲਾ ਹੈ ਸਾਡਾ ਉਹ ਬਿਲਕੁਲ ਰੈਡੀ ਆ, ਤਾਂ ਉਹਦੇ ਵਿੱਚ ਆਪਣਾ ਜਿਹੜਾ ਇੱਕ ਦਹੀਂ ਆ ਨਾ, ਜਿਹੜਾ ਆਪਣਾ ਬੜਾ ਹੀ ਅਨੋਖਾ ਇਨਗਰੀਡੀਐਂਟ ਹੈ ਜਿਹੜਾ ਆਪਾਂ ਚਨਾ ਦਾਲ ਦੇ ਵਿੱਚ ਇਸਤੇਮਾਲ ਕਰ ਰਹੇ ਹਾਂ, ਉਹ ਜਿਹੜੀ ਦਹੀਂ ਲਿੱਤੀ ਸੀ ਨਾ ਆਪਾਂ, ਹੁਣ ਤੁਹਾਨੂੰ ਦੱਸ ਦੇਵਾਂ ਕਿ ਦਹੀਂ ਆਪਾਂ 50 ਗ੍ਰਾਮ ਹੀ ਲਿੱਤੀ, ਇਸ ਤੋਂ ਵੱਧ ਨਹੀਂ ਲਿੱਤੀ, ਠੀਕ ਹੈ, 200 ਗ੍ਰਾਮ ਚਨਾ ਦਾਲ ਲਈ, ਸੋ 50 ਗ੍ਰਾਮ ਜਿਹੜੀ ਦਹੀਂ ਹੈ ਉਹ ਮਿਲਾ ਦਿੱਤੀ, ਔਰ ਮਿਲਾ ਕੇ ਫਟਾਫਟ ਉਹਨੂੰ ਚਲਾਉਣਾ, ਇਹ ਨਹੀਂ ਕਿ ਬਸ ਉਹਨੂੰ ਪਾ ਦਿੱਤਾ ਅਤੇ ਉਹ ਆਪਣੇ ਆਪ ਹੋ ਜੂਗੀ, ਨਹੀਂ ਦਹੀਂ ਫਟਣ ਦਾ ਵੀ ਡਰ ਰਹਿੰਦਾ, ਸੋ ਦਹੀਂ ਪਾ ਕੇ ਉਹਨੂੰ ਫਟਾਫਟ ਚਲਾਉਣਾ ਉਸ ਮਸਾਲੇ ਨੂੰ, ਅਤੇ ਬਸ ਜਦੋਂ ਉਹ ਹੋ ਜਾਏ ਨਾ ਤਾਂ ਉਹਦੇ ਵਿੱਚ ਜਿਹੜੀ ਆਪਣੀ ਚਨਾ ਦਾਲ ਆਪਾਂ ਬੋਇਲ ਕਰਕੇ ਰੱਖੀ ਹੈ ਉਹ ਪਾ ਦੇਣੀ ਹੈ, ਬਸ ਜੀ ਆ ਲਓ ਸਬਜ਼ੀ ਆਪਣੀ ਤਿਆਰ ਹੋ ਰਹੀ ਹੈ, ਅਤੇ ਉਸ ਤੋਂ ਬਾਅਦ ਗਾਰਨਿਸ਼ਿੰਗ ਕਰ ਦੇਣੀ ਹੈ, ਹਰਾ ਧਨੀਆ ਪਾ ਦਿਉ ਜਾਂ ਜੋ ਕੁਝ ਵੀ, ਪਿਆਜ਼ ਕੱਟ ਕੇ ਪਾਉਣਾ ਬੱਚਿਆਂ ਲਈ, ਸੋ ਐਕਚੁਅਲੀ ਇਹ ਚਨਾ ਦਾਲ ਸਬਜ਼ੀ ਹੈ, ਤਾਂ ਦਾਲ ਵਾਂਗੂ ਵੀ ਨਹੀਂ ਹੈ ਔਰ ਸਬਜ਼ੀ ਵਾਂਗੂ ਵੀ ਪ੍ਰੋਪਰ ਨਹੀਂ ਹੈ, ਬਟ ਕੁਛ ਫਿਊਜ਼ਨ ਹੈ ਜੀ, ਇਸ ਫਿਊਜ਼ਨ ਨੂੰ ਆਪਾਂ ਮੈਂ ਮਤਲਬ ਅੱਜ ਤੁਹਾਡੇ ਲਈ ਲੈ ਕੇ ਆਈ ਸੀ, ਔਰ ਬੱਚਿਆਂ ਨੂੰ ਹੋ ਸਕਦਾ ਇਹ ਚੀਜ਼ ਵਧੀਆ ਲੱਗੇ, ਵੈਕੇਸ਼ਨਸ ਚੱਲ ਰਹੇ ਨੇ, ਕੁਝ ਨਾ ਕੁਛ ਨਵਾਂ ਖਾਣ ਦਾ ਦਿਲ ਕਰਦਾ ਹੀ ਹੈ, ਤਾਂ ਟਵਿਸਟ ਲਾ ਸਕਦੇ ਹਾਂ ਦਹੀਂ ਦੇ ਨਾਲ ਇਸ ਚਨਾ ਦਾਲ ਦੇ ਵਿੱਚ, ਫਿਲਹਾਲ ਟਵਿਸਟ ਨਹੀਂ, ਅਗਲਾ ਗੀਤ ਆ ਰਿਹਾ ਐਫ ਐਮ ਰੇਨਬੋ ਦੇ, ਸਟੇ ਟਿਊਨਡ।

ਪਿੰਨ ਹੋ ਗਏ ਜਾਂ ਮੈਟਲ ਦਾ ਤਾਰ ਹੋ ਗਿਆ, ਠੀਕ ਹੈ ਜੀ, ਇਹਨਾਂ ਚੀਜ਼ਾਂ ਨੂੰ ਨਾ ਯੂਜ਼ ਕਰਦੇ ਹਾਂ। ਕੋਈ ਸ਼ਾਰਪਨ ਓਬਜੈਕਟ ਵੀ ਹੋ ਸਕਦਾ ਹੈ, ਉਸ ਚੀਜ਼ ਨਾਲ ਉਸ ਪੈਕਟ ਨੂੰ ਕਲੋਜ਼ ਕਰਕੇ ਉਹ ਜਿਹੜੀ ਡਿਲੀਵਰੀ ਹੈ ਨਾ ਉਹ ਕੀਤੀ ਜਾਂਦੀ ਆ। ਸੋ ਹਾਲ ਹੀ ਦੇ ਵਿੱਚ ਮੈਂ ਕਿੰਨੇ ਕੇਸਿਸ ਦੇਖ ਲਏ ਹੁਣ, ਆਈ ਥਿੰਕ ਤੁਹਾਨੂੰ ਵੀ ਪਤਾ ਹੋਊਗਾ ਕਿ ਇੱਕ ਕੇਸ ਹੁਣੇ ਹੁਣੇ ਹੋਇਆ ਕਿ ਇੱਕ ਬੱਚੇ ਨੇ ਕੀ ਕੀਤਾ, ਕੇਕ ਦਾ ਔਡਰ ਸੀਗਾ, ਬਟ ਬੱਚੇ ਦਾ ਬਰਥਡੇ ਸੀਗਾ, ਆਈ ਥਿੰਕ 3 ਸਾਲ ਦਾ ਉਹ ਬੱਚਾ ਜਾਂ 4 ਸਾਲ ਦਾ ਹੋਇਆ ਸੀ, ਔਰ ਕੇਕ ਦਾ ਔਡਰ ਸੀ, ਔਰ ਉਸ ਕੇਕ ਦੇ ਉੱਤੇ ਨਾ ਜਿਹੜਾ ਕੇਕ ਜਿਹਨੇ ਬਣਾਇਆ ਸੀਗਾ ਉਹ ਜਿਹੜੇ ਓਬਜੈਕਟਸ ਲਗਾਉਂਦੇ ਨੇ ਨਾ ਕੇਕ ਦੇ ਉੱਤੇ, ਫਾਊਂਡੈਂਟ ਜਿਹੜੇ ਲਗਾਉਂਦੇ ਨੇ, ਉਹਦੇ ਵਿੱਚ ਉਹ ਮੈਟਲ ਦੀ ਪਿੰਨ ਲੱਗੀ ਹੋਈ ਸੀ, ਔਰ ਪਿੰਨ ਨਿੱਕੀ ਨਿੱਕੀ ਪਿੰਨ ਸੀ ਜੋ ਦਿਖਾਈ ਵੀ ਨਹੀਂ ਦੇ ਰਹੀ ਸੀ, ਔਰ ਉਸਦੇ ਜ਼ਰੀਏ ਉਹ ਟਿਕਾ ਰੱਖਾ ਸੀ ਕੇਕ ਦੇ ਉੱਤੇ, ਔਰ ਉਸ ਬੱਚੇ ਨੇ ਫਟਾਫਟ ਕੇਕ, ਕਿਉਂਕਿ ਬੱਚਿਆਂ ਨੂੰ ਪਤਾ ਬਰਥਡੇ ਹੈ, ਉਹਨਾਂ ਨੂੰ ਸ਼ੌਂਕ ਹੁੰਦਾ ਕਿ ਫਟਾਫਟ ਅਸੀਂ ਖਾ ਲਈਏ, ਔਰ ਫੇਵਰੇਟ ਕੇਕ ਹੋ, ਫੇਵਰੇਟ ਕੈਰੈਕਟਰ ਦਾ ਕੇਕ ਹੋ ਤਾਂ ਬੱਚੇ ਕਿਵੇਂ ਰੁਕ ਸਕਦੇ ਹਾਂ। ਸੋ ਉਸ ਬੱਚੇ ਨੇ ਕੀ ਕੀਤਾ, ਉਹ ਜਿਹੜਾ ਫਾਊਂਡੈਂਟ ਬਣਾਏ ਗਏ ਸੀ ਨਾ ਛੋਟੇ ਛੋਟੇ ਆਰਟੀਕਲਸ, ਉਹ ਫਟਾਫਟ ਆਪਣੇ ਮੂੰਹ 'ਚ ਪਾ ਲਏ, ਔਰ ਉਸ ਟਾਈਮ ਤਾਂ ਕਿਸੇ ਨੂੰ ਨਹੀਂ ਪਤਾ ਲੱਗਿਆ, ਅਤੇ ਇੱਕ ਹੋਰ ਲੇਡੀ ਦਾ ਜਿਹੜਾ ਬੱਚਾ ਸੀ ਉਸ ਬੱਚੇ ਨੇ ਵੀ ਉਹ ਕੇਕ ਖਾਧਾ, ਤਾਂ ਲੇਡੀ ਨੇ ਨਾ ਉਸ ਟਾਈਮ ਉਸ ਬੱਚੇ ਨੂੰ ਰੋਕ ਦਿੱਤਾ, ਉਹਨੇ ਦੇਖਿਆ ਕਿ ਕੋਈ ਮੈਟਲ ਦੀ ਪਿੰਨ ਹੈਗੀ, ਤਾਂ ਦੇਖਿਆ ਗਿਆ ਕਿ ਉਸ ਕੇਕ ਦੇ ਉੱਤੇ ਨਾ ਉਹਨਾਂ ਚੀਜ਼ਾਂ ਨੂੰ ਟਿਕਾਉਣ ਵਾਸਤੇ ਨਾ ਮੈਟਲਸ ਦੀਆਂ ਪਿੰਨ, ਆਈ ਡੋਂਟ ਨੋ ਕਿਆ ਚੀਜ਼ ਸੀ ਉਹ, ਉਸ ਮਤਲਬ ਉਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਸੀ। ਹੁਣ ਤੁਸੀਂ ਦੇਖੋ ਨਿੱਕੇ ਨਿੱਕੇ ਬੱਚਿਆਂ ਨੂੰ ਤਾਂ ਇਸ ਚੀਜ਼ ਦਾ ਨਹੀਂ ਪਤਾ, ਸੋ ਅਵੇਅਰ ਹੋਏ ਉਹਦੇ ਜਿਹੜੇ ਪੇਰੈਂਟਸ ਸੀਗੇ, ਔਰ ਉਹਨਾਂ ਨੇ ਇੱਕ ਰਾਤ ਤਾਂ ਇੱਦਾਂ ਹੀ ਮਤਲਬ ਸਪੈਂਡ ਕੀਤੀ, ਅਤੇ ਅਗਲੇ ਦਿਨ ਉਹਨਾਂ ਨੇ ਉਸ ਬੱਚੇ ਦਾ ਐਕਸਰੇ ਕਰਾਇਆ, ਤਾਂ ਬਕਾਇਦਾ ਉਹਦੇ ਪੇਟ ਦੇ ਵਿੱਚ ਨਾ ਉਸ ਐਕਸਰੇ ਦੇ ਵਿੱਚ ਉਹ ਪਿੰਸ ਮਿਲੀਆਂ। ਸੋ ਡਾਕਟਰ ਨੇ ਕਿਹਾ, ਹਾਲਾਂਕਿ ਮਤਲਬ ਨੈਚੁਰਲੀ ਤਰੀਕੇ ਨਾਲ ਉਹ ਜਿਹੜੀ ਪਿੰਸ ਨੇ, ਆਪਾਂ ਕੋਸ਼ਿਸ਼ ਕਰਾਂਗੇ ਕਿ ਨੈਚੁਰਲੀ ਹੀ ਉਹ ਆਪਣੀ ਬੋਡੀ 'ਚ ਉਸ ਬੱਚੇ ਦੀ ਬੋਡੀ ਤੋਂ ਬਾਹਰ ਹੋ ਜਾਣ, ਐਂਡ ਸ਼ੁਕਰ ਹੈ ਖੁਦਾ ਦਾ ਕਿ ਉਹ ਜਿਹੜੀ ਪਿੰਸ ਸੀਗੀਆਂ ਉਹ ਬਾਹਰ ਹੋ ਗਈਆਂ। ਸੋ ਕਹਿਣ ਦੀ ਗੱਲ ਇਹ ਹੈ ਕਿ ਜਿੰਨੇ ਵੀ ਹੁਣ ਇਸ ਟਾਈਮ ਭਾਵੇਂ ਕੇਕ ਬਣਾ ਰਹੇ ਹੈ, ਫੂਡ ਬਿਜ਼ਨਸ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ, ਖਾਸ ਕਰ ਇਹਨਾਂ ਲੋਕਾਂ ਲਈ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਯਾਨੀ FSSAI ਵੱਲੋਂ ਨਾ ਇਹਨਾਂ ਲਈ ਇੱਕ ਆਦੇਸ਼ ਵੀ ਜਾਰੀ ਕੀਤਾ ਗਿਆ, ਨਿਰਦੇਸ਼ ਜਾਰੀ ਕੀਤਾ ਗਿਆ ਕਿ ਉਹ ਆਪਣੇ ਸਮਾਨ ਦੇ ਵਿੱਚ ਸਟੈਪਲਰ ਪਿੰਸ ਹੋ ਗਈਆਂ, ਤਾਰ ਹੋ ਗਏ ਮੈਟਲ ਦੇ, ਜਾਂ ਫਿਰ ਕੋਈ ਵੀ ਇੱਦਾਂ ਦੀ ਚੀਜ਼ ਜੋ ਬੱਚਿਆਂ ਨੂੰ ਨੁਕਸਾਨ ਪਹੁੰਚੇ, ਬੱਚੇ ਤਾਂ ਬੱਚੇ ਹੀ ਹੈ, ਬੱਚੇ ਕਿਆ ਵੱਡੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਚੀਜ਼, ਹੈ ਨਾ ਜੀ। ਸੋ ਇਸ ਚੀਜ਼ ਦਾ ਇਸਤੇਮਾਲ ਨਾ ਕਰੇ, ਅਵੇਅਰਨੈਸ ਬਹੁਤ ਜ਼ਰੂਰੀ ਹੈ, ਔਰ ਜੇਕਰ ਤੁਸੀਂ ਵੀ ਕੇਕ ਬਣਾਉਂਦੇ ਹੋ ਜਾਂ ਫਿਰ ਕੁਝ ਵੀ ਇੱਦਾਂ ਦਾ ਕੰਮ ਕਰਦੇ ਹੋ, ਸੋ ਇਹ ਚੀਜ਼ਾਂ ਥੋੜ੍ਹੀ ਜਿਹੀ ਅਵੋਇਡ ਕਰਨੀ ਚਾਹੀਦੀ, ਕਿਉਂਕਿ ਕਈ ਵਾਰੀ ਭੁੱਖ ਬਹੁਤ ਤੇਜ਼ ਲੱਗ ਰਹੀ ਹੁੰਦੀ ਆ, ਪਤਾ ਨਹੀਂ ਹੁੰਦਾ, ਔਰ ਅਸੀਂ ਉਹ ਚੀਜ਼ ਖਾ ਜਾਂਦੇ ਹਾਂ, ਹੈ ਨਾ, ਨਹੀਂ ਪਤਾ ਲੱਗਦਾ, ਉਹ ਪੈਕਟ ਨੂੰ ਖੋਲ੍ਹ ਕੇ ਫਟਾਫਟ ਖਾਣਾ ਸ਼ੁਰੂ ਕਰ ਜਾਂਦੇ ਹਾਂ। ਸੋ ਬਹੁਤ ਜ਼ਰੂਰੀ ਹੈ ਕਿ ਅਵੇਅਰਨੈਸ, ਜਾਗਰੂਕਤਾ ਹਰ ਇੱਕ ਚੀਜ਼ ਲਈ, ਹੈ ਨਾ, ਔਰ ਕੋਈ ਵੀ ਚੀਜ਼ ਮਿਲਾਈ ਹੈ ਤਾਂ ਉਸ ਚੀਜ਼ ਨੂੰ ਦੱਸ ਦਿਓ ਕਿ ਬਈ ਕੇਕ ਹੈ ਜਾਂ ਕੁਝ ਵੀ ਇਸ ਚੀਜ਼ ਦੇ ਵਿੱਚ ਆਪਾਂ ਇਸਤੇਮਾਲ ਕੀਤੀਆਂ ਚੀਜ਼ਾਂ, ਤਾਂ ਥੋੜ੍ਹਾ ਜਿਹਾ ਧਿਆਨ ਰੱਖਣਾ ਹੈ। ਫਿਲਹਾਲ ਮੈਂ ਤੁਹਾਡਾ ਧਿਆਨ ਰੱਖ ਰਹੀ ਹਾਂ, ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਹੋ ਗਈਆਂ ਨੇ, ਅਗਲਾ ਕਿ ਇੰਜੋਏ ਕਰਦੇ ਹਾਂ ਜੀ ਅਰਿਜੀਤ ਸਿੰਘ ਦੀ ਆਵਾਜ਼ 'ਚ, ਸਟੇ ਟਿਊਨਡ।

ਪਰ ਜਦੋਂ ਅਜਿਹੇ ਗੀਤ ਜਿਹੜੇ ਆ ਦਿਲ ਸੁਣਦਾ ਨਾ ਤਾਂ ਵਾਕਈ ਖੋ ਜਾਂਦਾ ਹੈ ਨਾ। ਸੋ ਫਿਲਹਾਲ ਖੋਣ ਦਾ ਤਾਂ ਟਾਈਮ ਹੈ ਜੀ, ਕਿਉਂਕਿ ਖੋਣ ਦਾ ਨਹੀਂ ਐਕਚੁਲੀ ਸੋਣ ਦਾ ਵੀ ਟਾਈਮ ਹੈ, ਬਟ ਸੋਣਾ ਨਹੀਂ ਹੈ ਆਪਾਂ ਕਿਉਂਕਿ ਹਾਲੇ ਲੰਚ ਕਰਨਾ ਹੈ ਔਰ ਪ੍ਰੋਗਰਾਮ ਮਿਡਡੇ ਮੈਲੋਡੀਜ਼ ਵੀ ਇੰਜੋਏ ਕਰਨਾ। ਫਿਲਹਾਲ ਇੰਜੋਏ ਕਰ ਰਹੇ ਸੀ ਤੁਸੀਂ ਪ੍ਰੋਗਰਾਮ ਹੋਮ ਸਵੀਟ ਹੋਮ, ਔਰ ਇਸ ਪ੍ਰੋਗਰਾਮ ਨੂੰ ਅੱਜ ਇਸੀ ਗੀਤ ਦੇ ਨਾਲ ਮੈਂ ਟਾਟਾ ਬਾਏ ਬਾਏ ਕਰ ਰਹੀ ਹਾਂ, ਲੇਕਿਨ ਰਿਚਾ ਕਿਤੇ ਨਹੀਂ ਜਾ ਰਹੀ ਹੈ, ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਦੁਪਹਿਰ ਦੇ 2 ਵਜੇ ਤੱਕ। ਸੋ ਸਟੇ ਟਿਊਨਡ।

ਤਿੰਨ ਵਜੇ ਤੱਕ ਰਹੇਗਾ। ਸੋ 1 ਵਜੇ ਹੀ ਦੇਖੋ ਹੁਣ ਥੋੜਾ ਜਿਹਾ ਸਮਾਂ ਚੇਂਜ ਹੋ ਗਿਆ ਹੈ ਨਾ। ਮੈਂ ਪਹਿਲਾਂ ਹੀ ਕਹਿ ਰਹੀ ਹਾਂ ਕਿ ਦੇਖੋ ਦਿਲ ਨੂੰ ਇੱਕ ਵਾਈਬ ਚਾਹੀਦੀ ਹੁੰਦੀ ਹੈ ਔਰ ਸੰਗੀਤ

ਜਦੋਂ ਆਪਾਂ ਜੁੜ ਜਾਂਦੇ ਹਾਂ ਨਾ ਤਾਂ ਵਾਕਈ ਇੱਕ ਖੁਸ਼ੀ ਜਿਹੜੀ ਹੈ ਨਾ ਚਿਹਰੇ 'ਤੇ ਤਾਂ ਆ ਹੀ ਜਾਂਦੀ ਹੈ ਔਰ ਦਿਲ ਬਹੁਤ ਖੁਸ਼ ਹੋ ਜਾਂਦਾ ਹੈ। ਸੋ ਇਹ ਸਮਾਂ ਨਾ ਉਹੀ ਸਮਾਂ ਹੈ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਲੈ ਕੇ ਹਾਜ਼ਰ ਹਾਂ ਜੀ। ਮੈਂ ਇੱਕ ਵਾਰੀ ਫਿਰ ਰਿਚਾ ਔਰ ਮੇਰੇ ਨਾਲ ਤੁਸੀਂ ਇਸ ਪ੍ਰੋਗਰਾਮ ਨੂੰ ਇੰਜੋਏ ਕਰੋਗੇ ਠੀਕ ਦੁਪਹਿਰ ਦੇ 2 ਵਜੇ ਤੱਕ। ਚਲੋ ਫਿਰ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਨਾਲ ਅੱਜ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਜੀ ਦਿਲ ਸੇ ਦਿਲ ਤੱਕ।

कितनी सही लाइन है ना ये, वाकई जिंदगी के सफर में गुजर जाते हैं जो मुकाम वो फिर नहीं आते, अरे कितने आना इन्हें दिनों ने वापस। और जिन्हां दे नाल साडी मुलाकात होई होनी है कदे, है ना, या फिर जिन्हां दे भी नाल असीं अपनी जिंदगी दे कुछ पल गुजारे हैं, ओह वाकई मुड़ के कदे भी नहीं आने, है ना। और नवीं नवीं चीज़ां आपां जिंदगी दे विच अगे फेस करांगे, लेकिन ਇਹ ਜਿਹੜੀਆਂ ਯਾਦਾਂ ਹੁੰਦੀਆਂ ਨੇ ਨਾ, ਭਾਵੇਂ ਸਾਡੇ ਦਿਲ 'ਚ ਕੈਦ ਨੇ, ਭਾਵੇਂ ਸਾਡੇ ਫੋਨ ਦੇ ਕੈਮਰੇ 'ਚ ਕੈਦ ਨੇ, ਉਹ ਕੈਦ ਹੀ ਹੋ ਜਾਂਦੀਆਂ ਨੇ, ਉਹ ਯਾਦਾਂ ਬਣ ਜਾਂਦੀਆਂ ਨੇ, ਫਿਰ ਮੁੜ ਕੇ ਬਸ ਉਹ ਯਾਦ ਹੀ ਰਹਿ ਜਾਂਦੀ ਹੈ, ਕਿਉਂਕਿ ਇਨਸਾਨ ਚਲੇ ਜਾਂਦੇ ਨੇ, ਉਹਦੀਆਂ ਯਾਦਾਂ ਜਿਹੜੀਆਂ ਨੇ ਨਾ ਉਹ ਰਹਿ ਜਾਂਦੀਆਂ ਨੇ। ਇਸ ਕਰਕੇ ਹਰ ਇੱਕ ਲਮਹਾ, ਹਰ ਇੱਕ ਪਲ ਜੋ ਵੀ ਅਸੀਂ ਉਸ ਟਾਈਮ ਜੀ ਰਹੇ ਹਾਂ ਨਾ, ਕੋਸ਼ਿਸ਼ ਕਰੀਏ ਕਿ ਖੁਸ਼ੀਆਂ ਨਾਲ ਜੀਏ ਔਰ ਆਪਣਿਆਂ ਨਾਲ ਜੀਏ, ਆਪਣਿਆਂ ਨਾਲ ਮਿਲ ਕੇ ਰਹੀਏ ਔਰ ਖੁਸ਼ ਰਹੀਏ, ਹੈ ਨਾ, ਕੋਸ਼ਿਸ਼ ਕਰੀਏ ਔਰ ਉਹਨਾਂ ਪਲਾਂ ਨੂੰ ਆਪਣੇ ਦਿਲ 'ਚ ਜ਼ਰੂਰ ਕੈਦ ਕਰੀਏ। ਕੈਮਰਾ ਉਸ ਟਾਈਮ ਓਪਨ ਹੋ ਜਾਂ ਨਾ ਹੋ, ਲੇਕਿਨ ਦਿਲ ਜ਼ਰੂਰ ਖੁੱਲ੍ਹਾ ਹੋਣਾ ਚਾਹੀਦਾ ਹੈ ਉਹਨਾਂ ਲਮਿਹਾਂ ਨੂੰ ਕੈਦ ਕਰਨ ਲਈ। ਫਿਲਹਾਲ ਸਫ਼ਰ ਜਾਰੀ ਹੈ ਜੀ, ਔਰ ਪਿਆਰ ਦਾ ਸਫ਼ਰ ਹੈ ਨਾ ਜੀ, ਅਗਲਾ ਇੰਜੋਏ ਕਰਾਂਗੇ ਜੀ ਗੀਤ ਅਲਕਾ ਅਤੇ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ।

ਮੈਂ ਤਾਂ ਪਹਿਲਾਂ ਹੀ ਕਿਹਾ ਜੋ ਸਫ਼ਰ ਚੱਲ ਰਿਹਾ ਹੈ, ਦੇਖੋ ਪਿਆਰ ਇੱਕ ਦੂਜੇ ਨਾਲ ਹੁੰਦਾ ਹੈ ਨਾ ਜੀ, ਤਾਂ ਹੀ ਤਾਂ ਜਿਹੜਾ ਸਫ਼ਰ ਹੁੰਦਾ ਨਾ ਉਹ ਖੂਬਸੂਰਤ ਬਣ ਜਾਂਦਾ ਹੈ। ਪਿਆਰ ਹੀ ਰੱਖੀਏ ਆਪਣੇ ਦਿਲਾਂ ਦੇ ਵਿੱਚ, ਹੋਰ ਕੀ ਚਾਹੀਦਾ। ਨਫ਼ਰਤ ਰੱਖ ਕੇ ਕਰਨਾ ਵੀ ਕੀ ਹੈ, ਛੋਟੀ ਜਿਹੀ ਤਾਂ ਜ਼ਿੰਦਗੀ ਹੈ ਨਾ। ਔਰ ਕੱਲ੍ਹ ਨੂੰ ਕੋਈ ਸ਼ਖਸ ਸਾਨੂੰ ਯਾਦ ਕਰੇ ਕਿਸੇ ਗੁੱਸੇ ਨਾਲ ਕਿ ਉਹ ਮੈਨੂੰ ਮਿਲਿਆ ਸੀ ਜਾਂ ਮਿਲੀ ਸੀ ਔਰ ਵਧੀਆ ਨਹੀਂ ਲੱਗਿਆ। ਸੋ ਮੁਲਾਕਾਤ ਕਰੋ ਕਿਸੇ ਦੇ ਨਾਲ, ਜਿਸ ਦਿਨ ਵੀ ਨਾਲ ਮੁਲਾਕਾਤ ਹੋ ਰਹੀ ਹੈ, ਮੁਲਾਕਾਤ ਅਜਿਹੀ ਹੋਣੀ ਚਾਹੀਦੀ ਹੈ ਕਿ ਨਾ ਉਸ ਸ਼ਖਸ ਨੂੰ ਪੂਰਾ ਦਿਨ ਤੋਂ ਪਹਿਲਾਂ ਯਾਦ ਹੀ ਰਹਿਣਾ ਚਾਹੀਦਾ ਕਿ ਹਾਂ ਮਜ਼ਾ ਆ ਗਿਆ ਹੈ ਨਾ ਉਸ ਬੰਦੇ ਦੀ ਜਿਹੜੀ ਜੋ ਵੀ ਜਿਸ ਵੀ ਨਾਲ ਮੁਲਾਕਾਤ ਕਰ ਰਿਹਾ ਉਸਦੀ ਇੱਕ ਸਮਾਈਲ ਸਾਨੂੰ ਹਮੇਸ਼ਾ ਯਾਦ ਰਹਿੰਦੀ ਹੈ। ਤਾਂ ਸੋਚੋ ਉਹਦੀਆਂ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਉਹ ਸਾਡੀ ਜ਼ਿੰਦਗੀ 'ਤੇ ਕਿੰਨਾ ਇੰਪੈਕਟ ਕਰਕੇ ਜਾਣਗੀਆਂ। ਸੋ ਉੱਦਾਂ ਦਾ ਹੀ ਪਰਸਨ ਬਣਨਾ ਹੈ, ਸਫ਼ਰ ਇੰਜੋਏ ਕਰਨਾ ਹੈ ਜ਼ਿੰਦਗੀ ਦਾ। ਔਰ ਅਗਲਾ ਗੀਤ ਵੀ ਲਤਾ ਦੀ ਆਵਾਜ਼ ਦੇ ਵਿੱਚ, ਸਟੇ ਟਿਊਨਡ। ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼, ਔਰ ਰਿਚਾ ਤੁਹਾਡੇ ਨਾਲ ਹੈ ਔਰ ਮੇਰੇ ਨਾਲ ਤੁਸੀਂ ਕਰ ਰਹੇ ਹੋ ਅੱਜ ਦਾ ਇਹ ਮਿਊਜ਼ਿਕਲੀ ਸਫ਼ਰ ਇੰਜੋਏ ਦਿਲ ਸੇ ਦਿਲ ਤੱਕ।

0: ਵੈਸੇ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਕੋਈ ਰਾਜਾ ਰਾਣੀ ਵੀ ਇਸ ਗੀਤ ਨੂੰ ਸੁਣ ਰਹੇ ਹੁੰਦੇ ਤਾਂ ਵਾਕਈ ਉਹ ਖੁਸ਼ ਹੋ ਜਾਂਦੇ, ਹੈ ਨਾ? ਕਿੰਨਾ ਸੋਹਣਾ ਗੀਤ ਹੈ। ਔਰ ਇਹਦੇ ਨਾਲ ਸ਼ਾਇਦ ਮੈਂ ਪਹਿਲੀ ਕਹਿ ਰਹੀ ਸੀ, ਦੇਖੋ ਕਹਾਣੀ ਕੋਈ ਵੀ ਹੁੰਦੀ ਹੈ, ਬਾਲੀਵੁੱਡ ਦੇ ਵਿੱਚ ਇਹ ਰਾਜਾ ਹੋ ਗਏ, ਰਾਣੀ, ਹੈ ਨਾ, ਇਹਨਾਂ ਦੇ ਨਾਲ ਕਿੰਨੇ ਹੀ ਗੀਤ ਲਿਖੇ ਗਏ, ਬਣਾਏ ਗਏ, ਔਰ ਵਾਕਈ ਸਾਰੇ ਗੀਤ ਬਹੁਤ ਹੀ ਜ਼ਿਆਦਾ ਵਧੀਆ ਵੀ ਸੀ, ਔਰ ਅੱਜ ਦੇ ਟਾਈਮ 'ਚ ਵੀ ਅਸੀਂ ਉਹਨਾਂ ਨੂੰ ਸੁਣਦੇ ਹਾਂ, ਇੰਜੋਏ ਕਰਦੇ ਹਾਂ। ਸੋ ਉਸ ਦੌਰ ਦੀ ਗੱਲ ਕਰਾਂ ਤਾਂ ਬਹੁਤ ਸਾਰੇ, ਦੇਖੋ ਆਵਾਜ਼ਾਂ ਦੀ ਮੈਂ ਗੱਲ ਕਰਾਂ, ਕਿਸ਼ੋਰ ਕੁਮਾਰ ਦੀ ਆਵਾਜ਼ ਹੋ, ਮੁਹੰਮਦ ਰਫੀ ਦੀ ਆਵਾਜ਼ ਹੋ, ਲਤਾ ਜੀ ਹੋ ਗਏ, ਆਸ਼ਾ ਜੀ ਹੋ ਗਏ, ਜਾਂ ਫਿਰ ਮਹਿੰਦਰ ਕਪੂਰ ਦੀ ਆਵਾਜ਼, ਮਤਲਬ ਇੰਨੀਆਂ ਸਾਰੀਆਂ ਆਵਾਜ਼ਾਂ ਨੇ ਔਰ ਉਹਨਾਂ ਦਾ ਜਾਦੂ ਅੱਜ ਵੀ ਬਰਕਰਾਰ ਹੈ। ਸੋ ਪਿਆਰ ਹੈ ਉਹਨਾਂ ਦੇ ਨਾਲ ਸਾਨੂੰ, ਔਰ ਅਗਲੇ ਗੀਤ ਦੇ ਨਾਲ ਵੀ, ਹੈ ਨਾ ਜੀ, ਲਤਾ ਅਤੇ ਕਿਸ਼ੋਰ ਦੀ ਆਵਾਜ਼ 'ਚ ਅਗੈਨ ਇੱਕ ਗੀਤ, ਪ੍ਰੋਗਰਾਮ ਮੇਡੀ ਮੈਲੋਡੀਜ਼ 'ਚ ਆਪਾਂ ਕਰ ਰਹੇ ਹਾਂ ਜੀ, ਇੰਜੋਏ, ਸਟੇ ਟਿਊਨਡ।
1: जब जब हम तुमको देखे हैं रिठेना मन मो

ਮਨ ਹੈ ਨਾ ਵਾਕਈ ਇਹ ਟਿਕਦਾ ਹੀ ਨਹੀਂ ਹੈ, ਇਹੀ ਤਾਂ ਹੈ ਜੋ ਚਾਰੋਂ ਪਾਸੇ ਰੌਲਾ ਪਾ ਕੇ ਬਹਿ ਜਾਂਦਾ ਹੈ, ਸ਼ੋਰ ਇੰਨਾ ਕਰਦਾ ਹੈ, ਹੈ ਨਾ, ਇਹ ਦਿਲ ਦੇ ਵਿੱਚ ਇੰਨਾ ਕੁਝ ਜ਼ਿਆਦਾ ਘਟਪਟ ਚੱਲ ਰਹੀ ਹੁੰਦੀ ਹੈ ਕਿ ਬਾਹਰਲੀ ਦੁਨੀਆਂ 'ਚ ਐਕਚੁਅਲੀ ਚੱਲ ਕੀ ਰਿਹਾ ਨਾ, ਕਦੇ ਕਦੇ ਸਾਡਾ ਧਿਆਨ ਹੀ ਨਹੀਂ ਹੁੰਦਾ, ਹੈ ਨਾ, ਔਰ ਰੇਡੀਓ 'ਤੇ ਗੀਤ ਆਇਆ ਉਸ ਗੀਤ ਨੂੰ ਆਪਾਂ ਆਰਾਮ ਨਾਲ ਬਹਿ ਕੇ ਸੁਣੀਏ, ਇੰਜੋਏ ਕਰੀਏ, ਨਹੀਂ, ਪਰ ਦਿਲ ਨੂੰ ਤਾਂ ਕੁਝ ਹੋਰ ਹੀ ਚਾਹੀਦਾ ਹੈ, ਇੰਨੀਆਂ ਚੀਜ਼ਾਂ ਦਿਲ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਨੇ ਕਿ ਉਸ ਗੀਤ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ ਹੈ। ਜਨਾਬ ਰੁਕੋ, ਦੋ ਪਲ ਆਪਣੇ ਲਈ ਕੱਢੋ ਅਤੇ ਜਿਹੜਾ ਗੀਤ ਚੱਲ ਰਿਹਾ ਨਾ ਉਹਨੂੰ ਸੁਣੋ, ਸ਼ਾਇਦ ਹੋ ਸਕਦਾ ਹੈ ਇਸ ਗੀਤ ਦੇ ਵਿੱਚ ਤੁਹਾਡੇ ਮਤਲਬ ਦੀ ਕੋਈ ਗੱਲ ਹੋ ਰਹੀ ਹੋ ਜਾਂ ਤੁਹਾਨੂੰ ਗੀਤ ਪਸੰਦ ਆ ਜਾਏ। ਮੇਰੀ ਮੁਹੱਬਤ

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ ਸੁਣੋਗੇ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ. ਐਸ ਜੈ ਸ਼ੰਕਰ ਅੱਜ 2 ਦਿਨਾਂ ਦੇ ਸਰਕਾਰੀ ਦੌਰੇ 'ਤੇ ਮੰਗੋਲੀਆ ਪਹੁੰਚੇ। ਭਾਰਤ 'ਤੇ ਮੰਗੋਲੀਆ ਦਰਮਿਆਨ ਵਿਸ਼ੇਸ਼ ਭਾਈਵਾਲੇ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਹੋਣ ਦੀ ਉਮੀਦ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿੱਚ ਸਿਓਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ ਵਿਖੇ ਚੀਤਾ ਮਿੱਤਰਾ ਅਤੇ ਸੇਰੀਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪੱਛਮੀ

ਪੰਜਾਬ ਸਰਕਾਰ ਵੱਲੋਂ ਅੱਜ ਮਹਿੰਗਾਈ ਭੱਤੇ ਵਿੱਚ 20% ਵਾਧੇ ਦਾ ਐਲਾਨ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵੱਲੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 2 ਦਿਨਾਂ ਸਰਕਾਰੀ ਦੌਰੇ ਤੇ ਮੰਗੋਲੀਆ ਪਹੁੰਚ ਗਏ ਨੇ। ਡਾਕਟਰ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਹ ਭਾਰਤ ਤੇ ਮੰਗੋਲੀਆ ਦਰਮਿਆਨ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਦੀ ਉਮੀਦ ਕਰਦੇ ਨੇ। ਇਸ ਦੌਰੇ ਦੌਰਾਨ ਵਿਦੇਸ਼ ਮੰਤਰੀ ਮੰਗੋਲੀਆ ਦੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ ਅਤੇ ਮੰਗੋਲੀਆ ਦੇ ਵਿਦੇਸ਼ ਮੰਤਰੀ ਬਾਟਮੁਖ ਬਾਤਸੇਤ ਸੇਖ ਨਾਲ ਮੁਲਾਕਾਤ ਕਰਨਗੇ। ਦੌਰੇ ਦੇ ਦੂਜੇ ਗੇੜ ਦੇ ਵਿਦੇਸ਼ ਮੰਤਰੀ ਬੁੱਧਵਾਰ ਅਤੇ ਵੀਰਵਾਰ ਨੂੰ ਦੱਖਣੀ ਕੋਰੀਆ ਦੀ ਯਾਤਰਾ ਕਰਨਗੇ। ਇਸ ਫੇਰੇ ਦੌਰਾਨ ਡਾਕਟਰ ਜੈਸ਼ੰਕਰ ਵਿਦੇਸ਼ ਮੰਤਰੀ ਚੋ ਹਿਊਨ ਨਾਲ ਚਰਚਾ ਕਰਨਗੇ। ਉਹ ਵੀਰਵਾਰ ਨੂੰ ਜੇਜੂ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਲਈ ਜੇਜੂ ਫੋਰਮ 'ਚ ਮੁੱਖ ਭਾਸ਼ਣ ਵੀ ਦੇਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ

0: ਦੌਰੇ ਦੇ ਦੂਜੇ ਗੇੜ ਤੇ ਵਿਦੇਸ਼ ਮੰਤਰੀ ਬੁੱਧਵਾਰ ਅਤੇ ਵੀਰਵਾਰ ਨੂੰ ਦੱਖਣੀ ਕੋਰੀਆ ਦੀ ਯਾਤਰਾ ਕਰਨਗੇ। ਇਸ ਫੇਰੇ ਦੌਰਾਨ ਡਾ ਜੈਸ਼ੰਕਰ ਵਿਦੇਸ਼ ਮੰਤਰੀ ਚੋ ਹਿਊਨ ਨਾਲ ਚਰਚਾ ਕਰਨਗੇ। ਉਹ ਵੀਰਵਾਰ ਨੂੰ ਜੇਜੂ ਵਿਚ ਸ਼ਾਂਤੀ ਤੇ ਖੁਸ਼ਹਾਲੀ ਲਈ ਜੇਜੂ ਫੋਰਮ ਚ ਮੁੱਖ ਭਾਸ਼ਣ ਵੀ ਦੇਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿਚ ਸਿਓਪੁਰ ਜ਼ਿਲ੍ਹੇ ਦੇ ਕੁੰਨੂ ਨੈਸ਼ਨਲ ਪਾਰਕ ਵਿਖੇ ਚਿੱਤਾ ਮਿੱਤਰਾਂ ਅਤੇ ਸਿਹਰੀਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਨੇ ਪ੍ਰੋਜੈਕਟ ਚੀਤਾ ਵਿਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਪ੍ਰੋਜੈਕਟ ਦੀ ਸਫਲਤਾ ਚ ਸਥਾਨਕ ਭਾਈਚਾਰਿਆਂ ਦੀ ਸਰਗਰਮ ਹਿੱਸੇਦਾਰੀ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਕੁੰਨੂ ਨੈਸ਼ਨਲ ਪਾਰਕ ਵਿਚ ਸਫਾਰੀ ਕੀਤੀ ਅਤੇ ਚੀਤਾ ਮੁੜ ਵਸੇਬਾ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਚੀਤਾ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਪ੍ਰੋਜੈਕਟ ਚੀਤਾ ਤੇ ਲੱਗੀ ਪ੍ਰਦਰਸ਼ਨੀ ਵੀ ਦੇਖੀ ਅਤੇ ਜਾਨਵਰਾਂ ਦੀ ਨਿਗਰਾਨੀ, ਟਰੈਕਿੰਗ ਤੇ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਲਈ। ਪ੍ਰੋਜੈਕਟ ਚੀਤਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2022 'ਚ ਨਾਮੀਆ ਤੋਂ ਲਿਆਂਦੇ ਗਏ 8 ਚੀਤਿਆਂ ਨੂੰ ਕੁੰਨੂ ਨੈਸ਼ਨਲ ਪਾਰਕ ਵਿਚ ਛੱਡੇ ਜਾਣ ਨਾਲ ਕੀਤੀ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਅਤੇ ਬੋਤਸਵਾਨਾ ਤੋਂ ਹੋਰ ਚੀਤੇ ਲਿਆਂਦੇ ਗਏ। ਲਗਾਤਾਰ ਸਾਂਭ ਸੰਭਾਲ ਤੇ ਉਪਰਾਲਿਆਂ ਨਾਲ ਕੁੰਨੂ ਵਿਚ ਚੀਤਿਆਂ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ, ਜੋ ਭਾਰਤ ਦੇ ਜੰਗਲੀ ਜੀਵ ਸੰਭਾਲ ਪ੍ਰੋਗਰਾਮ 'ਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਪੱਛਮੀ ਬੰਗਾਲ ਸਰਕਾਰ ਨੇ ਅੱਜ ਮਹਿੰਗਾਈ ਭੱਤੇ DA 'ਚ 20% ਵਾਧੇ ਦਾ ਐਲਾਨ ਕੀਤਾ ਹੈ। ਇਹ ਐਲਾਨ ਰਾਜ ਦੇ ਵਿੱਤ ਮੰਤਰੀ ਸਵਪਨ ਦਾਸ ਗੁਪਤਾ ਨੇ ਸੇਵੇਂਦੂ ਸਰਕਾਰ ਦੀ ਪਹਿਲੀ ਬਜਟ ਪੇਸ਼ਕਾਰੀ ਦੌਰਾਨ ਕੀਤਾ। ਇਸ ਵਾਧੇ ਨਾਲ ਕੁੱਲ ਮਹਿੰਗਾਈ ਭੱਤਾ 38% ਤੱਕ ਪਹੁੰਚ ਗਿਆ। ਸੋਧਿਆ ਹੋਇਆ ਮਹਿੰਗਾਈ ਭੱਤਾ 1 ਅਕਤੂਬਰ ਤੋਂ ਲਾਗੂ ਹੋਏਗਾ। ਉਨ੍ਹਾਂ ਕਿਹਾ ਕਿ ਸਰਕਾਰ ਸਾਰੀਆਂ ਮੌਜੂਦ ਸਮਾਜ ਭਲਾਈ ਯੋਜਨਾਵਾਂ ਨੂੰ ਜਾਰੀ ਰੱਖੇਗੀ। ਵਿੱਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ 50,000 ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਏਗੀ। ਉਨ੍ਹਾਂ ਵਿਧਾਨ ਸਭਾ 'ਚ ਇਹ ਵੀ ਐਲਾਨ ਕੀਤਾ ਕਿ ਸਰਕਾਰ ਵੱਖ ਵੱਖ ਅਸਾਮੀਆਂ ਲਈ 1,00,000 ਲੋਕਾਂ ਦੀ ਭਰਤੀ ਕਰਨ ਜਾ ਰਹੀ ਹੈ। ਉਨ੍ਹਾਂ ਅਸਾਮੀਆਂ 'ਚ ਮਹਿਲਾਵਾਂ ਲਈ 33% ਰਾਖਵੇਂ ਕਰਨ ਦਾ ਵੀ ਐਲਾਨ ਕੀਤਾ। ਵਿਦੇਸ਼ ਮਾਮਲਿਆਂ ਦੀ ਸਥਾਈ ਕਮੇਟੀ ਨੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਹੇਠ ਰਣਨੀਤਿਕ ਸਰਹੱਦੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮੁੱਦਿਆਂ ਦੀ ਸਮੀਖਿਆ ਕਰਨ ਲਈ ਜੰਮੂ ਕਸ਼ਮੀਰ ਤੇ ਲੱਦਾਖ ਦਾ 4 ਦਿਨਾਂ ਦਾ ਅਧਿਐਨ ਦੌਰਾ ਸ਼ੁਰੂ ਕਰ ਦਿੱਤੈ। ਸਾਡੇ ਪੱਤਰਕਾਰ ਨੇ ਦਸਿਆ ਕਿ ਇਹ ਕਮੇਟੀ ਸਰਹੱਦੀ ਇਲਾਕਿਆਂ 'ਚ ਸਰਹੱਦੀ ਪ੍ਰਬੰਧਨ ਤੇ ਸੁਰੱਖਿਆ ਸਥਿਤੀ ਦਾ ਮੁਲਾਂਕਣ ਕਰਨ ਲਈ ਇਸ ਮਹੀਨੇ ਦੀ 25 ਤਰੀਕ ਤੱਕ ਜੰਮੂ, ਸ੍ਰੀਨਗਰ, ਕਾਰਗਿਲ ਤੇ ਲੇਹ ਦਾ ਦੌਰਾ ਕਰੇਗੀ। ਇਸ ਪੈਨਲ ਵਿੱਚ ਭਾਰਤ ਦੇ ਦੁਵੱਲੇ ਸਬੰਧਾਂ, ਸਿੰਧੂ ਜਲ ਸੰਧੀ ਤੇ ਰੋਕ ਅਤੇ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦਾਂ ਉੱਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਸਬੰਧੀ ਹਾਲ ਹੀ ਦੇ ਘਟਨਾਕ੍ਰਮਾਂ ਦੀ ਜਾਂਚ ਕਰ ਰਿਹਾ। ਇਹ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ ਤੇ ਭਾਰਤ ਚੀਨ ਸਬੰਧਾਂ ਅਤੇ ਸਥਿਤੀ ਤੇ ਵੀ ਧਿਆਨ ਕੇਂਦਰਿਤ ਕਰ ਰਿਹਾ। ਕਮੇਟੀ ਦੇ ਸੀਨੀਅਰ ਮੈਂਬਰ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਸੀਨੀਅਰ ਨਾਗਰਿਕਾਂ ਅਤੇ ਫੌਜ ਦੇ ਅਧਿਕਾਰੀਆਂ ਨਾਲ ਚਰਚਾ ਕਰ ਰਹੇ ਨੇ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਤੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਪੈਨਲ ਨੂੰ ਭਾਰਤ ਚੀਨ ਸਬੰਧਾਂ ਤੇ ਪਾਕਿਸਤਾਨ ਬਾਰੇ ਭਾਰਤ ਦੀ ਸਥਿਤੀ ਨੂੰ ਲੈ ਕੇ ਨਵੀਂ ਦਿੱਲੀ 'ਚ ਜਾਣਕਾਰੀ ਦਿੱਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਪ੍ਰਸਿੱਧ ਖੇਤੀਬਾੜੀ ਅਰਥਸ਼ਾਸਤਰੀ ਸਰਦਾਰਾ ਸਿੰਘ ਚੌਹਲ ਨਾਲ ਪੰਜਾਬ ਤੇ ਲੁਧਿਆਣਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਹੋਰ ਸੀਨੀਅਰ BJP ਆਗੂ ਵੀ ਮੌਜੂਦ ਰਹੇ। ਉਨ੍ਹਾਂ ਨੇ ਸ੍ਰੀ ਚੌਹਲ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਸਬੰਧੀ ਪੁਸਤਕ ਭੇਟ ਕੀਤੀ। ਮੁਲਾਕਾਤ ਤੋਂ ਬਾਅਦ ਸ੍ਰੀ ਨਵੀਨ ਨੇ ਆਖਿਆ,
1: मैं मानता हूं कि ऐसी शख्सियत जिसने किसानों की भावनाओं को समझा, कृषि को समझा और कृषि को कैसे एक सही रूप से आगे बढ़ाया जाए, इस चीज को उन्होंने एक रिसर्च के रूप में देखा है, तो निश्चित रूप से ऐसे शख्सियत से मिलना मेरे लिए भी सौभाग्य का विषय है।
0: ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਟੀਬਰ ਸੋਧ SIR 2026 ਮੁਹਿੰਮ ਤਹਿਤ ਵੋਟਰ ਸੂਚੀਆਂ ਨੂੰ ਵਧੀਕ ਸਟੀਕ ਅਪਡੇਟ ਤੇ ਸਮਾਵੇਸ਼ੀ ਬਣਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਸਾਰੇ ਯੋਗ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ, ਜ਼ਰੂਰੀ ਸੋਧ ਤੇ ਅਪਡੇਸ਼ਨ ਸਮੇਂ ਸਿਰ ਕਰਵਾਉਣ ਤੇ ਬੂਥ ਲੈਵਲ ਅਫਸਰਾਂ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਵੋਟਰ ਸੂਚੀਆਂ ਦੀ ਸ਼ੁੱਧਤਾ ਯਕੀਨੀ ਬਣਾਈ ਜਾ ਸਕੇ। ਸ੍ਰੀ ਕਟਾਰੀਆ ਨੇ ਕਿਹਾ ਕਿ ਇੱਕ ਸਟੀਕ ਤੇ ਸੋਧੀਆਂ ਵੋਟਰ ਸੂਚੀਆਂ ਮਜ਼ਬੂਤ ਲੋਕਤੰਤਰ ਦੀ ਬੁਨਿਆਦ ਨੇ। ਉਨ੍ਹਾਂ ਨੇ ਨਾਗਰਿਕਾਂ ਨੂੰ ਇਸ ਮਹੱਤਵਪੂਰਨ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਹਿੱਤ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਕਰਨ ਦੀ ਅਪੀਲ ਕੀਤੀ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵੱਲੋਂ ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਰਾਸ਼ਟਰੀ ਪੱਧਰ ਦੀ ਯੋਗਤਾ ਪ੍ਰੀਖਿਆ ਇਸ ਮਹੀਨੇ ਦੀ 30 ਤਰੀਕ ਤੱਕ ਰੋਜ਼ਾਨਾ 2 ਸ਼ਿਫਟਾਂ 'ਚ ਕੰਪਿਊਟਰ ਆਧਾਰਿਤ ਟੈਸਟ ਮੋਡ ਵਿੱਚ ਲਈ ਜਾਵੇਗੀ। UGC ਨੈੱਟ ਪ੍ਰਕਿਰਿਆ ਜੂਨ ਰਿਸਰਚ ਫੈਲੋਸ਼ਿਪ, GRF ਸਹਾਇਕ ਪ੍ਰੋਫੈਸਰ ਅਹੁਦਿਆਂ ਅਤੇ PhD ਪ੍ਰੋਗਰਾਮਾਂ 'ਚ ਦਾਖਲੇ ਵਾਸਤੇ ਯੋਗਤਾ ਪ੍ਰਾਪਤ ਉਮੀਦਵਾਰਾਂ ਲਈ ਲਈ ਜਾਂਦੀ ਹੈ। NTA ਨੇ ਉਨ੍ਹਾਂ ਉਮੀਦਵਾਰਾਂ ਨੂੰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰਨ ਅਤੇ ਪ੍ਰੀਖਿਆ ਨਾਲ ਸਬੰਧਤ ਸਾਰੇ ਵੇਰਵਿਆਂ ਦੀ ਧਿਆਨ ਨਾਲ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ। ਏਜੰਸੀ ਨੇ ਉਮੀਦਵਾਰਾਂ ਨੂੰ

ਪ੍ਰੀਖਿਆ ਦੇ ਦਿਨ ਤੋਂ ਪਹਿਲਾਂ ਆਪਣੀ ਤਰੀਕ ਦੀ ਸ਼ਿਫਟ ਸਮਾਂ ਅਤੇ ਪ੍ਰੀਖਿਆ ਕੇਂਦਰ ਦੀ ਜਾਂਚ ਕਰਨ ਦੀ ਵੀ ਸਲਾਹ ਦਿੱਤੀ ਹੈ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਪਿਛਲੇ ਕੁਝ ਦਿਨਾਂ ਤੋਂ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ ਤੋਂ ਪਹਿਲਾਂ ਵਾਂਗ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ 12ਵੀਂ ਜਮਾਤ ਦੇ ਅੰਕਾਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਨਤੀਜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ। ਬੋਰਡ ਮੁਤਾਬਕ 87% ਤੋਂ ਵੱਧ ਅਰਸੀਆਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ, ਜਦਕਿ ਬਾਕੀਆਂ ਦੇ ਨਤੀਜੇ ਜਲਦ ਹੀ ਜਾਰੀ ਕੀਤੇ ਜਾਣਗੇ। CBSE ਨੇ ਵਿਦਿਆਰਥੀਆਂ ਨੂੰ ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਹਰਿਆਣਾ ਦੇ ਰਾਖੀਗੜ੍ਹੀ ਪੁਰਾਤੱਤ ਸਥਾਨ ਤੋਂ ਖੁਦਾਈ 'ਚ ਮਿਲੇ ਮਨੁੱਖੀ ਪਿੰਜਰ ਦੇ ਅਵਸ਼ੇਸ਼ਾਂ ਨੂੰ ਉੱਨਤ ਵਿਗਿਆਨਕ ਅਧਿਐਨ ਵਾਸਤੇ ਭਾਰਤੀ ਮਨੁੱਖੀ ਵਿਗਿਆਨ ਸਰਵੇਖਣ ASI ਨੂੰ ਸੌਂਪ ਦਿੱਤਾ ਗਿਆ। ਇਹ ਪ੍ਰਕਿਰਿਆ ਭਾਰਤੀ ਪੁਰਾਤੱਤ ਸਰਵੇਖਣ ਅਤੇ ਭਾਰਤੀ ਪੁਰਾਤੱਤ ਸਰਵੇਖਣ ਵਿਚਕਾਰ ਹਾਲ ਹੀ 'ਚ ਹੋਏ ਇੱਕ ਸਮਝੌਤਾ ਪੱਤਰ ਦੇ ਤਹਿਤ ਕੀਤੀ ਗਈ ਹੈ। ਸਾਲ 2025-26 ਦੇ ਖੁਦਾਈ ਸੀਜ਼ਨ ਦੌਰਾਨ ਭਾਰਤੀ ਪੁਰਾਤੱਤ ਸਰਵੇਖਣ ਨੇ ਰਾਖੀਗੜ੍ਹੀ ਦੇ ਟੀਲੇ ਨੰਬਰ 7 'ਚ 8 ਕਬਰਾਂ ਦੀ ਖੋਜ ਕੀਤੀ। 3 ਪੂਰੇ ਮਨੁੱਖੀ ਪਿੰਜਰ ਅਤੇ ਹੋਰ ਕਬਰਾਂ ਦੇ ਪਿੰਜਰ ਅਵਸ਼ੇਸ਼ਾਂ ਨੂੰ ਕੋਲਕਾਤਾ ਵਿੱਚ ਭਾਰਤੀ ਮਨੁੱਖੀ ਵਿਗਿਆਨ ਸਰਵੇਖਣ ਦੀ ਪ੍ਰਯੋਗਸ਼ਾਲਾ ਵਿੱਚ ਵੇਰਵੇ ਸਮੇਤ ਜਾਂਚ ਲਈ ਭੇਜਿਆ ਗਿਆ। ਬਾਕੀ ਪਿੰਜਰ ਸਮੱਗਰੀ ਵੀ ਜਲਦ ਹੀ ਉੱਥੇ ਭੇਜੀ ਜਾਵੇਗੀ। ਉੱਤਰ ਪ੍ਰਦੇਸ਼ 'ਚ ਇੱਕ ਮੁਲਜ਼ਮ ਲਲਨ ਸਿੰਘ ਬੀਤੀ ਰਾਤ ਸਹਾਰਨਪੁਰ ਵਿੱਚ ਵਿਸ਼ੇਸ਼ ਕਾਰਜਬਲ ਵੱਲੋਂ ਇੱਕ ਐਨਕਾਊਂਟਰ ਵਿੱਚ ਮਾਰਿਆ ਗਿਆ। ਪੁਲਿਸ ਮੁਤਾਬਕ ਇਹ ਐਨਕਾਊਂਟਰ ਸਰਸਾਵਾ ਨੁੱਕਰ ਸੜਕ 'ਤੇ ਵਾਪਰਿਆ। ਇਸ ਮੁਲਜ਼ਮ 'ਤੇ 1,25,000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਲਲਨ ਸਿੰਘ ਖਿਲਾਫ਼ ਕਈ ਅਪਰਾਧਕ ਮਾਮਲੇ ਦਰਜ ਨੇ। ਉਸ 'ਤੇ ਵਾਰਾਣਸੀ ਵਿੱਚ ਇੱਕ ਸਬ ਇੰਸਪੈਕਟਰ ਦੀ ਹੱਤਿਆ ਕਰਨ ਅਤੇ ਉਸਦੀ ਸਰਵਿਸ ਪਿਸਤੌਲ ਲੁੱਟਣ ਅਤੇ ਚੰਦੌਲੀ ਜ਼ਿਲ੍ਹੇ 'ਚ ਡਕੈਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ 'ਚ ਸ਼ਾਮਲ ਹੋਣ ਦਾ ਵੀ ਦੋਸ਼ ਸੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਅੱਜ ਤੋਂ 24 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ ਅਤੇ ਮੱਧ ਪ੍ਰਦੇਸ਼ 'ਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੰਜਾਬ ਦੇ ਬਠਿੰਡਾ 'ਚ 42.5 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ 'ਚ 42.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉਧਰ ਝਾਰਖੰਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ 'ਚ ਬਿਜਲੀ ਡਿੱਗਣ ਕਾਰਨ ਕਰੀਬ 8 ਲੋਕਾਂ ਦੀ ਮੌਤ ਹੋ ਗਈ ਅਤੇ 1 ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਬਿਜਲੀ ਡਿੱਗਣ ਦੀਆਂ ਘਟਨਾਵਾਂ ਰਾਮਗੜ੍ਹ, ਗਿਰੀਟੀ, ਖੂੰਟੀ, ਦੇਵਘਰ ਸਮੇਤ ਕਈ ਥਾਵਾਂ 'ਤੇ ਵਾਪਰੀਆਂ। ਘਟਨਾ 'ਚ ਮਰਨ ਵਾਲਿਆਂ ਵਿੱਚ CPI ਦੇ ਇੱਕ ਨੇਤਾ, ਇੱਕ ਵਾਰਡ ਮੈਂਬਰ ਅਤੇ ਇੱਕ ਕਿਸਾਨ ਅਤੇ ਹੋਰ ਵਸਨੀਕ ਵੀ ਸ਼ਾਮਲ ਨੇ। ਅਤੇ ਆਖਰ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 2 ਦਿਨਾਂ ਦੇ ਸਰਕਾਰੀ ਦੌਰੇ 'ਤੇ ਮੰਗੋਲੀਆ ਪਹੁੰਚੇ। ਭਾਰਤ ਅਤੇ ਮੰਗੋਲੀਆ ਦਰਮਿਆਨ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਹੋਣ ਦੀ ਉਮੀਦ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿੱਚ ਸਿਓਪੁਰ ਜ਼ਿਲ੍ਹੇ ਦੇ ਕੁੰਨੂ ਨੈਸ਼ਨਲ ਪਾਰਕ ਵਿਖੇ ਚਿੱਤਾ ਮਿੱਤਰਾਂ ਅਤੇ ਸਿਹਰੀਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪੱਛਮੀ ਬੰਗਾਲ ਸਰਕਾਰ ਵੱਲੋਂ ਅੱਜ ਮਹਿੰਗਾਈ ਭੱਤੇ 'ਚ 20% ਵਾਧੇ ਦਾ ਐਲਾਨ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ UGC ਨੈੱਟ June 2026 ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।

ਇੱਕ ਵਾਅਦਾ ਤਾਂ ਹੁਣ ਮੈਂ ਵੀ ਤੁਹਾਨੂੰ ਕਰਕੇ ਚੱਲੀ ਹਾਂ ਕਿ ਮਿਲਾਂਗੇ ਤੁਹਾਨੂੰ ਬਹੁਤ ਜਲਦੀ FM ਰੇਨਬੋ ਦੇ ਇੱਕ ਨਵੇਂ ਸਫ਼ਰ ਦੇ ਨਾਲ, ਕੁਛ ਨਵੀਂ ਇਨਫੋਰਮੇਸ਼ਨ ਦੇ ਨਾਲ ਔਰ ਬਹੁਤ ਸਾਰੀ ਖੁਸ਼ੀਆਂ ਦੇ ਨਾਲ। ਅਤੇ ਇੰਜੋਏ ਕਰਦੇ ਰਹੋ ਤੁਸੀਂ ਅੱਜ ਦਾ ਇਹ ਸਫ਼ਰ, ਤਾਂ ਮੇਰੇ ਨਾਲ ਫਿਲਹਾਲ ਰਿਚਾ ਦੇ ਨਾਲ ਕਰ ਰਹੇ ਸੀ ਇੰਜੋਏ। ਔਰ ਰਿਚਾ ਨੂੰ ਅੱਜ ਦੇ ਦਿਨ ਦਿਓ ਜੀ ਇਜਾਜ਼ਤ, ਮਿਲਾਂਗੇ ਤੁਹਾਨੂੰ ਫਿਰ ਕਿਸੇ ਦਿਨ ਜਲਦੀ, ਬਹੁਤ ਜਲਦੀ FM ਰੇਨਬੋ 'ਤੇ। ਅਤੇ ਤੁਸੀਂ ਰਹਿਣਾ ਜੀ ਖੁਸ਼, ਹੈ ਨਾ ਜੀ, ਔਰ ਟ੍ਰੈਫਿਕ ਰੂਲਸ ਫੋਲੋ ਕਰਦੇ ਰਹਿਣੇ, ਆਪਣੇ ਆਪ ਨੂੰ ਹਾਈਡ੍ਰੇਟ ਰੱਖਣਾ, ਓਕੇ, ਔਰ ਨਾ ਛੁੱਟੀਆਂ ਨੂੰ ਵੀ ਇੰਜੋਏ ਕਰਨਾ ਜਿੰਨੀਆਂ ਵੀ ਵੈਕੇਸ਼ਨਸ ਲੈ ਗਈਆਂ ਨੇ ਬੱਚਿਆਂ ਦੀ। ਬਾਕੀ FM ਰੇਨਬੋ 'ਤੇ ਖੁਸ਼ੀਆਂ ਦਾ ਖਜ਼ਾਨਾ ਵੰਡਾ ਲਾਈਵ ਵੀਡੀਓ ਸਟੇਸ਼ਨ, ਤੁਸੀਂ ਇੰਜੋਏ ਕਰਦੇ ਹੋ। ਹੁਣ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦਾ ਜਾਂਦੇ ਜਾਂਦੇ ਇਹ ਲਾਸਟ ਵਾਲਾ ਗੀਤ ਆਪਾਂ ਇੰਜੋਏ ਕਰਾਂਗੇ ਇਸ ਵਾਅਦੇ ਦੇ ਨਾਲ ਕਿ ਬਹੁਤ ਜਲਦੀ ਮੁਲਾਕਾਤ ਹੋਗੀ। ਸਟੇ ਟਿਊਨਡ, ਦਿਲ ਸੇ ਦਿਲ ਤੱਕ।

हाँ जी हाँ जी FM रेनबो दोस्तों क्या सी ना जल्दी आ जाऊंगा थोड़े कोल ते आ गया दोस्तों और कहते ना यादा दस्तक देंदिया ने शब्द ना आपे ही गजल बन जाते ने 102.7 FM रेनबो लेके आए थोड़े जज्बातों नू आवाज देने वाला शो दिल आज शायर है थोड़े अपने RJ रमनीश कौड़ा दे नाल वेल ये महफिल की है दोस्तों ਇਹ ਉਹ ਕੋਨਾ ਹੈ ਜਿੱਥੇ ਟੁੱਟੇ ਦਿਲ ਜੁੜਦੇ ਨੇ ਅਤੇ ਅਧੂਰੀਆਂ ਮੁਹੱਬਤਾਂ ਮੁਕੰਮਲ ਹੁੰਦੀਆਂ ਨੇ ਅਤੇ ਖਾਮੋਸ਼ੀਆਂ ਵੀ ਸ਼ੇਰ ਬਣ ਕੇ ਬੋਲਦੀਆਂ ਨੇ ਆਏ ਹੈ ਇੱਥੇ ਹਰ ਧੜਕਣ ਇੱਕ ਮਿਸਰਾ ਹੈ ਹਰ ਸਾਹ ਇੱਕ ਗਜ਼ਲ ਹੈ ਦੋਸਤੋ ਉਹ ਆਵਾਜ਼ ਜਿਹੜੀ ਲਫਜ਼ਾਂ 'ਚ ਜਾਨ ਪਾ ਦਿੰਦੀ ਹੈ ਲਾਈਕ RJ ਰਮਨੀਸ਼ ਕੌੜਾ ਦੇ ਲਹਿਜ਼ੇ 'ਚ ਉਹ ਮਿਠਾਸ 'ਚ ਤੁਹਾਨੂੰ ਸੁਣਨ ਨੂੰ ਅਤੇ ਤੁਹਾਨੂੰ ਫੀਲ ਹੁੰਦੀ ਹੈ ਦੈਨ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਵੈਲ RJ ਰਮਨੀਸ਼ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਅਤੇ ਕਹਿੰਦਾ ਹੈ ਕਿ ਲੱਗਦਾ ਦਿਲ ਦੀ ਗੱਲ ਕਹਿ ਰਿਹਾ ਹੋਵੇ ਕਹਿ ਹੀ ਦੀਏ ਵੈਲ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਜਿਹੜਾ ਸ਼ੋ ਪਸੰਦ ਕਰਦੇ ਹੋ ਨਾ ਅਤੇ ਕਿਉਂ ਆਪਾਂ ਸੁਣਦੇ ਹਾਂ ਸ਼ੋ ਤੁਹਾਡੀ ਸ਼ਾਇਰੀ ਤੁਹਾਡੀ ਆਵਾਜ਼ ਸਰੋਤੇ ਜਿਹੜੇ ਸਾਨੂੰ ਵਟਸਐਪ 'ਤੇ ਸਾਨੂੰ ਭੇਜਦੇ ਆ ਪਿਆਰੀਆਂ ਪਿਆਰੀਆਂ ਸ਼ਾਇਰੀਆਂ ਨਜ਼ਮਾਂ ਗਜ਼ਲਾਂ ਸੁਣਾਉਂਦੇ ਨੇ ਅਸੀਂ ਪੜ੍ਹਦੇ ਨੇ ਕੋਈ ਮਾਲ ਹੀ ਲਿਖਦਾ ਹੈ ਕੋਈ ਵਿਛੋੜੇ ਯਾਰ ਲਈ ਲਿਖਦਾ ਹੈ ਉਸਤਾਦਾਂ ਦੀ ਜਿਹੜੀ ਮਹਿਫਿਲ ਹੁੰਦੀ ਨਾ ਜਿਵੇਂ ਕਿ ਸ਼ਿਵ ਕੁਮਾਰ ਬਟਾਲਵੀ ਅੰਮ੍ਰਿਤਾ ਪ੍ਰੀਤਮ ਗੁਲਜ਼ਾਰ ਤੋਂ ਲੈ ਕੇ ਨਵੇਂ ਕਲਮਕਾਰਾਂ ਤੱਕ ਹਰ ਰੰਗ ਦੀ ਸ਼ਾਇਰੀ ਦੋਸਤੋ ਸ਼ਾਇਰ ਇਹ ਹਫ਼ਤਾ ਕਹਿੰਦੇ ਨਾ ਕਿ ਹਰ ਹਫ਼ਤੇ ਅਸੀਂ ਇੱਕ ਨਵਾਂ ਜਿਹੜਾ ਸ਼ਾਇਰ ਬਣ ਕੇ ਆਉਂਦੇ ਕਿ ਉਹਦੀ ਕਹਾਣੀ ਉਹਦੇ ਜਜ਼ਬਾਤਾਂ ਨੂੰ ਪੜ੍ਹਦੇ ਹਾਂ ਸਾਡੇ ਸਰੋਤਿਆਂ ਦੇ ਜਜ਼ਬਾਤਾਂ ਨੂੰ ਪੜ੍ਹਦੇ ਹਾਂ ਦੋਸਤੋ ਅੱਖਰ ਅੱਖਰ 'ਚ ਦਰਦ ਸਮੇਟੀ ਬੈਠੇ ਹਾਂ ਲੋਕ ਕਹਿੰਦੇ ਨੇ ਦਿਲ ਅੱਜ ਸ਼ਾਇਰ ਏ ਤੇਰੇ ਜਾਣ ਤੋਂ ਬਾਅਦ ਮੈਂ ਕਲਮ ਚੁੱਕੀ ਹੁਣ ਲੋਕ ਮੇਰੇ ਜ਼ਖਮਾਂ ਨੂੰ ਗਜ਼ਲ ਕਹਿੰਦੇ ਨੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਇੱਕ ਲਾਈਨ ਹੈ ਕਿ ਸ਼ਾਇਰ ਬਣਨਾ ਸੌਖਾ ਨਹੀਂ ਪਹਿਲਾਂ ਦਿਲ ਤੜਵਾਉਣਾ ਪੈਂਦਾ ਏ ਉਹ ਤੋਂ ਬਾਅਦ ਕਹਿੰਦੇ ਕਿ ਲਫ਼ਜ਼ ਮੇਰੇ ਕੋਲ ਘੱਟ ਨੇ ਜਜ਼ਬਾਤ ਬਹੁਤ ਨੇ ਲਫ਼ਜ਼ ਮੇਰੇ ਕੋਲ ਘੱਟ ਨੇ ਜਜ਼ਬਾਤ ਬਹੁਤ ਨੇ ਇਸ ਲਈ ਤਾਂ ਕਹਿੰਦੇ ਨੇ ਦਿਲ ਅੱਜ ਸ਼ਾਇਰ ਹੈ ਦੋਸਤੋ ਕਿਆ ਬਾਤ ਹੈ ਜੀ ਕਿਆ ਬਾਤ ਹੈ ਮੈਨੂੰ ਤਾਂ ਲੱਗਦਾ ਜੀ ਬਹੁਤ ਸੋਹਣੀ ਨਾ ਇੰਟਰੋ ਅਸਟੇ ਸਟਾਰਟਿੰਗ ਹੋ ਚੁੱਕੀ ਹੈ ਅਤੇ ਸਰੋਤਿਓ ਹੁਣ ਤੁਹਾਨੂੰ ਪਤਾ ਮੈਂ ਕੀ ਕਹਿਣ ਲੱਗਾ ਹੁਣ ਮੈਂ ਤੁਹਾਡੀ ਵੇਟ ਕਰਨ ਲੱਗਾ ਕਿ ਤੁਸੀਂ ਮੈਨੂੰ ਕੀ ਭੇਜਦੇ ਹੋ ਅਤੇ ਮੈਂ ਅੱਜ ਮਜ਼ੇ ਲੈਣਾ ਚਾਹੁੰਦਾ ਤੁਹਾਡੀ ਅੱਜ ਸ਼ਾਇਰੀ ਤੁਹਾਡੀਆਂ ਨਜ਼ਮਾਂ ਤੁਹਾਡੀ ਗਜ਼ਲਾਂ 'ਤੇ ਦੋਸਤੋ ਹੁਣ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਅਤੇ ਮੈਂ ਤੁਹਾਨੂੰ ਨੰਬਰ ਵੀ ਦੱਸ ਦਿੰਦਾ ਸਾਡੇ ਪੁਰਾਣੇ ਦੋਸਤਾਂ ਨੂੰ ਸਾਡੇ ਸਰੋਤਿਆਂ ਨੂੰ ਇਹ ਨੰਬਰ ਪਤਾ ਹੈ ਅਤੇ ਜਿਹੜੇ ਨਵੇਂ ਸਰੋਤੇ ਨੇ ਉਹਨਾਂ ਲਈ ਨੰਬਰ ਹੈ ਜੀ ਵਟਸਐਪ ਨੰਬਰ ਹੈ 9855101027 ਪੰਜਾਬੀ 'ਚ ਸੁਣ ਲਓ ਜੀ 9855101027 ਅਤੇ ਤੁਸੀਂ ਸਾਨੂੰ ਮੈਸੇਜ ਕਰਨਾ ਹੈ ਵਟਸਐਪ ਕਰਨਾ ਹੈ ਸਾਰਾ ਤੋਂ ਵਟਸਐਪ ਹੁੰਦਾ ਹੀ ਹੈ ਵੈਸੇ ਤਾਂ ਕਰ ਦਿਉ ਫਿਰ ਪਿਆਰੀਆਂ ਪਿਆਰੀਆਂ ਆਪਾਂ ਸ਼ਾਇਰੀਆਂ ਪੜ੍ਹਦੇ ਹਾਂ ਤੁਹਾਡੀਆਂ ਦੋਸਤੋ ਅਤੇ ਉਸ ਤੋਂ ਪਹਿਲਾਂ ਮੈਂ ਵੀ ਮੇਰਾ ਵੀ ਫਰਜ਼ ਬਣਦਾ ਕਿ ਪਿਆਰੀ ਜੀ ਇੱਕ ਗਜ਼ਲ ਅਤੇ ਇੱਕ ਪਿਆਰਾ ਜਿਹਾ ਭਾਵੇਂ ਸੌਂਗ ਹੋਵੇ ਕੋਈ ਫਰਮਾਇਸ਼ ਤਾਂ ਕਰਨੀ ਤਾਂ ਹੈ ਸੁਣਾਈ ਦੇ ਕਿਉਂ ਜੀ ਸੁਣਾ ਦਿੰਦੇ ਹਾਂ

ਦੋਸਤੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਦਿਲਾਂ ਅੱਜ ਸ਼ਾਇਰ ਹੈ। ਵੈਸੇ ਦੋਸਤੋ ਤੁਸੀਂ ਵੀ ਸੋਚਦੇ ਆ ਕਿ ਜਿਹੜੇ ਨਾ ਅਸਲ 'ਚ ਸ਼ਾਇਰ ਹੁੰਦੇ ਨਾ, ਜੇ ਉਹ ਆ ਪ੍ਰੋਗਰਾਮ ਸੁਣਦੇ ਹੋਗੇ। ਦੇਖੋ ਮੈਂ ਨਾ ਸ਼ਾਇਦ ਉਹਨਾਂ ਦੀ ਵਾਹਵਾ ਤਾਂ ਸ਼ਾਇਦ ਕਿ ਸੁਣ ਹੀ ਨਹੀਂ ਸਕਦਾ, ਉਹਨਾਂ ਦੀ ਵਾਹਵਾ ਨਹੀਂ ਸੁਣ ਸਕਦਾ ਹੁੰਦਾ, ਕਿਉਂਕਿ ਨਾ ਕੁਝ ਨਗਮੇ ਜਦੋਂ ਅਸੀਂ ਪੜ੍ਹਦੇ ਨਾ, ਕੁਝ ਸ਼ਾਇਰੀਆਂ ਦਰੀਆਂ ਪੜ੍ਹਦੇ ਨਾ, ਜਦੋਂ ਉਹਦੇ ਵਿੱਚ ਨਾ ਆਵਾਜ਼ ਤੁਰੰਤ ਜਿੱਦਾਂ ਕਿ ਮੈਂ ਕਹਿੰਦਾ ਨਾ ਓਏ ਹੋਏ ਹੋਏ ਅਸੀਂ ਕਹਿ ਦਿੰਦੇ ਹੁੰਦੇ ਨਾ, ਅਤੇ ਇੱਦਾਂ ਹੀ ਜਿਹੜੇ ਸ਼ਾਇਰ ਏ ਉਹ ਅਸਲ 'ਚ ਵਾਹਵਾ ਕਹਿੰਦੇ ਨੇ। ਤੁਸੀਂ ਦੱਸੋ ਮੈਨੂੰ ਜ਼ਰੂਰ ਦੋਸਤੋ ਮੈਸੇਜ ਕਰਕੇ ਕਿ ਹਾਂ ਤੁਸੀਂ ਅਗਰ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਕਿਸੇ ਸ਼ਾਇਰੀ ਨੂੰ, ਤੁਸੀਂ ਉਹਦੇ ਬਾਰੇ ਵੀ ਦੱਸ ਸਕਦੇ ਹੋ ਕਿ ਕਮਾਲ ਕਰਤੀ ਹੈ, ਅਤੇ ਅਸੀਂ ਉਹ ਸਰੋਤੇ ਨੂੰ ਉਹਦਾ ਨਾਮ ਵੀ ਲਉਂਗੇ ਕਿ ਇਹ ਵਾਲੀ ਸਾਡੇ ਸਰੋਤਿਆਂ ਨੂੰ ਬਹੁਤ ਪਸੰਦ ਆਈ ਹੋਈ ਇਸ ਨਾਮ ਦੀ ਸ਼ਾਇਰੀ। ਵੈਲ ਪ੍ਰੋਗਰਾਮ ਚੱਲ ਰਿਹਾ ਦਿਲਾ ਸ਼ਾਇਰ, ਅਤੇ ਸਾਡੇ ਸਰੋਤਿਆਂ ਨੇ ਸਾਨੂੰ ਆਪਣੀਆਂ ਪੇਸ਼ਕਾਰੀਆਂ ਪੇਸ਼ ਦਿੱਤੀਆਂ ਨੇ। ਸਭ ਤੋਂ ਪਹਿਲਾਂ ਸਾਡੇ ਹੈ VPO ਕੰਡੋਲਾ ਨੀਅਰ ਆਦਮਪੁਰ ਕੁਲਵਿੰਦਰ ਟੇਲਰ ਰਮਨੀਸ਼ ਸਰ। ਗੁੱਡ ਆਫਟਰਨੂਨ ਜੀ, ਗੁੱਡ ਆਫਟਰਨੂਨ ਜੀ, ਬਹੁਤ ਬਹੁਤ ਤੁਹਾਡਾ ਜੀ ਆਇਆਂ ਨੂੰ ਸਾਡੇ ਇਸ ਸ਼ੋਅ ਦੇ ਵਿੱਚ। ਦੇਖੋ ਨਾ ਸੋਸ਼ਲ ਮੀਡੀਆ ਵੀ ਕਿੰਨੀ ਕਮਾਲ ਦੀ ਚੀਜ਼ ਹੈ, ਅਸੀਂ ਇੱਕ ਦੂਸਰੇ ਨਾਲ ਕਨੈਕਟ ਕਿਵੇਂ ਆਰਾਮ ਨਾਲ ਕਰ ਸਕਦੇ ਹਾਂ। ਦੋਸਤੋ ਲਓ ਜੀ ਲਿਖ ਰਹੇ ਨੇ ਕਿ ਅਰਜ਼ ਕੀਆ ਹੈ, ਵਾਹ ਵਾਹ ਵਾਹ ਵਾਹ, ਅਭੀ ਕਰਨਾ ਹੈ ਅਰਜ਼, ਕਰਨੇ ਲਗੇ ਹੈਂ। ਅਰਜ਼ ਕੀਆ ਹੈ

ਤਿੰਨ ਜਿਹੜਾ ਚੱਲੇਗਾ ਸਪੋਂਸਰ ਪ੍ਰੋਗਰਾਮ ਉਮੰਗ, ਅਤੇ ਉਸ ਤੋਂ ਬਾਅਦ ਤਿੰਨ ਤੋਂ ਚਾਰ ਪ੍ਰੋਗਰਾਮ ਤੁਸੀਂ ਸੁਣੋਗੇ ਰੇਡੀਓ ਡਾਕਟਰ, ਅਤੇ ਤੁਹਾਡਾ ਜਿਹੜਾ ਉਸ ਤੋਂ ਬਾਅਦ ਫੇਵਰੇਟ ਪ੍ਰੋਗਰਾਮ ਆਉਣਾ ਨਾ, ਉਹ ਆਉਣਾ ਹੈਲੋ ਜਲੰਧਰ। ਬਹੁਤ ਹੀ ਕਮਾਲ ਦਾ ਹੋਣ ਵਾਲਾ ਹੈ ਦੋਸਤੋ, ਤੁਸੀਂ ਆਈ ਹੋਪ ਤਾਂ ਮੈਂ ਵੇਟ ਕਰੂੰਗਾ ਤੁਹਾਡੇ ਕਾਲਸ ਜੀ ਅਤੇ ਤੁਹਾਡੇ ਮੈਸੇਜਿਸ ਜੀ। ਆਪਾਂ ਕਰਾਂਗੇ ਫਨ, ਕਰਾਂਗੇ ਮਜ਼ੇ ਕਰਾਂਗੇ ਦੋਸਤੋ, ਪਰ ਜਿਹੜਾ ਹੁਣ ਪ੍ਰੋਗਰਾਮ ਚੱਲ ਰਿਹਾ ਆਪਾਂ ਫਿਲਹਾਲ ਇਹਦਾ ਆਨੰਦ ਮਾਣੀਏ। ਕਿਆ ਬਾਤ ਹੈ ਜੀ, ਹੁਣ ਅਗਲੀ ਪੇਸ਼ਕਾਰੀ ਪੇਸ਼ ਕਰਦੇ ਹਾਂ ਦੋਸਤੋ।

ਹਾਂਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਦਿਲ ਅੱਜ ਸ਼ਾਇਰ ਹੈ, ਦਿਲ ਅੱਜ ਸ਼ਾਇਰ ਹੈ। ਜਿਹੜੇ ਸ਼ਾਇਰ ਲਈ ਨਾ, ਵੈਸੇ ਤਾਂ ਰੋਜ਼ ਦਿਲ ਅੱਜ ਸ਼ਾਇਰ ਹੁੰਦਾ ਹੈ, ਇਸ ਲਈ ਜਿਹੜਾ ਪ੍ਰੋਗਰਾਮ ਨਾ ਇਹ ਰੋਜ਼ ਹੀ ਆਉਂਦਾ ਦਿਲ ਅੱਜ ਸ਼ਾਇਰ ਹੈ। ਰਾਮ ਸਰੂਪ ਜੀ ਨੇ ਨਾ ਸਾਨੂੰ ਭੇਜਿਆ ਕੁਛ ਆਪਣੇ ਹੱਥਾਂ ਨਾਲ ਲਿਖ ਕੇ, ਜਿਵੇਂ ਕਿ ਅਸੀਂ ਗੱਲ ਕੀਤੀ ਸੀ, ਹਮੇਸ਼ਾ ਭੇਜਦੇ ਹੁੰਦੇ ਨੇ, ਅਤੇ ਅੱਜ ਉਹਨਾਂ ਨੇ ਭੇਜਿਆ ਹੈ, ਲਿਖਿਆ ਹੈ ਜ਼ਿੰਦਗੀ। ਅੱਛਾ, ਜ਼ਿੰਦਗੀ ਬਾਰੇ ਲਿਖਿਆ। ਵੈਲ ਦੋਸਤੋ, ਕਮਾਲ ਹੈ ਸਰ ਉੱਥੇ। ਵੈਸੇ ਰਾਮ ਸਰੂਪ ਜੀ ਲਿਖ ਰਹੇ ਨੇ ਕਿ ਜ਼ਿੰਦਗੀ ਹਮਨੇ ਤੇਰੇ ਨਾਜ਼ ਉਠਾਏ ਨਾ ਜਾਏ। ਅੱਛਾ ਜੀ, ਜ਼ਿੰਦਗੀ ਹਮਨੇ ਤੇਰੇ ਨਾਜ਼ ਉਠਾਏ ਨਾ ਚਾਹੇ, ਸਾਂਸ ਲੈਣੇ ਕੀ ਇੱਕ ਰਸਮ ਹੀ ਅਦਾ ਕਰਤੇ ਰਹੇ। ਓ ਦੇਖੋ ਜੀ ਦੋਸਤੋ, ਇਹ ਗੱਲ ਜਿਹਨੂੰ ਸਮਝ ਆਈ ਉਹ ਤਾਂ ਕਮਾਲ ਹੀ ਹੋ ਗਿਆ। ਵੈਲ ਦੱਸਦਾ ਹੁਣ ਸਰੋਤਿਓ, ਬੜੀ ਕਮਾਲ ਦੀ ਚੀਜ਼ ਦੱਸਣ ਲੱਗਾ। ਦੇਖੋ ਜੀ, ਜੇ ਸਮਝ ਲਓ ਨਾ, ਤੁਹਾਨੂੰ ਕੁਛ ਲਾਈਨਾਂ ਸਮਝ ਨਹੀਂ ਆਈਆਂ, ਜਾਂ ਮਤਲਬ ਸੁਣਨ 'ਚ ਨਹੀਂ, ਸੁਣਨ 'ਚ ਤਾਂ ਦਿੱਕਤ ਨਹੀਂ ਹੋਊਗੀ, ਪਰ ਹਾਂ ਜੇ ਸਮਝ ਨਹੀਂ ਨਾ ਆਈਆਂ ਤਾਂ ਸਮਝ ਲਿਓ ਉਹ ਸਰੋਤੇ ਨੇ ਨਾ ਬਹੁਤ ਵੱਡੀ ਗੱਲ ਕਰਤੀ ਆ। ਹਾਂਜੀ ਹਾਂਜੀ, ਸੱਚ ਹੈ। ਉਸ ਤੋਂ ਬਾਅਦ ਸਾਡੇ ਹੋਰ ਪਿਆਰੇ ਸਰੋਤੇ, FM ਦਿਲ ਅੱਜ ਸ਼ਾਇਰ ਹੈ RJ ਰਮਨੀ ਸਰ ਜੀ, ਵੈਰੀ ਗੁੱਡ ਆਫਟਰਨੂਨ। ਕੁਛ ਨਹੀਂ ਚਾਹੀਏ ਲਿਖ ਰਹੇ ਨੇ, ਹਾਂ ਕੁਛ ਨਹੀਂ ਚਾਹੀਏ, ਤੇਰੀ ਇੱਕ ਮੁਸਕਾਨ ਕਾਫੀ ਹੈ। ਹਾਏ ਮੈਂ ਤਾਂ ਹੁਣੀ ਮੁਸਕਾਨ ਆ ਗਈ ਜੀ। ਕੁਛ ਨਹੀਂ ਚਾਹੀਏ, ਤੇਰੀ ਇੱਕ ਮੁਸਕਾਨ ਕਾਫੀ ਹੈ, ਤੁਮ ਮੇਰੇ ਦਿਲ ਮੇ ਬਸੇ ਰਹੋ, ਯੇ ਅਰਮਾਨ ਹੀ ਕਾਫੀ ਹੈ। ਹਮ ਯੇ ਨਹੀਂ ਕਹਤੇ ਕਿ ਤੁਮ ਮੇਰੇ ਪਾਸ ਚਲੇ ਆਓ, ਹਮ ਯੇ ਨਹੀਂ ਕਹਤੇ ਕਿ ਤੁਮ ਮੇਰੇ ਪਾਸ ਚਲੇ ਆਓ, ਬਸ ਹਮੇ ਯਾਦ ਰੱਖਣਾ, ਤੁਮਾਰਾ ਯੇ ਅਹਿਸਾਨ ਹੀ ਕਾਫੀ ਹੈ। ਥੈਂਕ ਯੂ ਕਿਰਨ ਅਰੋੜਾ ਜੀ, ਆਈ ਨੋ ਇਹ ਲਿਖਿਆ ਵੀ ਬਹੁਤ ਸੋਹਣਾ ਹੈ, ਐਂਡ ਅਗਰ ਤੁਸੀਂ ਇਸਨੂੰ ਮੇਰੇ ਲਈ ਭੇਜਿਆ ਹੈ ਨਾ, ਬਹੁਤ ਹੀ ਬਹੁਤ ਬਹੁਤ ਧੰਨਵਾਦ ਕਿਰਨ ਅਰੋੜਾ ਜੀ, ਗ੍ਰੀਨ ਪਾਰਕ ਕਪੂਰਥਲਾ ਤੋਂ, ਜਿਨ੍ਹਾਂ ਨੇ ਸਾਨੂੰ ਭੇਜਿਆ ਹੈ। ਥੈਂਕ ਯੂ ਕਿਰਨ ਜੀ, ਥੈਂਕ ਯੂ ਸੋ ਮੱਚ। ਸਾਡੇ ਸਰੋਤੇ ਨੇ ਵੀ ਕਿਹਾ ਹੀ, ਸਾਡੇ ਕੁਲਵਿੰਦਰ ਟੇਲੀ ਜੀ ਪਿਆਰ ਭਰੀ ਸਾਨੂੰ ਮੈਸੇਜ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ ਤੁਹਾਡਾ ਕੁਲਵਿੰਦਰ ਜੀ। ਉਹ ਤੋਂ ਬਾਅਦ ਸਾਡੇ ਅਗਲੇ ਸਰੋਤੇ, ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ, ਬਸੰਤ ਸਿੰਘ ਟੇਲਰ ਬੇਟਾ ਲਵਦੀਪ ਸਿੰਘ ਜੱਸਲ, ਠੀਕ ਹੈ ਜੀ, ਕੀ ਲਿਖ ਰਹੇ ਨੇ ਜੀ। ਇਹਨਾਂ ਨੇ ਕਾਫੀ ਵੱਡਾ ਲਿਖਿਆ, ਪਰ ਧਿਆਨ ਨਾਲ ਸੁਣਿਓ ਸਰੋਤਿਓ। ਦੂਰ ਹੋਣ ਨੂੰ ਨਾ ਦਿਲ ਕਿਸੇ ਦਾ ਵੀ ਕਰਦਾ, ਦੂਰ ਹੋਣ ਨੂੰ ਨਾ ਦਿਲ ਕਿਸੇ ਦਾ ਵੀ ਕਰਦਾ, ਦੂਰ ਪਰ ਫਿਰ ਵੀ ਹੋਣਾ ਪੈ ਜਾਂਦਾ ਹੈ। ਬਿਨਾਂ ਮਿਲੇ ਇੱਕ ਦਿਨ ਲੰਘਦਾ ਨਾ ਜਿਸ ਬਿਨਾਂ, ਜ਼ਿੰਦਗੀ ਪਰ ਉਸ ਬਿਨਾਂ ਜਿਉਣਾ ਪੈ ਜਾਂਦਾ ਹੈ। ਇਹਨੂੰ ਵਕਤ ਦੀ ਮਾਂ ਆਖੋ ਜਾਂ ਖੇਡ ਨਸੀਬਾਂ ਦੀ, ਇਹਨੂੰ ਵਕਤ ਦੀ ਮਾਂ ਆਖੋ ਜਾਂ ਖੇਡ ਨਸੀਬਾਂ ਦੀ, ਆਪਣੇ ਪਿਆਰੇ ਨੂੰ ਖੋਣਾ ਪੈ ਜਾਂਦਾ ਹੈ। ਹੀਰਿਆਂ ਤੋਂ ਵੱਧ ਕੀਮਤੀ ਜੋ ਯਾਰ ਹੁੰਦੇ, ਸਮੇਂ ਨਾਲ ਉਹਨਾਂ ਨੂੰ ਗਵਾਉਣਾ ਪੈ ਜਾਂਦਾ ਹੈ। ਹੀਰਿਆਂ ਤੋਂ ਵੱਧ ਕੀਮਤੀ ਜੋ ਯਾਰ ਹੁੰਦੇ, ਸਮੇਂ ਨਾਲ ਉਹਨਾਂ ਨੂੰ ਗਵਾਉਣਾ ਪੈ ਜਾਂਦਾ ਹੈ। ਦੁਨੀਆਂ ਅੱਗੇ ਤਾਂ ਗੱਲਾਂ ਹੱਸ ਹੱਸ ਕਰੀਏ, ਦੁਨੀਆਂ ਅੱਗੇ ਤਾਂ ਗੱਲਾਂ ਹੱਸ ਹੱਸ ਕਰੀਏ, ਇਕੱਲੇ ਬੈਠ ਕੇ ਰਾਤਾਂ ਨੂੰ ਵੀ ਰੋਣਾ ਪੈ ਜਾਂਦਾ ਹੈ। ਆਖੀਰ ਲਾਈਨ ਬੋਲ ਰਿਹਾ, ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੁੰਦਾ ਜੱਸਲ, ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੁੰਦਾ ਜੱਸਲ, ਹੱਸ ਹੱਸ ਹੱਡਾਂ 'ਤੇ ਹੰਡਾਉਣਾ ਪੈ ਜਾਂਦਾ ਹੈ। ਕਿਆ ਬਾਤ ਹੈ ਜੀ ਜੱਸਲ ਸਾਹਿਬ, ਕਿਆ ਬਾਤ ਹੈ ਜੀ। ਆਈ ਸਾਡੇ ਸਰੋਤੇ ਨੇ ਨਾ ਲਿਖੀ ਹੋਏ ਕਮਾਲ ਦੀ, ਸਾਡੇ ਹਮੇਸ਼ਾ ਇਹ ਆਪਣੇ ਜੱਸਲ ਸਾਹਿਬ ਬਸੰਤ ਸਿੰਘ ਟੇਲਰ

0: ਜੀ ਬੇਟਾ ਲਵਦੀਪ ਸਿੰਘ ਜੱਸਲ, ਇਹ ਹਮੇਸ਼ਾ ਸਾਨੂੰ ਕੁਛ ਨਾ ਕੁਛ ਵਧੀਆ ਵਧੀਆ ਚੀਜ਼ਾਂ ਭੇਜਦੇ ਰਹਿੰਦੇ ਆ ਅਤੇ ਕਮਾਲ ਹੀ ਕਰਦੇ ਨੇ ਅਤੇ ਪੜ੍ਹਨ 'ਚ ਵੀ ਬਹੁਤ ਮਜ਼ਾ ਆਉਂਦਾ ਹੈ ਦੋਸਤੋ। ਵੈਲ ਦੋਸਤੋ, ਪ੍ਰੋਗਰਾਮ ਚੱਲ ਰਿਹਾ ਦਿਲ ਅੱਜ ਸ਼ਾਇਰ ਹੈ ਅਤੇ ਮੈਂ ਤੁਹਾਡਾ ਆਪਣਾ ਅਰਜ ਦੋਸਤ ਰਮਨੀਸ, ਅਤੇ ਬਸ ਕੁਝ ਹੀ ਸਮਾਂ ਦਾ ਵੇਲਾ ਰਹਿ ਚੁੱਕਾ ਹੈ, ਪਰ ਆਪਾਂ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਇੱਕ ਆਖਰੀ ਪੇਸ਼ਕਾਰੀ ਜ਼ਰੂਰ ਸੁਣਾਂਗੇ ਦੋਸਤੋ।
1: ਯਾਦ ਹੈ ਇੱਕ ਦਿਨ ਮੇਰੇ ਮੇਜ਼ ਪੇ ਬੈਠੇ ਬੈਠੇ ਸਿਗਰਟ ਕੀ ਡਿਬਿਆ ਪਰ ਤੁਮਨੇ ਛੋਟੇ ਸੇ ਇੱਕ ਪੌਦੇ ਕਾ ਇੱਕ ਸਕੈਚ ਬਣਾਇਆ ਥਾ, ਆਕਰ ਦੇਖੋ ਉਸ ਪੌਦੇ ਪਰ ਫੂਲ ਆਇਆ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਹਾਂਜੀ ਹਾਂਜੀ ਦੋਸਤੋ, ਚੱਲ ਰਿਹਾ ਪ੍ਰੋਗਰਾਮ ਦਿਲਾ ਸ਼ਾਇਰ ਹੈ। ਵੈਲ, ਪ੍ਰੋਗਰਾਮ ਚੱਲ ਰਿਹਾ ਸੀ ਪਰ ਹੁਣ ਕੁਝ ਹੀ ਸਮੇਂ ਤੱਕ ਇਹ ਖਤਮ ਹੋ ਜਾਵੇਗਾ। ਅਤੇ ਹੁਣ ਜਿਹੜਾ ਆਪਾਂ ਗੱਲ ਕੀਤੀ ਸੀ, ਜਿਹੜਾ ਹੁਣ ਅਗਲਾ ਪ੍ਰੋਗਰਾਮ 2:30 'ਤੇ ਜਿਹੜਾ ਆਵੇਗਾ ਉਹ ਹੈ ਸਪੋਂਸਰ ਪ੍ਰੋਗਰਾਮ ਉਮੰਗ। ਤੁਸੀਂ ਜਲਦ ਹੀ ਸੁਣੋਗੇ 2:30 'ਤੇ, ਅਤੇ ਉਸ ਤੋਂ ਬਾਅਦ ਤੁਸੀਂ ਸੁਣੋਗੇ 3-4 ਪ੍ਰੋਗਰਾਮ ਰੇਡੀਓ ਡਾਕਟਰ, ਅਤੇ ਫਾਈਨਲੀ ਜਿਹੜਾ 4-5 ਸ਼ੋਅ ਆਵੇਗਾ ਉਹ ਆਵੇਗਾ ਹੈਲੋ ਜਲੰਧਰ ਸ਼ੋ ਵਿਦ ਆਰਜਰ ਮਨੀਸ਼। ਅਤੇ ਤੁਸੀਂ ਸਾਰਿਆਂ ਨੇ ਪਾਰਟੀਸਪੇਟ ਜ਼ਰੂਰ ਕਰਨਾ ਹੈ, ਆਪਾਂ ਬਹੁਤ ਜ਼ਿਆਦਾ ਫਨ ਕਰਾਂਗੇ ਦੋਸਤੋ। ਐਂਡ 6-7 ਪ੍ਰੋਗਰਾਮ ਲਵ ਯੂ ਜ਼ਿੰਦਗੀ ਸੁਣਨਾ ਨਾ ਭੁੱਲਿਓ।

0: ਜੀਟੀ ਰੋਡ ਤੇ
1: ਹਾਂਜੀ ਹਾਂਜੀ ਹਾਂਜੀ ਵੱਲ ਜੀ ਟੀ ਰੋਡ ਦਾ ਤਾਂ ਪਤਾ ਨਹੀਂ, ਪਰ ਹੈਲੋ ਜਲੰਧਰ ਐਫ ਐਮ ਬੈਂਡ 102.7 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਵੈਲ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈਲੋ ਜਲੰਧਰ, ਅਤੇ ਜਿਹੜਾ ਅੱਜ ਦਾ ਕੋਨਸੈਪਟ ਆਉਣ ਵਾਲਾ ਹੈ ਨਾ, ਇਹ ਪਿਓ ਅਤੇ ਪੁੱਤ ਦੇ ਵਿੱਚ ਆਉਣ ਲੱਗਾ ਹੈ। ਇਹਨਾਂ ਦੀਆਂ ਗੱਲਾਂ, ਇਹਨਾਂ ਦੀਆਂ ਹਰਕਤਾਂ ਤੁਸੀਂ ਆਪ ਹੀ ਦੇਖ ਲਿਓ। ਮੈਂ ਤਾਂ ਚੱਲਾਂ ਅਤੇ ਤੁਸੀਂ ਇਹਨਾਂ ਦੀਆਂ ਜਿਹੜੀਆਂ ਨੌਟੰਕੀਆਂ ਨੂੰ ਅੱਜ ਸਹਿਣਾ ਹੈ, ਤਾਂ ਫਿਰ ਨਾ ਆਪਣੇ ਆਪ ਨੂੰ ਨਾ ਆਲ ਦਾ ਬੈਸਟ ਕਹਿ ਦਿਓ ਦੋਸਤੋ। ਚੰਗਾ ਜੀ, ਸੁਣ ਲਓ ਇਹਨਾਂ ਦੋਨਾਂ ਨੂੰ।

0: ਦੋਨਾਂ ਚ ਵੱਡਾ ਕੌਣ ਹੈ?
1: ਜੇ ਮੈਂ ਟੇਬਲ ਤੇ ਚੜ੍ਹ ਜਾ ਤੇ ਮੈਨੂੰ ਲੱਗਦਾ ਵੱਡਾ ਪਾਪਾ ਜੀ।
0: ਉਹ ਨਹੀਂ ਓਏ, ਕਹਿਣ ਦਾ ਮਤਲਬ ਏ ਉਮਰ ਚ ਕੌਣ ਵੱਡਾ ਏ?
1: ਮੇਰੇ ਦਾਦਾ ਜੀ ਵੱਡੇ ਨੇ, ਯਾਨੀ ਕਿ ਤੁਹਾਡੇ ਪਾਪਾ।
0: ਦਰਬਿੱਟੇ ਮੂੰਹ, ਚੱਲ ਮੈਂ ਮੇਨ ਗੱਲ ਧਿਆਨਾ। ਪ੍ਰੋਗਰਾਮ ਚੱਲ ਚੁੱਕਾ ਹੈਲੋ ਜਲੰਧਰ, ਤੇ ਜਿਹੜਾ ਨਾ ਇੱਕ ਪ੍ਰੋਗਰਾਮ ਹੁੰਦਾ ਨਾ, ਇਹਨਾਂ ਲੋਕਾਂ ਨਾਲ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਆ, ਕਹਿਣ ਦਾ ਮਤਲਬ ਫੋਨ ਤੇ। ਤੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੂੰ ਕੋਈ ਵੀ ਫੋਨ ਨਹੀਂ ਚੱਕਣਾ, ਮੈਂ ਜਿਹੜਾ 5 ਮਿੰਟ ਲਈ ਨਹਾਉਣ ਚੱਲਾ ਤੇ ਆ ਕੇ ਮੈਂ ਸਾਰਿਆਂ ਦੇ ਫੋਨ ਅਟੈਂਡ ਕਰੂੰਗਾ, ਤੇ ਤੂੰ ਸ਼ਰਾਰਤ ਨਹੀਂ ਕਰਨੀ।
1: ਪਾਪਾ ਜੀ ਫੋਨ ਚੱਕਣਾ ਕਿਹਨੂੰ ਕਹਿੰਦੇ?
0: ਬਸ ਵੈਰੀ ਗੁੱਡ, ਮੈਂ ਨਾ ਗਿਆ ਨੱਜਿਆ ਵੀ। ਚਲੋ ਤੁਸੀਂ ਇੰਜੋਏ ਕਰੋ ਪਹਿਲਾਂ ਗਾਣਾ ਦੋਸਤੋ, ਤੇ ਮੈਂ ਹੁਣੀ ਆਇਆ ਜੀ। ਤੇ ਨੰਬਰ ਡਾਇਲ ਕਰਨਾ ਨਾ ਭੁੱਲਿਓ, 0181 2342 174।

0: ਹੈਲੋ
1: ਹੈਲੋ
0: ਹਾਂਜੀ ਅੰਕਲ, ਤੁਸੀਂ ਕੌਣ?
1: ਮੈਂ ਸੰਦੀਪ ਸਿੰਘ ਬੋਲ ਰਿਹਾ, ਅੰਮ੍ਰਿਤਸਰ
0: ਤੋਂ। ਸੰਦੀਪ ਜੀ ਬੋਲਦੇ?
1: ਹਾਂਜੀ।
0: ਅੱਛਾ ਜੀ, ਪਾਪਾ ਨਾ ਨਹਿਣ ਗਏ ਹੋਏ ਨੇ, ਮੈਨੂੰ ਫੋਨ ਚੱਕਣ ਤੋਂ ਮਨਾ ਕੀਤਾ ਸੀ, ਮੈਂ ਫਿਰ ਵੀ ਫੋਨ ਚੱਕ ਲਿਆ ਤੁਹਾਡਾ।
1: ਪਾਪਾ ਦੀ ਗੱਲ ਮੰਨੀ ਸੀ ਨਾ, ਕਿਉਂ ਚੁੱਕਿਆ?
0: ਹਾਂਜੀ ਹਾਂਜੀ, ਮੰਨਣੀ ਪੈਂਦੀ ਹੈ, ਤੁਹਾਨੂੰ ਪਤਾ ਪਾਪਾ ਬੋਲਦੇ ਬੜਾ ਮੈਨੂੰ ਫਿਰ।
1: ਗੱਲ ਮੰਨਿਆ ਕਰੋ ਪਾਪਾ ਦੀ।
0: ਪਾਪਾ ਜੀ ਮੈਨੂੰ ਗੱਪਾ, ਪਹਿਲੇ ਮੈਨੂੰ ਇਹ ਦੱਸੋ, ਤੁਸੀਂ ਦੱਸੋਗੇ ਤਾਂ ਨਹੀਂ ਮੈਂ ਤੁਹਾਡਾ ਫੋਨ ਚੱਕ ਲਿਆ?
1: ਨਹੀਂ ਨਹੀਂ ਨਹੀਂ,
0: ਦੁਬਾਰਾ ਕਦੀ ਗੱਲ ਹੋਈ ਨਾ ਦੱਸੀਓ ਨਾ ਉਹਨਾਂ ਨੂੰ। ਤੇ ਮੈਨੂੰ ਇੱਕ ਗੱਲ ਦੱਸੋ ਸੰਜੀਵ ਜੀ।
1: ਹਾਂਜੀ।
0: ਮੈਨੂੰ ਨਾ ਪਾਪਾ ਨਾ ਉਹ ਬੜਾ ਬੋਲਦੇ ਆ, ਮੈਨੂੰ ਇੱਕ ਵਰਡ ਬੜਾ ਬੋਲਦੇ ਆ ਕਿ ਤੇਰੀ ਐਸੀ ਦੀ ਤੈਸੀ, ਇਹਦਾ ਮਤਲਬ ਕੀ ਹੁੰਦਾ ਆ?
1: ਐਸੀ ਕੀ ਤੈਸੀ ਵੀ, ਜੇ ਕਈ ਕੰਮ ਗਲਤ ਕਰੇ ਤਾਂ ਬੋਲਣਾ ਹੀ ਆ।
0: ਇਹਦਾ ਮਤਲਬ ਮੈਂ ਸਾਰੇ ਕੰਮ ਗਲਤ ਕਰਦਾ?
1: ਕਰਦੇ ਹੋਣੇ ਤਾਂ ਹੀ ਬੋਲਦੇ ਆ।
0: ਨਹੀਂ, ਮੈਂ ਤਾਂ ਸਵੇਰੇ ਕਿ ਸਵੇਰੇ ਕਹਿੰਦਾ ਮੈਨੂੰ ਸ਼ੁਸ਼ੂ ਆਇਆ ਤੇ ਮੈਨੂੰ ਕਹਿੰਦਾ ਤੇਰੀ ਐਸੀ ਤੈਸੀ, ਇਹ ਗਲਤ ਗੱਲ ਹੋਈ?
1: ਪਰ ਗਲਤ ਟੰਟਿਆ
0: ਨੀ ਸੁਸੂ ਕੀ, ਮੈਂ ਕੀ ਕਹਿਤਾ? ਮੈਂ ਪਹਿਲਾਂ ਪਾਣੀ ਮੰਗਦਾ। ਉਹ ਕਹਿਣ ਦਾ ਮਤਲਬ ਇਹ ਹੁੰਦਾ ਕਿ ਕਹਿਣ ਦਾ ਮਤਲਬ ਬਹੁਤ ਨੀਂਦ 'ਚ ਹੁੰਦੇ ਤੇ ਮੈਂ ਉਦੋਂ ਉਠਾ ਕੇ ਨਾ ਮੁੱਕਾ ਮਾਰਦਾ ਹੁੰਦਾ ਢਿੱਡ 'ਤੇ, ਢਿੱਡ 'ਤੇ ਮੁੱਕਾ ਮਾਰ ਕੇ ਕਹਿੰਦਾ, ਉਹ ਕਹਿੰਦਾ ਕੀ ਹੋਇਆ, ਇੱਦਾਂ ਬੋਲ ਦਿੰਦੇ ਤੇ ਫਿਰ ਨਾ ਮੈਂ ਉਹਨਾਂ ਨੂੰ ਕਹਿੰਦਾ ਪਾਣੀ ਪਿਲਾ ਦਿਓ ਤੇ ਉਹ ਕੱਚੀ ਨੀਂਦ 'ਚ ਉੱਠ ਕੇ ਮੈਨੂੰ ਪਾਣੀ ਪਿਲਾਉਂਦੇ ਆ ਤੇ 2 ਮਿੰਟ ਬਾਅਦ ਮੈਂ ਫਿਰ ਉਹ ਫੇਸ ਹੋ ਜਾਂਦੇ ਆ। ਮੈਂ ਫਿਰ ਉਹਨਾਂ ਦੇ ਮੁੱਕਾ ਮਾਰ ਕੇ ਕਹਿੰਦਾ, ਉਹ ਕਹਿੰਦਾ ਕੀ ਹੋਇਆ, ਅਬੇ ਮੈਨੂੰ ਇਹ ਕਹਿੰਦਾ ਮੈਨੂੰ ਸੁੱਸੂ ਆਇਆ ਤਾਂ ਮੈਨੂੰ ਕਹਿੰਦੇ ਤੇਰੀ ਐਸੀ ਦੀ ਤੈਸੀ, ਇੱਦਾਂ ਬੋਲਦੇ ਆ। ਅੰਕਲ ਮੈਂ ਤੇ ਬੱਚੇ, ਮੈਨੂੰ ਕੀ ਪਤਾ ਜੋ ਮੈਨੂੰ ਸੁੱਸੂ ਆਇਆ ਤਾਂ ਮੈਂ ਸੁੱਸੂ ਦਾ ਹੀ ਕਹੂੰਗਾ, ਹੋਰ ਮੈਂ ਤਾਂ ਇਹ ਥੋੜੀ ਕਿਉਂਕਿ ਭੁੱਖ ਲੱਗੀ ਆ। ਹਾਂਜੀ, ਤੇ ਮੈਨੂੰ ਇੱਕ ਸੰਦੀਪ ਜੀ ਹੋਰ ਵੀ ਗੱਲਾਂ ਦੱਸੋ। ਮੈਨੂੰ ਨਾ ਮੈਨੂੰ ਟੀਚਰ ਨੇ ਹੋਮਵਰਕ ਦਿੱਤਾ ਸੀ ਇੱਕ।

0: ਮੈਨੂੰ ਉਹਨੇ ਵਿੱਚ ਇੱਕ ਸਵਾਲ ਆਇਆ ਹੋਮਵਰਕ ਜਨਰਲ ਨੌਲੇਜ ਦਾ ਸੀਗਾ, ਉਹ ਕਹਿੰਦੇ ਧਰਤੀ ਗੋਲ ਹੁੰਦੀ ਹੈ, ਇੱਥੇ ਤੱਕ ਇੱਕ ਸਵਾਲ ਚੜ੍ਹਤਾ, ਪਰ ਮੇਰੇ ਮਨ 'ਚ ਤਾਂ ਡਾਊਟ ਆ ਗਿਆ ਨਾ ਦੋ ਚਾਰ। ਪਹਿਲਾ ਡਾਊਟ ਮੇਰੇ ਦਿਮਾਗ 'ਚ ਇਹ ਆਇਆ ਕਿ ਜੇ ਧਰਤੀ ਗੋਲ ਹੁੰਦੀ ਹੈ ਤੇ ਘੁੰਮਦੀ ਏ ਹੈਨੇ, ਤੇ ਜਦੋਂ ਜਿਹੜੇ ਸਭ ਤੋਂ ਥੱਲੇ ਰਹਿੰਦੇ ਹੁੰਦੇ ਬੰਦੇ ਹੈਨਾ, ਤੇ ਥੱਲੇ ਰਹਿੰਦੇ ਜਦੋਂ ਧਰਤੀ ਗੋਲ ਘੁੰਮਦੀ ਤੇ ਉੱਪਰ ਜਾਂਦੀ ਤੇ ਨੀਚੇ ਕਿਉਂ ਨੀ ਗਿਰਦੇ?
1: ਸੂਰਜ
0: ਘੁੰਮਦਾ ਪਰ ਇੱਕ ਸੂਰਜ ਮੰਨਣਾ ਮੇਰੀ ਭੈਣ ਦੇ ਮਾਰੇ ਬੜਾ ਘੁੰਮਦਾ, ਮੈਂ ਉਹਨੂੰ ਛੱਡਣਾ ਨੀ ਹੈਗਾ। ਹਾਂਜੀ ਹਾਂਜੀ, ਤੁਸੀਂ ਮੇਰੀ ਮਦਦ ਕਰੋਗੇ ਅੰਕਲ? ਸੱਤ ਰੰਗ ਸਿਰਫ ਜਿੰਨੀਆਂ ਨੀ, ਜਦੋਂ ਕੋਈ ਤੁਹਾਡੇ ਫੰਕਸ਼ਨ ਹੋਊਗਾ ਨਾ ਅਸੀਂ ਤੁਹਾਡੇ ਤੋਂ ਚੁੰਨੀਆਂ ਕਰਵਾਉਂਗੇ।
1: ਝੂਠ
0: ਬੋਲਦਾ ਜਿਦਾ ਪਲਾਸਟਿਕ ਦਾ ਦਿਲ ਹੁੰਦਾ ਉਹਦਾ ਹੀ ਟੁੱਟਦਾ ਹੁੰਦਾ ਜੀ, ਆ ਗਿੱਲੇ ਗੁੱਲੇ ਨੁਚੜੇ ਦਿਲ ਨੀ ਟੁੱਟਦੇ ਹੁੰਦੇ ਵੈਸੇ, ਹੈ ਨਾ ਜੀ। ਸੰਦੀਪ ਜੀ
1: ਦਿਲ ਮੇਰਾ ਤੋੜ ਦਿਆ ਸੁਣੋ।

0: ਫੋਨ ਕਿੱਦਾਂ ਚੱਕਿਆ? ਜੇ ਤੈਨੂੰ ਮਨਾ ਕੀਤਾ ਫੋਨ ਕਿੱਦਾਂ ਚੱਕਿਆ? ਪਾਪਾ ਜੀ ਫੋਨ ਚੱਕ ਲਈ ਹੁੰਦਾ, ਹੋਰ ਕੀ ਮੈਂ ਕੰਨ ਨੂੰ ਲਗਾ ਨੀ ਹੁੰਦਾ? ਸਹੀ ਤਾਂ ਬੋਲ ਰਿਹਾ, ਕੰਨ ਨੂੰ ਲਗਾ ਨੀ ਹੁੰਦਾ। ਉਹ ਇੱਥੇ ਜੀ ਪਾਪਾ ਜੀ ਫੋਨ ਚੱਕ ਲਿਆ, ਬੜੇ ਵਧੀਆ ਬੰਦੇ ਸੰਦੀਪ ਅੰਕਲ ਸੀਗੇ, ਮੈਂ ਦੱਸੂਗਾ ਜੱਚੀ ਉਹਨਾਂ ਮਾਰੀ ਉਹਨਾਂ ਮਾਰੀ ਉਹਨਾਂ। ਚਲੋ ਹੁਣ ਮਾਫ ਕਰਦਾ, ਅਗਲੇ ਕਾਲਰ ਨਾਲ ਮੈਂ ਗੱਲ ਕਰਦਾ। ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਕੀ ਨਾਮ ਤੁਹਾਡਾ?
1: ਮੇਰਾ ਨਾਮ ਪ੍ਰਵੀਨ ਹੈ।
0: ਪ੍ਰਵੀਨ?
1: ਹਾਂਜੀ, ਗੋਪਾਲ ਨਗਰ ਤੋਂ ਜੀ। ਦੂਜਾ ਪ੍ਰਵੀਨ ਨੀ, ਇੱਕੋ ਹੀ ਪ੍ਰਵੀਨ ਹੈ।
0: ਅੱਛਾ ਜੀ, ਕੋਈ ਗੱਲ ਨੀ ਜੀ। ਪ੍ਰਵੀਨ ਵੀ ਕਿੰਨੇ ਤਰ੍ਹਾਂ ਦੇ ਹੁੰਦੇ ਆ, ਪਰ ਕਾਸਟ ਸੇਮ ਹੁੰਦੀ ਤੇ ਸ਼ਕਲਾਂ ਵੀ ਤਾਂ ਸੇਮ ਹੀ ਅਲੱਗ ਅਲੱਗ ਹੁੰਦੀਆਂ ਜੀ।
1: ਹਾਂਜੀ ਬਿਲਕੁਲ ਜੀ।
0: ਹਾਂਜੀ, ਤੁਸੀਂ ਇਹ ਕਹੋ ਮੈਂ ਪ੍ਰਵੀਨ ਬੋਲਦਾ ਜੀ, ਕਿ ਮੇਰੀ ਮਤਲਬ ਮੱਥੇ ਤੇ ਮੇਰੇ ਕੁਛ ਏਦਾਂ ਦਾ ਲੱਗਾ ਹੋਇਆ, ਨੱਕ ਤੇ ਮੇਰੇ ਤਿਲ ਆ, ਏਦਾਂ ਪਹਿਚਾਣ ਦਵਾਇਆ ਕਰੋ ਜੀ।
1: ਨੱਕ ਤੇ?
0: ਨੱਕ ਤੇ ਹੈਗਾ ਤਿਲ?
1: ਹਾਂਜੀ
0: ਠੀਕ ਹੈ ਜੀ। ਜਦੋਂ ਨਾਈ ਤੇ ਜਾਂਦੇ ਹੋ?
1: ਹਾਂਜੀ ਹਾਂਜੀ ਬਿਲਕੁਲ ਜੀ।
0: ਸਿਰਫ ਦਾੜੀ ਕਢਾਉਂਦੇ ਹੋ ਕਿ ਤਿਲ ਤੂੰ ਲੋਤੀ ਰਿਹਾ?
1: ਦਾੜੀ ਦੇ ਵਿੱਚ ਆ ਗਿਆ ਜੀ ਤਿਲ।
0: ਅੱਛਾ ਜੀ, ਨਹੀਂ ਨੱਕ ਦੇ ਬਾਲ ਆਉਂਦੇ ਤੁਹਾਡੇ?
1: ਨਹੀਂ ਨੱਕ ਜੀ ਨਹੀਂ, ਮੈਂ ਦਾੜੀ ਦੇ ਆ।
0: ਕੀ ਗੱਲਾਂ ਕਰਦੇ ਪਾਪਾ ਇੱਧਰ? ਗਿੰਨੀਆਂ ਗੰਦੀਆਂ ਗੱਲਾਂ ਕਰਦੇ ਤੁਸੀਂ ਆਪਣੇ ਸਰੋਤੇ ਨਾਲ। ਤੂੰ ਜਪ ਕਰ, ਪਹਿਲੀ ਤੂੰ ਫੋਨ ਚੱਕ ਕੇ ਇੱਕ ਕਾਲਰ ਹਟਾ ਦਾ ਮੇਰਾ। ਕੀ ਕਰੀਏ ਸਾਹਿਬ ਪ੍ਰਵੀਨ ਜੀ ਦਾ?
1: ਬੱਚੇ ਜੀ ਰੋ ਨਾ, ਪੋਟੀ ਕਰ ਲਾ ਪਹਿਲਾਂ ਇੱਕੋ ਤਰ੍ਹਾਂ।
0: ਅੰਕਲ ਜੀ ਮੈਨੂੰ ਪੋਟੀ ਸਵੇਰੇ ਸਵੇਰੇ ਆਉਂਦੀ ਜੋ ਸੁਸੂ ਜਾਂਦਾ ਹੁੰਦਾ ਨਾ। ਹਾਂਜੀ,
1: ਮੈਂ ਕਿਹਾ ਪੋਟੀ ਕਰ ਲਓ ਫਿਰ ਰੋ ਜਾਓ।
0: ਅੰਕਲ ਜੀ ਇਹ ਕੋਈ ਸਾਹ ਲੈਣਾ ਥੋੜੀ, ਜਿਹੜੀ ਮਿੰਟ ਮੈਂ ਪੋਟੀ ਕਰ ਲੈ।
1: ਤੁਸੀਂ ਇੱਕੋ ਵਾਰੀ ਕਰ ਲਓ, ਬਹੁਤ ਆ।
0: ਇੱਕ ਵਾਰੀ ਆਉਂਦੀ ਅੰਕਲ, ਮੈਨੂੰ ਜ਼ਿਆਦਾ ਖਾਂਦਾ ਵੀ ਨਹੀਂ ਹੈਗਾ।
1: ਇੱਕ ਵਾਰੀ ਸ਼ਿਸ਼ੂ ਕਰਤਾ, ਇੱਕ ਵਾਰੀ ਪੋਟੀ ਵੀ ਕਰ।
0: ਨਹੀਂ ਅੰਕਲ, ਚਾਰ ਵਾਰ ਸ਼ਿਸ਼ੂ ਇੱਕ ਵਾਰ ਪੋਟੀ।
1: ਇੱਕ ਵਾਰੀ ਕਰ ਲਓ ਬਹੁਤ ਆ।
0: ਨਹੀਂ ਅੰਕਲ ਇੱਦਾਂ ਨੀ, ਮੈਂ ਊਂਠ ਥੋੜੀ ਆ।
1: ਨਹੀਂ ਨਹੀਂ ਨਹੀਂ, ਫਿਰ ਤੁਹਾਡੇ ਤੇ ਗਾਣਾ ਬਣ ਜਾਏ ਨਾ ਰਾਜੂ, ਤੁਸੀਂ ਉਹਨਾਂ ਕਹਿ ਹਾਂ ਡੈਡੀ ਮੁਝਸੇ ਭੂਲ ਹੋ ਗਈ।
0: ਅੱਛਾ ਜੀ, ਅੰਕਲ ਮੈਨੂੰ ਕੋਈ ਗਾਣਾ ਤਾਂ ਸੁਣਾ ਦਿਓ ਫਿਰ। ਗਾਣੇ ਦੀ ਗੱਲ ਕੀਤੀ, ਗਾਣਾ ਤਾਂ ਸੁਣਾ ਦਿਓ ਕੋਈ।
1: ਗਾਣਾ ਸੁਣਾ ਰਹੀ ਹੈ?
0: ਹਾਂਜੀ
1: ਜਿਹੜਾ ਮਰਜ਼ੀ।
0: ਹਾਂਜੀ ਜਿਹੜਾ ਮਰਜ਼ੀ ਸੁਣਾ ਦਿਓ।
1: ਪਲ ਪਲ ਦਿਲ ਕੇ ਪਾ ਉਮਰ ਰਹਤੀ ਹੋ।
0: ਬਾਜੀ ਅੰਕਲ ਮੈਂ ਵੀ ਤੈਨੂੰ ਗਾਣਾ ਸੁਣਾਵਾਂ ਇੱਕ?
1: ਸੁਣਾ ਦਿਓ।
0: ਸੁਣਾ ਲੱਗਾ ਮੈਂ ਮਿਊਜ਼ਿਕ ਦੇ ਨਾਲ ਸੁਣਾਉਂਗਾ ਅੰਕਲ ਜੀ।
1: ਸੁਣਾ ਦਿਓ।
0: ਸੁਣਾ ਫਿਰ ਗੈਸ ਕਰਿਓ ਮੇਰਾ ਗਾਣਾ। ਮੈਂ ਸੁਣਾ ਲੱਗਾ ਅੰਕਲ, ਮੇਰੇ ਪਾਪਾ ਮਿਊਜ਼ਿਕ ਵਜਾ ਰਹੇ।
1: ਅੱਛਾ
0: ਹਾਂਜੀ, ਆਵਾਜ਼ ਆ ਰਹੀ ਨਾ ਤੈਨੂੰ ਗਾਣੇ ਦੀ, ਮਿਊਜ਼ਿਕ ਦੀ? ਸਟਾਰਟ ਹੋ ਲੱਗਾ, ਸਟਾਰਟ ਹੋ ਲੱਗਾ, ਸੁਣੋ ਸੁਣੋ ਸੁਣੋ।
1: ਬੜਾ ਵਧੀਆ ਆ।
0: ਕਹਿੰਦੇ ਨੇ ਭੁੱਲ ਮੈਨੂੰ ਸਰਸ ਮੈਨੇ, ਕਹਿੰਦੇ ਨੇ ਭੁੱਲ ਮੈਨੂੰ ਸਰਸ ਮੈਨੇ, ਚੱਪਲ ਨਾ ਪਾਉਂਦਾ ਮੈਂ ਕੁੜਤਾ ਪਜਾਮਾ, ਮੇਰੇ ਨਾ ਅੱਗੇ ਕੋਈ ਪਿੱਛੇ ਜ਼ਮਾਨਾ, ਰਾਤ ਦੀ ਬਣੀ ਸਬਜ਼ੀ ਸਵੇਰੇ ਵੀ ਮੈਂ ਖਾਂਦਾ, ਕਹਿੰਦੇ ਨੇ ਭੁੱਲ ਮੈਨੂੰ। ਕਿਵੇਂ ਲੱਗਾ ਅੰਕਲ ਜੀ?
1: ਗੋਲੇ ਹੁੰਦੇ ਆ।
0: ਹਾਂਜੀ
1: ਜਿਹੜੇ ਭੋਲੇ ਹੁੰਦੇ ਨਾ, ਬੜੇ ਗੋਲੇ ਹੁੰਦੇ ਆ।
0: ਅੱਛਾ ਜੀ ਅੰਕਲ, ਗੋਲਾ ਕੀ ਹੁੰਦਾ? ਗੋਲਾ ਮਤਲਬ ਹੈ ਤੇਰਾ ਮੂੰਹ ਖੋਤਿਆ। ਪਾਪਾ ਉਹ ਇੰਨੇ ਪਿਆਰ ਨਾਲ ਗੱਲ ਕਰਦੇ, ਤੁਸੀਂ ਐਵੇਂ ਕਿਉਂ? ਪਹਿਲੇ ਦੱਸੋ ਤੁਹਾਡੀ ਖੱਟੀ ਜੀ ਆਵਾਜ਼। ਉਹ ਗੱਡੀ ਆਵਾਜ਼ ਨੀ ਆ ਜੀ, ਅੱਗਲੇ ਦੇ ਹੱਡੀ ਚ ਆਮ ਪਾਪੜ ਵਸਿਆ ਆਈ।
1: ਮੈਨੂੰ
0: ਇਹ ਦੱਸੋ ਪ੍ਰਵੀਨ ਜੀ, ਜਦੋਂ ਆਪਾਂ ਆਮ ਪਾਪੜ ਖਾਂਦੇ ਆ ਹਨਾ, ਇੱਧਰ ਹੀ ਵਾਜਾਂ ਘੁਆਉਂਦੀਆਂ ਆ, ਜੀਵ ਨੂੰ ਨਸ਼ਾ ਚੜ ਜਾਂਦਾ ਜੀਵ ਨੱਚਣ ਲੱਗ ਜਾਂਦੀ ਅੰਕਲ ਜੀ?
1: ਉਹ ਫਿਰ ਖਾਣਾ ਹੀ ਆ, ਸਵਾਦ ਆਉਣਾ ਫਿਰ ਜੀਵ ਨੇ ਨੱਚਣਾ ਹੀ ਆ ਫਿਰ।
0: ਅੱਛਾ ਜੀ, ਤੇ ਬਾਅਦ ਚ ਠੀਕ ਵੀ ਹੋ ਜਾਂਦੀ ਆ?
1: ਉਹ ਤਾਂ ਹੋਣੀ ਹੋਣੀ, ਜਦੋਂ ਸਵਾਦ ਆ ਗਈ ਆਪੇ ਠੀਕ ਹੋ ਜਾਣੀ।
0: ਅੱਛਾ ਜੀ,
1: ਹਾਂਜੀ
0: ਤੇ ਮੇਰੀ ਚੀਨੀ ਖਾ ਕੇ ਕੋ ਬਹਿ ਜਾਂਦੀ ਹੈ?
1: ਤੁਸੀਂ ਥੋੜੀ ਖਾਂਦੇ ਹੋ ਨਾ, ਚੀਨੀ ਜ਼ਿਆਦਾ ਖਾਓ ਚਮਚਾ
0: ਪਾ। ਅੰਕਲ ਜਿੰਨਾ ਮੇਰੇ ਮੂੰਹ ਮੈਂ ਉਨੀ ਖਾਂਦਾ, ਜੇ ਮੈਂ ਜ਼ਿਆਦਾ ਖਾਣਾ ਥੱਪੜਾ ਆ ਜਾਂਦਾ ਪਾਪਾ ਦਾ।
1: ਨਹੀਂ ਨਹੀਂ ਨਹੀਂ, ਉਹ ਪਾਪਾ ਵੀ ਗੁੱਸੇ ਨਹੀਂ ਹੋਏ, ਪਾਪਾ ਕਹੂਗੇ ਫਿਰ ਪੂਰੇ ਚਮਚਾ ਖਾ।
0: ਅੱਛਾ ਜੀ ਠੀਕ ਹੈ ਅੰਕਲ ਜੀ, ਥੈਂਕ ਯੂ ਸਲਾਹ ਦੇਣ ਲਈ, ਮੈਂ ਦੇਖੂੰਗਾ ਸੋਚੂੰਗਾ ਜੇ ਮੰਨਣੀ ਹੋਈ।
1: ਸੋਚੋ ਹੁਣੀ ਦੇਖੋ ਜਾ ਕੇ।
0: ਅੰਕਲ ਚੀਨੀ ਨਹੀਂ ਹੁੰਦੀ ਸਟੂਡੀਓ ਚ ਸਾਡੇ?
1: ਪਾਪਾ ਨੂੰ ਬੋਲਿਓ, ਪਾਪਾ ਜੀ ਮੈਂ ਚੀਨੀ ਖਾ ਲਈ ਹੈ। ਪਾਪਾ ਨੇ ਕਹਿੰਦਾ

0: ਸ਼ਾਬਾਸ਼ ਬੇਟੇ, ਨਹੀਂ ਮਾਰਾਂਗਾ ਥੱਪੜ।
1: ਅੱਛਾ ਜੀ, ਪਾਪਾ ਮੈਨੂੰ ਲੱਗਦਾ ਜਾਂ ਚੀਨੀ ਲੈਣ ਗਏ ਆ ਤਾਂ ਮੇਰੇ ਡੰਡਾ ਲੈਣ ਗਏ ਆ।
0: ਚੀਨੀ ਚੀਨੀ
1: ਨਹੀਂ ਅੰਕਲ ਜੀ, ਐਵੇਂ ਤੁਸੀਂ ਮੇਰੇ ਕੁੱਟ ਪਾ ਦੇਣੀ ਨਿਆ ਜੀ, ਤੇ ਮੈਨੂੰ ਗਾਣਾ ਦੱਸੋ ਮੈਂ ਭੱਜਿਆ ਇੱਥੋਂ।
0: ਅੱਛਾ ਚਲੋ ਦੇਖ ਲੈਂਦੇ ਜੀ,
1: ਗਾਣਾ ਦੱਸ ਦਿਓ ਅੰਕਲ ਜੀ।
0: ਆ ਦੇਖੇ ਜਰਾ ਕਿਸਮੇ ਕਿਤਨਾ ਦਮ, ਡੰਡਾ ਜੂ ਕਾ ਚੀਨੀ ਜੀ।
1: ਮੈਨੂੰ ਲੱਗੇ ਧਮਕੀ ਦੇ ਰਿਹਾ, ਦੇਖੇ ਜਰਾ।
0: ਨਹੀਂ ਨਹੀਂ ਤੁਹਾਨੂੰ ਧਮਕੀ ਨਹੀਂ, ਗਾਣਾ ਹੀ ਇਹੋ ਜਿਹਾ।
1: ਠੀਕ ਹੈ ਅੰਕਲ ਜੀ, ਪ੍ਰਵੀਨ ਅੰਕਲ ਥੈਂਕ ਯੂ, ਲਵ ਯੂ,
0: ਥੈਂਕ ਯੂ ਜੀ,
1: ਬਾਏ ਬਾਏ ਅੰਕਲ,
0: ਬਾਏ ਬਾਏ, ਸੀ ਯੂ,
1: ਬਾਏ। ਅੰਕਲ ਜੀ ਦਾ ਗਾਣਾ ਚਲਾ ਦਿਓ।

0: ਹਾਂਜੀ ਹਾਂਜੀ ਹਾਂਜੀ ਦੋਸਤ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ।
1: ਜਲੰਧਰ ਸਹੀ ਤਰ੍ਹਾਂ ਬੋਲ।
0: ਜਲੰਧਰ ਬੋਲਿਆ ਪਾਪਾ, ਲੁਧਿਆਣਾ ਤੜੀ ਬੋਲਿਆ, ਸਹੀ ਤਰ੍ਹਾਂ ਬੋਲਣਾ ਜੀ। ਵੈਸੇ ਇੱਕ ਗੱਲ ਬਣੀ ਨੀ ਹੈਗੀ ਮੇਰੇ ਵਿੱਚ ਵੀ, ਤੁਸੀਂ ਫਲੋ ਫਲੋ ਦੇ ਜੋਕ ਕਢਵਾ ਦਿੰਦੇ ਹੋ, ਕੋਈ ਗੱਲ ਨੀ ਬਣਦੀ ਹੁੰਦੀ ਉਹਦੀ, ਹੈਨਾ ਵੀ ਸਰੋਤੇ ਹੋ? ਹਾਂਜੀ ਹਾਂਜੀ, ਦੇਖ ਲਓ ਗੰਦੀਆਂ ਗੱਲਾਂ ਤੇ ਹੱਸ ਪੈਂਦੇ, ਨਟਖਟ ਗੱਲਾਂ ਤੇ ਹੱਸ ਪੈਂਦੇ ਆ। ਹੱਸਦੇ ਤਾਂ ਏਦਾਂ ਜਿੱਦਾਂ ਕੱਲੇ 'ਚ ਬੇਸ਼ੇਰਮੀ ਆਉਂਦੀ ਹੁੰਦੀਆਂ ਇਹਨਾਂ ਨੂੰ। ਹਾਂਜੀ ਦੋਸਤੋ, ਅਗਲੇ ਕਾਲਰ ਨੂੰ ਜੁਆਇਨ ਕਰਦੇ ਹਾਂ। ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਅੰਕਲ, ਕੀ ਨਾਮ ਤੁਹਾਡਾ?
2: ਮੈਂ ਕੁੰਭ ਰਾਸ਼ੀ ਦਾ ਸੁਸ਼ੀਲ ਜੀ।
0: ਕੁੰਭ ਰਾਸ਼ੀ?
2: ਹਾਂਜੀ।
0: ਇਹ ਕਿੱਥੇ ਪਾਈ ਜਾਂਦੀ ਅੰਕਲ?
2: ਇਹ ਦਾਨਿਸ਼ਮੰਦਾ ਜੀ।
0: ਅੱਛਾ ਜੀ, ਦਾਨਿਸ਼ਮੰਦਾ।
2: ਹਾਂਜੀ।
0: ਇਹ ਸ਼੍ਰੀਲੰਕਾ 'ਚ ਨਹੀਂ ਪਾਈ ਜਾਂਦੀ?
2: ਤੁਹਾਡੇ
0: ਆਸ ਪਾਸ ਫਰੂਟਾਂ ਦੀ ਰੇਹੜੀ ਵੀ ਲੱਗਦੀ ਹੈ?
2: ਬਿਲਕੁਲ ਜੀ, ਉੱਥੇ ਜੀ ਇੱਕ ਬੰਦਾ ਆਉਂਦਾ ਹੈਗਾ ਲੱਡੂ ਗਿਣਨ ਮੇਰੇ, ਤੂੰ ਲੱਡੂ ਕਿੰਨੇ ਖਾਣਾ?
0: ਅੱਛਾ ਜੀ।
2: ਇੱਕ ਵਾਰੀ ਕਹਿੰਦਾ ਜੀ ਅੱਗੇ ਤੂੰ 6 ਲੱਡੂ ਖਾਧੇ ਆ, ਤੇਰੀ ਅਖੇ ਮੈਂ ਮਨਿਆਦੀ ਦੇਊਂਗਾ ਆਕਾਸ਼ਵਾਣੀ ਰਿਪੋਰਟ ਅਖਬਾਰਾਂ ਚ ਸਾਰਿਆਂ ਪਾਸੇ। ਮੈਂ ਕਿਹਾ ਲਿਖਵਾ ਦੇ ਜਾ ਕੇ ਜਾ ਕਿਤੇ ਮਰਜ਼ੀ ਰਿਪੋਰਟ, ਮੈਂ ਤਾਂ ਲੱਡੂ 7 ਵੀ ਖਾ ਲੂੰਗਾ। ਮੈਂ ਕਿਹਾ
0: ਕਿਆ ਬਾਤ ਹੈ ਜੀ, ਕਿਆ ਬਾਤ ਹੈ
2: ਹੋਣਾ ਜਿਹਦਾ ਖਾਣ ਦਾ?
0: ਅੱਛਾ ਜੀ, ਇਹ ਬੜੀ ਹਵਾ ਖਾ ਕੇ ਗਿਆ ਵੈਸੇ, ਇੰਨੇ 7 ਲੱਡੂ, ਦੱਸੋ ਕੀ ਗੱਲਾਂ ਕਰਦਾ ਨਾ ਉਹ?
2: ਜਦੋਂ ਉਹਨੂੰ ਦਿੱਤੇ ਲੱਡੂ ਤੇ ਜਲਦੀ ਜਲਦੀ ਕਹਿੰਦਾ ਫਲੈਸ਼ ਇੱਥੇ ਕਿੱਥੇ ਬਣੀ ਹੋਈ ਹੈ? ਮੈਂ ਕਿਹਾ ਇੱਥੇ ਸਰਕਾਰੀ ਫਲੈਸ਼ ਕੋਈ ਨੀ ਭਰਾ।
0: ਅੱਛਾ ਜੀ,
2: ਤੂੰ ਮੈਂ ਜਲਦੀ ਕਰ
0: ਅੰਕਲ, ਮੈਨੂੰ ਨੇ
2: ਜਲਦੀ ਜਲਦੀ ਫਿਰ
0: ਅੰਕਲ ਜੀ
2: ਫਲੈਸ਼ ਦੱਸ ਮੈਨੂੰ।
0: ਅੰਕਲ ਜੀ, ਇੰਨੀ ਸਿਆਣੀਆਂ ਗੱਲਾਂ ਨੀ ਮੈਨੂੰ ਸਮਝ ਆਉਂਦੀਆਂ, ਤੁਸੀਂ ਮੇਰੇ ਨਾਲ ABC ਦੀ ਗੱਲ ਕਰੋ। ਮੈਨੂੰ ਇਹ ਦੱਸੋ ਜੀ, ਸੰਤਰਾ ਔਰੇਂਜ ਰੰਗ ਦਾ ਹੈ ਹਨ, ਅਤੇ ਜੇ ਨਿੰਬੂ ਨੂੰ ਆਪਾਂ ਯੈਲੋ ਕੋ ਕਹਿੰਦੇ ਹਾਂ?
2: ਔਰ ਆਪਣੀ ਮਰਜ਼ੀ ਹੈ, ਜੋ ਕੁਝ ਮਰਜ਼ੀ ਕਹਿ ਦੇ ਉਹਨੂੰ।
0: ਅੱਛਾ ਜੀ, ਮੈਂ ਬੱਟਾ ਕਹਿ ਲਾਂ? ਅੰਕਲ ਜੀ, ਬੱਟਾ ਬੱਟਾ ਕਹਿ ਰਿਹਾ। ਅੱਛਾ ਜੀ, ਅੱਖ ਕਹਿ ਦਾ?
2: ਹਾਂ, ਉਹ ਵੀ ਕਹਿ ਦਿਓ,
0: ਤੇ ਫਿਰ ਮੈਂ ਅੱਖ ਨੂੰ ਜੋੜ ਕੇ ਖਾਇਆ ਕਰੂੰਗਾ।
2: ਬਸ ਫਿਰ ਏਦਾਂ ਹੀ ਹੈ।

0: ਇੱਦਾਂ ਕਿੱਦਾਂ ਮੈਨੂੰ ਇਹ ਦੱਸੋ ਪਹਿਲਾਂ ਇੱਦਾਂ ਕਿੱਦਾਂ ਜੀ ਮੈਂ ਸਮਝ ਲਓ ਕਿਸੇ ਦੀ ਅੱਖ ਖਾਣੀ ਹੋਵੇ ਤੁਸੀਂ ਤਾਂ ਕਹੋਗੇ ਨਿੰਬੂ ਆ ਜੋ ਮਰਜ਼ੀ ਕਹਿ ਲਓ ਅੰਕਲ ਜੀ ਇੱਦਾਂ ਹੀ ਆਪਾਂ ਅੰਕਲ ਮੈਂ ਇਹ ਤਾਂ ਬਹੁਤ ਚੰਗੀ ਸ਼ੈਨੀ ਗੱਲ ਕੀਤੀ ਅੰਕਲ ਤੁਸੀਂ ਮੈਂ ਹੁਣੀ ਨੋਟ ਕਰਦਾ ਇਹ ਲੋਕੀ ਕਸਮਾਂ ਖਾਈ ਜਾਂਦੇ ਆ ਤੇ ਸੁਸ਼ੀਲ ਅੰਕਲ ਕਹਿੰਦੇ ਕੁਛ ਵੀ ਖਾ ਲਓ ਹਾਂਜੀ ਸੁਸ਼ੀਲ ਜੀ ਤੁਸੀਂ ਮੇਰੇ ਨਾਲ ਗੱਲ ਕਰੋ ਵਧੀਆ ਜੀ ਸਿੰਪਲ ਸਿੰਪਲ ਜਵਾਬ ਨਾ ਦਿਓ ਮੈਨੂੰ ਅਜੇ ਦੱਸੋ ਮੇਰੇ ਕੀ ਕਹਿਣ ਦਾ ਮਤਲਬ ਇਹ ਆ ਕਿ ਤੁਹਾਡੇ ਵਾਲ ਹੈਗੇ ਸਿਰ ਤੇ
1: ਵਾਲ ਇੱਥੇ ਸਾਰਿਆਂ ਪਾਸੇ ਵਾਲ ਹੈਗੇ ਆਪਣੇ
0: ਸਿਰ ਤੇ ਹੈਗੇ ਸਿਰ ਤੇ
1: ਹਾਂਜੀ ਬਿਲਕੁਲ
0: ਕਿੰਨੇ ਕੁ ਬੈਲ
1: ਤੁਹਾਡੀ
0: ਗੱਲਾਂ ਮੈਨੂੰ ਬਹੁਤ ਬਹੁਤ ਬਹੁਤ ਪਤਾ ਨੀ ਕਿੱਦਾਂ ਲੱਗੀਆਂ
1: ਗਾਣਾ ਦੱਸਿਆ ਸੀ ਮੈਂ ਤੈਨੂੰ ਮਰਦ ਫਿਲਮ ਦਾ ਲਾਓ ਮਰਦ ਤਾਂਗੇ ਵਾਲਾ ਮੈਂ ਕਿਹਾ ਕੁੱਤੇ ਪਿੱਛੋਂ ਪੈ ਜਾਂਦੇ ਆ ਧਿਆਨ ਰੱਖਣਾ ਜਿਹਦੇ ਕੁੱਤਿਆਂ ਦਾ
0: ਮੇਰੇ ਪਿੱਛੇ ਪੈ ਜੂਗੇ ਕੁੱਤੇ
1: ਕੋਈ ਪਤਾ ਨੀ ਜੀ ਬਾਹਰ ਨਿਕਲਦੇ ਕਿੱਥੇ ਕੁੱਤਾ ਪਿੱਛੇ ਪੈ ਜਾਂਦਾ
0: ਅੰਕਲ ਮੈਂ ਇੰਨਾ ਛੋਟਾ ਮੈਂ ਕੁੱਤੇ ਥੱਲੇ ਨਿਕਲ ਜਾਂਦਾ ਜੀ
1: ਬਿਲਕੁਲ
0: ਹਾਂਜੀ ਹਾਂਜੀ ਤੁਸੀਂ ਕਹੋਗੇ ਕਿ ਇਹ ਮੈਂ ਵੱਡਾ ਹੁੰਦਾ ਵੀ ਮੇਰੇ ਥੱਲੇ ਊਂਠ ਨਿਕਲਣਾ ਸੀ ਮਰੀ ਮੈਂ ਸੋਰੀ ਸੋਰੀ ਜੀ ਮੈਂ ਊਂਠ ਦੇ ਥੱਲੇ ਨਿਕਲਣਾ ਸੀ
1: ਜੰਗਲ
0: ਚ ਗਏ ਸੀ
1: 14 ਟੀਕੇ ਲਗਵਾਏ ਜੀ ਉਹਨੂੰ ਬੇਚਾਰੇ ਨੂੰ

0: ਦੋਸਤੋ ਕਹਿੰਦੀ ਕਿ ਤੁਸੀਂ ਘੋੜੇ 'ਤੇ ਸਫ਼ਰ ਕੀਤਾ? ਮੈਂ ਕੀਤਾ ਸੀ ਪਰ ਮੈਨੂੰ 3 ਬੰਦਿਆਂ ਨੇ ਨਾਲ ਚੜ੍ਹਾਇਆ ਸੀਗਾ ਕਿਉਂਕਿ ਬਹੁਤ ਜ਼ਿਆਦਾ ਔਖਾ ਜਿਹਾ ਹੁੰਦਾ ਚੜ੍ਹਨਾ ਨਾ ਕਈ ਵੇਲੇ, ਤਾਂ ਕਰਕੇ ਨਾ ਸਾਨੂੰ 3 ਬੰਦਿਆਂ ਦੀ ਹੈਲਪ ਲੈਣੀ ਪੈਂਦੀ, ਖ਼ਾਸ ਕਰ ਛੋਟੇ ਬੱਚਿਆਂ ਨੂੰ, ਹੈ ਨਾ ਜੀ? ਵੈਲ ਵੈਲ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਅਤੇ ਮੇਰੇ ਨਾਲ ਨੇ ਮੇਰੇ ਪਾਪਾ, ਹੁਣ ਗੱਲ ਕਰੋ ਤੁਸੀਂ। ਹੈਲੋ ਪਾਪਾ, ਤੁਸੀਂ ਵੀ ਨਾ ਐਵੇਂ ਜਦ ਹਾੜ ਹੀ ਵਜਾਉਂਦੇ ਆ, ਇਹਦੇ ਨਾਲ ਤਾਂ ਬੇਚਾਰਾ ਜਿਹੜੇ ਆਹ ਕੁੱਤੇ ਭੌਂਕਦੇ ਹੁੰਦੇ ਉਹਨਾਂ ਦੀ ਆਵਾਜ਼ ਅੱਛੀ ਹੁੰਦੀ ਹੈ। ਚੁੱਪ ਕਰ, ਚੁੱਪ ਕਰ, ਕੌਣ ਹੱਸਿਆ, ਕੌਣ ਹੱਸਿਆ? ਬਾਬਾ ਤੁਹਾਡੇ ਸਾਹਮਣੇ ਅੱਜ ਪਏ, ਦੱਸੋ ਹੱਸਣ ਦੀ ਹੁਣ ਹਾਸਾ ਰੋਕ ਸਕਦਾ ਕੋਈ? ਐਵੀ ਵੈਲ, ਅਗਲੇ ਕਾਲਜ ਜੁੜ ਚੁੱਕੇ ਨੇ ਸਾਡੇ ਨਾਲ, ਗੱਲ ਕਰੋ ਪਾਪਾ ਜੀ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ?
1: ਪ੍ਰਵੀਨ ਸਿੰਘ ਬੋਲਦਾ ਜੀ, ਪਿੰਡ ਲਾਤੀਆਂ ਸੌਰ ਜੀ, ਜ਼ਿਲ੍ਹਾ ਲੁਧਿਆਣਾ।
0: ਪ੍ਰਵੀਨ ਸਿੰਘ?
1: ਹਾਂ, ਕੁਲਦੀਪ ਸਿੰਘ ਜੀ।
0: ਅੱਛਾ ਜੀ, ਠੀਕ ਹੈ ਜੀ। ਜਿਵੇਂ ਕਿ ਤੁਸੀਂ ਸੁਣ ਸਕਦੇ ਹੋ, ਵੈਲ ਤੁਸੀਂ ਸੁਣ ਨਹੀਂ ਸਕਦੇ ਹੋ, ਕੋਈ ਬੋਲਾ ਥੋੜੀ ਹੁੰਦਾ ਹੈ। ਪਾਪਾ ਤੁਸੀਂ ਇੱਦਾਂ ਦੀ ਗੱਲਾਂ ਕਰਦੇ ਸਰੋਤਿਆਂ ਨਾਲ, ਚੰਗਾ ਲੱਗਦਾ ਜੇ ਤੁਹਾਡੇ ਨਾਲ ਇੱਦਾਂ ਕੋਈ ਬੋਲੇ? ਜੁੱਤੀ ਲਾ ਲੂੰਗਾ। ਕਿਉਂ, ਤੁਸੀਂ ਗੁਰਦੁਆਰੇ ਚੱਲੇ ਹੋ? ਹੈਲੋ ਅੰਕਲ, ਸੋਰੀ ਡਿਸਟਰਬ ਕਰਨ ਲਈ। ਹੈਲੋ, ਤੁਸੀਂ ਬੋਲੋ ਅੰਕਲ ਜੀ।
1: ਹਾਂਜੀ,
0: ਕੀ ਨਾਮ ਬੋਲਿਆ ਤੁਸੀਂ ਆਪਣਾ?

0: ਘਰੇ ਦੱਸੀ ਹੋ ਪਾਪਾ ਪਤਾ ਐਵੇਂ ਬੋਲੀ ਜਾਂਦੇ ਬੋਲੋ ਤੁਸੀਂ
1: ਕੁਲਦੀਪ ਸਿੰਘ ਬੋਲਦਾ ਯਾਰ ਮੇਰਾ ਲੁਧਿਆਣਾ
0: ਕੁਲਦੀਪ ਸਿੰਘ
1: ਹਾਂਜੀ
0: ਠੀਕ ਹੈ ਜੀ ਫਾਈਨਲੀ ਤੁਹਾਡਾ ਨਾਮ ਮੈਨੂੰ ਸੁਣ ਗਿਆ ਅੰਕਲ ਜੀ
1: ਹਾਂਜੀ
0: ਕੁਲਦੀਪ ਜੀ ਤੁਹਾਡੇ ਸਿਰ ਤੇ ਬਾਲ ਹੈਗੇ ਆ
1: ਹਾਂਜੀ
0: ਕਿੰਨੇ ਬਾਲ
1: ਗਿਣੇ ਤਾਂ ਹੈ ਨਹੀਂ ਜੀ
0: ਗਿਣੇ ਨਹੀਂ ਮਤਲਬ ਬਾਲ ਹੈਗੇ ਆ ਕਹਿਣ ਦਾ ਮਤਲਬ ਨਾ
1: ਹਾਂਜੀ
0: ਗਿਣਦਾ ਕਿਉਂ ਗਿਣਦਾ ਨਹੀਂ ਨਾ ਹੁੰਦਾ ਸਾਹਿਬ ਨੂੰ ਪਤਾ ਹੈ ਔਖਾ ਕੰਮ ਹੈ ਨਾ ਜੀ
1: ਹਾਂਜੀ ਹਾਂਜੀ
0: ਠੀਕ ਹੈ ਚਲੋ ਆਪਣਾ ਛੁੱਟੀ ਕੁਲਦੀਪ ਜੀ ਮੈਨੂੰ ਇੱਕ ਗੱਲ ਦੱਸੋ ਕੁਲਦੀਪ ਜੀ ਹੈਲੋ ਕੁਲਦੀਪ ਜੀ ਮੇਰੇ ਇੱਕ ਸਵਾਲ ਹੈ ਤੁਹਾਡੇ ਤੋਂ ਆਪਾਂ ਹਮੇਸ਼ਾ ਦੇਖਦੇ ਹਾਂ ਜਿਹੜੇ ਭੂਤ ਹੁੰਦੇ ਨਾ ਮੈਨੂੰ ਦਾਦਾ ਜੀ ਬਹੁਤ ਕਹਾਣੀਆਂ ਸੁਣਾਉਂਦੇ ਭੂਤ ਵਾਲੀਆਂ ਜਿਹੜੇ ਭੂਤ ਹੁੰਦੇ ਆ ਇਹ ਹਮੇਸ਼ਾ ਰਾਤ ਨੂੰ ਘੁਆਉਂਦੇ ਆ ਜੇ ਦੁਪਹਿਰੇ ਆਉਣ ਉਹਨਾਂ ਦੇ ਮਤਲਬ ਮੂੰਹ ਕਾਲਾ ਜੂਗਾ
1: ਜਿਗਰੇ
0: ਬੜਾ ਹੋਣਾ ਤੈਨੂੰ ਪਤਾ ਆਪਣਾ ਮੇਰੇ ਦਾਦਾ ਜੀ ਇੰਨੇ ਗੱਪੀ ਹੈ ਨਾ ਪਤਾ ਕੀ ਕਹਿੰਦੇ ਕਹਿੰਦੇ ਜਿਹੜੀ ਸਾਹਮਣੇ ਵਾਲੀਆਂ ਦੋ ਬਿਲਡਿੰਗਾਂ ਨਾ ਉਹ ਹਰ ਸਾਲ ਨਾ ਇੱਕ ਚਾਵਲ ਦੇ ਦਾਣੇ ਜਿੰਨੀ ਨਾ ਪਾਸ ਆਈ ਜਾਂਦੀ ਜਦੋਂ ਇਕੱਠੀ ਹੋ ਜੂਗੀ ਨਾ ਦੁਨੀਆਂ ਤਬਾਹ ਹੋ ਜੂਗੀ ਇਹ ਕੀ ਗੱਲ ਹੋਈ ਅੰਕਲ ਮੈਨੂੰ ਤਾਂ ਡਰਾਈ ਜਾਂਦੇ ਮੈਂ ਤਾਂ ਰੋਜ਼ ਹੀ ਦੇਖਦਾ ਰਹਿੰਦਾ ਦੂਰ ਵੀ ਲਾ ਕੇ ਵੀ ਦੇਖੀ ਜਾਂਦਾ ਤਾਂ ਵੀ ਉਨੀ ਤੇ ਉਨੀ ਆ ਇਹ ਕਿਉਂ ਅੱਛਾ ਜੀ ਬਸ ਹਾਂਜੀ ਅੰਕਲ ਅੰਕਲ 10 ਰੁਪਏ ਦੇ ਦਿਓ ਮੈਨੂੰ ਜੀਜੀ ਲੈਣੀ ਹੈ ਜਿੰਨੀ ਮਰਜ਼ੀ 1 ਕਰੋੜ ਰੁਪਏ ਅੰਕਲ ਇਹ ਤਾਂ ਹੈ ਜੀ ਤੁਸੀਂ ਕਿਹਾ ਟੂ ਵਾਲੇ ਛੋਟਾ ਹੁਣੀ ਤੋਂ ਕਮਾਉਣਾ ਸ਼ੁਰੂ ਕਰਦੇ 1 ਕਰੋੜ ਹੋ ਜੂਗਾ ਹਨਾ ਤੁਸੀਂ ਏਦਾਂ ਸਲਾਹ ਦੇ ਦਿਓ ਮੈਨੂੰ ਹਾਂਜੀ ਹਾਂਜੀ ਪੁੱਤ ਬਗਾਨਾ ਤੋਂ ਪੈਸੇ ਨੀ ਮੰਗੀਦੇ ਅੰਕਲ ਜੀ ਪੈਸੇ ਦੱਸੋ ਅੰਕਲ ਤੁਹਾਨੂੰ ਬਗਾਨਾ ਕਹੀ ਜਾਂਦਾ ਦੱਸੋ ਅੱਛਾ ਜੀ ਕਿਆ ਵੈ ਤੇ ਜੀ ਕਿਆ ਵੈ ਤੇ ਮੇਰਾ ਨਾਮ ਅੰਕਲ ਜੀ ਭੋਲਾ ਆ ਮੇਰੇ ਨਾਮ ਤੇ ਪ੍ਰੋਪਰਟੀ ਬਣਾ ਦਿਓ ਫਿਰ ਠੀਕ ਹੈ ਜੀ ਤੁਸੀਂ ਬੜੇ ਸਿੱਧੇ ਆ ਮੈਨੂੰ ਲੱਗਦਾ ਤੁਸੀਂ ਸਾਰੇ ਕੰਮ ਕਰ ਦਿੰਦੇ ਹੋਗੇ ਹਨਾ ਸਾਰੇ ਦੇ ਕੰਮ ਜੇ ਬਾਅਦ ਫੋਨ ਨੀ ਚੱਕਦੇ ਹੈ ਨਾ ਜੀ ਚਲੋ ਕੋਈ ਨਾ ਅੰਕਲ ਜੀ ਗਾਣਾ ਦਾ ਨਾਮ ਦੱਸੋ ਵਧੀਆ ਜਿਹਾ ਫਿਰ ਆਪਾਂ ਲਾਈਏ ਨਾਮ ਲੱਗੂਗਾ ਭੂਲ ਬੁਲਈਆ

0: ਗਾਣਾ ਤਾਂ ਮੈਨੂੰ ਬੜੇ ਪਸੰਦ ਹੈ, ਗਾਣੇ ਮੈਨੂੰ ਬੜੇ ਪਸੰਦ ਨੇ ਪਾਪਾ। ਦੋ ਵਾਰ ਕੋਈ ਗੱਲ ਬੋਲਦੇ ਪਏ, ਇੱਕ ਵਾਰ ਸੁਣ ਗਿਆ ਮੈਨੂੰ, ਗਾਣੇ ਤਾਂ ਮੈਨੂੰ ਬਹੁਤ ਪਸੰਦ ਨੇ। ਅੱਛਾ ਜੀ, ਚਲੋ ਫਿਰ ਇਹ ਦੱਸੋ ਕਿ ਜਦੋਂ ਤੁਸੀਂ ਸੁਣਦੇ ਹੋ ਉਹ ਕਿਹੜਾ ਰਾਗ ਵੱਜਦਾ ਹੈ ਤੁਹਾਡੇ ਮੂੰਹੋਂ? ਕਿਹੜੇ ਦੀ ਗੱਲ ਕਰ ਰਿਹਾ, ਉੱਪਰੋਂ ਕਿ ਨੀਚੋ? ਪਾਪਾ ਜੀ ਘਰਾੜੇ ਦੀ ਗੱਲ ਕਰ ਰਿਹਾ ਮੈਂ, ਤੇ ਜਿਹੜਾ ਤੁਸੀਂ ਰਾਗ ਕਹਿ ਰਹੇ ਹੋ ਨਾ ਨੀਚੋ, ਉਹ ਇੱਧਰ ਰਾਗ, ਪਹਿਲਾਂ ਇੱਧਰ ਰਾਗ ਹੈ ਜਿਹਨੂੰ ਦੇਖ ਕੇ ਮਾਹੌਲ ਖਰਾਬ ਹੋ ਜਾਂਦਾ। ਪਾਪਾ ਜੀ ਇੱਧਰ ਰਾਗ ਤੁਸੀਂ ਵਜਾਉਂਦੇ ਹੋ ਕਿਹੋ ਜੀ? ਕਿਹਾ ਜ਼ਰੂਰਤ ਹੈ, ਸਹੀ ਬੋਲਿਆ ਨਾ ਜੀ? ਹਾਂਜੀ ਹਾਂਜੀ, ਇੰਗਲਿਸ਼ ਬਹੁਤ ਦੇਤਾ ਸਾਡੇ ਅਗਲੇ ਸਿਰ ਉੱਤੇ ਜੁੜ ਚੁੱਕੇ ਨੇ ਜੀ। ਹੈਲੋ, ਅੰਕਲ ਜੀ ਤੁਹਾਡੀ ਪਹਿਲਾਂ ਪਿਓਰ ਆਵਾਜ਼ ਆਣੀ ਚਾਹੀਦੀ, ਫੇਰ ਮੈਨੂੰ ਪਤਾ ਲੱਗੂ ਤੁਸੀਂ ਕੀ ਕਹਿ ਰਹੇ ਹੋ। ਆਵਾਜ਼ ਅਟਕ ਰਹੀ ਆ ਹਿਚਕੀ ਵਾਂਗੂ। ਹੈਲੋ ਹੈਲੋ ਅੰਕਲ ਜੀ, ਬਾਏ ਬਾਏ ਅੰਕਲ ਜੀ, ਨਾ ਫੋਨ ਉਠਾਏਂਗ। ਪਰ ਅੰਕਲ ਮੈਨੂੰ ਕਹਿ ਕੇ ਗਏ ਆਪਣੀ ਰੀਅਲ ਆਵਾਜ਼ 'ਚ ਗੱਲ ਕਰੋ। ਦੋਸਤੋ ਤੁਸੀਂ ਮੇਰੇ ਦੋ ਪ੍ਰੋਗਰਾਮ ਤਾਂ ਸੁਣਦੇ ਹੋ, ਉਹ 'ਚ ਮੇਰੀ ਰੀਅਲ ਆਵਾਜ਼ ਤੁਸੀਂ ਸੁਣ ਸਕਦੇ ਹੋ। ਵੈਲ ਕੀ ਕਹਿੰਦੇ ਦੋਸਤੋ, ਪ੍ਰੋਗਰਾਮ ਚੱਲ ਰਿਹਾ। ਹੈਲੋ ਜਲੰਧਰ, ਕਿਹਾ ਪਾਪਾ ਮੈਂ ਸਹੀ ਕਿਹਾ ਨਾ?
1: ਸਹੀ ਕਿਹਾ,
0: ਬੋਲੀ ਜਾ ਕੰਟੀਨਿਊ, ਮੈਨੂੰ ਨਹੀਂ ਪਤਾ ਇੰਨਾ ਸੋਹਣਾ ਪ੍ਰੋਗਰਾਮ ਕਰ ਲੈਂਦਾ। ਪਾਪਾ ਇਹ ਦੱਸੋ ਤੁਸੀਂ, ਜਦੋਂ ਮੈਂ ਤੁਹਾਨੂੰ ਇਹ ਗੱਲ ਪੁੱਛੀ ਸੀ ਕਿ ਤੁਸੀਂ ਸਰੋਤਿਆਂ ਨੇ ਇੰਨਾ ਗਲਤ ਕੁ ਬੋਲਦੇ ਆ, ਤਾਂ ਫਿਰ ਜੇ ਮੈਂ ਇਹ ਕਿਹਾ ਤੁਹਾਨੂੰ, ਜੇ ਤੁਹਾਨੂੰ ਕੋਈ ਇੱਦਾਂ ਬੋਲੇ, ਤੁਸੀਂ ਕਿਹਾ ਜੁੱਤੀ ਲਾ ਲੂੰਗਾ। ਇਹੀ ਬੋਲਿਆ, ਕਿਉਂ ਲੈ ਲੂੰਗੀ, ਗੁਰਦੁਆਰੇ ਚੱਲੇ ਹੋ ਬੇਟੇ? ਏਦਾਂ ਨਹੀਂ ਹੁੰਦਾ, ਜੁੱਤੀ ਕਹਿਣ ਦਾ ਮਤਲਬ ਹੈ ਗੁੱਸਾ ਆਉਂਦਾ ਮੈਨੂੰ, ਤੇ ਕੀ ਚਲੋ ਉੱਥੇ ਕੀ ਆਪਾਂ ਪੜਕਾ ਕੇ ਆਏ, ਮਿੱਠਾ ਖਾ ਕੇ ਆਏ, ਗੁੱਸਾ ਨਹੀਂ ਆਊਗਾ, ਠੰਡੇ ਪਾਣੀ ਪੀ ਕੇ ਆਏ, ਉਹਨੂੰ ਗੁੱਸਾ ਨਹੀਂ ਆਊਗਾ। ਸੋਰੀ ਸੋਰੀ ਸੋਰੀ, ਕੋਈ ਗੱਲ ਨਹੀਂ, ਤੂੰ ਗਾਣਾ ਲਾ ਪਾ, ਅਗਲੇ ਜ਼ਰੂਰਤਿਆਂ ਨਾਲ ਵੀ ਤਾਂ ਗੱਲ ਕਰਨੀ ਆ। ਉਹ ਗਾਏ ਮੇਰੀ ਗੱਲ ਸੁਣ, ਮੈਨੂੰ ਬਿੱਲੋ ਦੀ ਯਾਦ ਆ ਰਹੀ ਹੈ, ਗਾਣਾ ਤਾਂ ਚਲਾ ਦੇ ਬਿਊਟੀਫੁੱਲ ਬਿੱਲੋ। ਓਕੇ ਪਾਪਾ ਜੀ, ਹਲੇ ਸੁਣ ਲਓ।

ਪਾਪਾ ਜੀ ਬੋਲ, ਤੁਸੀਂ ਆਪਣੀ ਟਾਈਮ ਕੱਢ ਕੇ ਮਿਲੇ ਮੰਮੀ ਨੂੰ? ਮਿਲਦਾ ਹੁੰਦਾ ਸੀ, ਬਿੱਲੋ ਆਉਂਦੀ ਹੁੰਦੀ ਸੀ ਮਿਲਣ ਮੈਨੂੰ। ਪਿਛਲੀ ਵਾਰ ਨਾ ਮਸਾ ਮਤਲਬ ਨਾ ਉਹ ਪਰ ਫਾਦਰ ਸਾਹਿਬ ਵਿੱਚ ਆ ਜਾਂਦੇ ਹੁੰਦੇ ਸੀ। ਕਿਉਂ? ਮੈਂ ਮੰਨਦੇ ਨਹੀਂ ਹੁੰਦੇ ਸੀ, ਕਹਿੰਦੇ ਤੂੰ ਇਹਨਾਂ ਨਹੀਂ ਮਿਲਣਾ। ਦੇਖ ਲੈ ਆਪਾਂ ਬਣਾ ਲਏ ਫਿਰ ਪਾਪਾ ਜੀ। ਮੈਨੂੰ ਬੱਚਾ ਚੂਚੀ ਨਹੀਂ ਬਣਾਇਆ, ਤੁਹਾਡੇ ਸਰੋਚਾ ਨੇ ਬਣਾਇਆ। ਮੈਨੂੰ ਯਾਦ ਹੈ ਪਿਛਲੀ ਮੰਮਾ ਨੇ ਦੱਸਿਆ ਤੈਨੂੰ। ਇਹ ਤਾਂ ਤੇਰੀ ਮੰਮਾ ਵੀ ਕੁਛ ਨਹੀਂ ਸਾਹਿਬ ਦੀ। ਇਹ ਚੱਡੇ ਪਾਪਾ ਸਰੋਤੇ ਨਾਲ ਗੱਲ ਕਰਦੇ ਹਾਂ। ਹੈਲੋ।

0: ਹਾਂ ਸਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਅੰਕਲ ਜੀ, ਅੰਕਲ ਮੈਨੂੰ ਛੱਡ ਨਾ ਕਹੋ, ਮੈਂ ਬਹੁਤ ਚੱਟਾ ਬੱਚਾ ਲੈ ਆਵੀ। ਮੇਰੇ ਪਾਪਾ ਨੂੰ ਕੱਲ ਬੱਚਾ, ਇਹਨਾਂ ਨੂੰ ਨਮਸਤੇ ਵੀ ਨਾ ਕਹੋ, ਬੜੇ ਗੰਦੇ ਆ। ਸ਼ਟ ਅਪ।
0: ਸੰਮੀ ਬੂਟੇ ਵਾਲਾ ਮੇਫਰਪੁਰ ਜਲੰਧਰ ਵਾਲਾ ਮਾਮਲੀ ਦੇ ਲੱਗੇ।
1: ਅੱਛਾ ਜੀ, ਅੱਛਾ ਤੁਹਾਡਾ ਨਾਮ? ਅੱਛਾ, ਬੂਟੇ ਵਾਲਾ। ਬੂਟੇ ਲੱਗਿਆ ਤੁਸੀਂ?
0: ਹਾਂਜੀ, ਬੂਟੇ ਲਾਏ ਪਾਰਕ ਵਿੱਚ ਜੀ।
1: ਬੂਟੇ ਲਾਉਂਦੇ ਤੁਸੀਂ ਅੰਕਲ ਤਾਂ?
0: ਹਾਂਜੀ, ਕੰਮ ਵੀ ਕਰੀ ਜਾ ਰਾਜ ਮਿਸਤਰੀਆਂ ਨਾਲ।
1: ਅੱਛਾ ਜੀ, ਬੂਟੇ ਵੀ ਲਾਉਂਦੇ ਤੁਸੀਂ ਇਹ ਕਿਹਾ?
0: ਹਾਂਜੀ
1: ਅੰਕਲ ਜੀ, ਵੈਰੀ ਗੁੱਡ ਗੱਲ ਹੈ। ਦੱਸੋ, ਮੈਂ ਤਾਂ ਤੁਹਾਡੇ ਲਈ ਦੀ ਕੈਪਿੰਗ ਕਰਨਾ ਚਾਹੂੰਗਾ, ਤੁਸੀਂ ਬੂਟੇ ਵੀ ਲਾਉਂਦੇ ਹੋ।
0: ਥੈਂਕ ਯੂ।
1: ਵੈਲਕਮ ਅੰਕਲ। ਅੰਕਲ ਜੀ, ਤੁਹਾਡਾ ਨਾਮ ਸ਼ੰਮੀ ਤੇ ਬੂਟਿਆਂ ਵਾਲਾ ਹੈ ਨਾ ਜੀ? ਕਿਹੜਾ ਕੰਮ ਕਰਦੇ ਤੁਸੀਂ? ਕਿਹਾ?
0: ਆਪਣੇ ਰਾਜ ਮਿਸਤਰੀਆਂ ਕੰਮ ਕਰਦੇ ਹਾਂ।
1: ਅੱਛਾ ਜੀ, ਅੰਕਲ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਤਾਂ ਦਿਓ ਫਿਰ।
0: ਹਾਂਜੀ
1: ਅੰਕਲ ਜੀ, ਕਹਿਣ ਦਾ ਮਤਲਬ ਵਿਆਹ ਹੁੰਦਾ ਨਾ ਜਦੋਂ?
0: ਹਾਂਜੀ ਹਾਂਜੀ।
1: ਵਿਆਹ 'ਚ ਨਾ ਅਸੀਂ ਘੋੜੀ ਕਰ ਲੈਂਦੇ ਹਾਂ।
0: ਹਾਂਜੀ।
1: ਕਿਉਂ, ਸਾਡੀ ਸਕੂਟਰੀ ਖਰਾਬ ਹੋ ਜਾਂਦੀ ਉਦੋਂ? ਕਿਉਂ ਅੰਕਲ, ਮੈਨੂੰ ਚਾਹੀਦਾ ਇਹਦਾ ਜਵਾਬ।
0: ਕੋਈ ਵੱਡਾ ਹੁੰਦਾ ਨਾ ਆਪਣੇ ਤੋਂ।
1: ਹਾਂਜੀ,
0: ਉਹਨੂੰ ਘੋੜੀ ਤੇ ਲੈ ਕੇ ਆਉਂਦੇ ਆ।
1: ਅੱਛਾ ਜੀ, ਵੱਡੇ ਨੂੰ ਘੋੜੀ ਤੇ, ਹੈ ਨਾ? ਮੈਨੂੰ ਯਾਦ ਹੈ, ਮੇਰੇ ਨਾ ਵੱਡੇ ਭਰਾ ਦਾ ਵਿਆਹ ਸੀ ਤੇ ਮੈਨੂੰ ਘੋੜੀ ਦੇ ਅੱਗੇ ਬਿਠਾ ਤਾ ਸੀ ਇਹਨਾਂ ਨੇ।
0: ਹਾਂਜੀ।
1: ਤੇ ਮੈਨੂੰ ਨਾ ਦਾਦਾ ਦੇ ਨੋਟ ਵੀ ਪਾਏ ਸੀਗੇ।
0: ਹਾਂਜੀ।
1: ਤੇ ਉਹ ਮੇਲੇ ਚ ਵੱਡੇ ਭਰਾ ਨੂੰ 5-5 ਦੇ ਨੋਟ।
0: ਹਾਂਜੀ।
1: ਤੇ ਮੈਨੂੰ
0: ਆਪਣੇ ਪਾਪਾ ਜੀ ਦਾ ਕਹਿਣਾ ਮੰਨਿਆ ਕਰੋ।
1: ਮੈਂ ਪਾਪਾ ਦੇ ਕਹਿਣਾ ਮੰਨਣਾ? ਸੁਣ ਲੈ ਕੀ ਕਹਿ ਰਹੇ ਨੇ ਪਾਪਾ। ਮੈਨੂੰ ਗੱਲ ਤੇ ਪੂਰੀ ਕਰਨ ਦੇ, ਸ਼ਾਇਦ ਮੈਂ ਕੁਛ ਢਾਡੀ ਕਲੋਰ ਲਾ ਲੱਗੇ ਹੋਗੇ ਉਹ, ਹੈ ਨਾ ਜੀ? ਸ਼ਮੀ ਜੀ ਬੋਲੋ।
0: ਹਾਂਜੀ ਸਰ ਜੀ।
1: ਹਾਂਜੀ ਬੋਲੋ, ਮੈਂ ਪਾਪਾ ਦਾ ਕਹਿਣਾ ਮੰਨਿਆ ਕਰਾਂ।
0: ਹਾਂਜੀ।
1: ਪਾਪਾ ਨੂੰ ਵੀ ਕਹੋ ਮੇਰਾ ਕਹਿਣਾ ਮੰਨ ਲੇ ਇੱਕ।
0: ਪਾਪਾ ਕਹਤੇ ਹੈ ਅੱਛਾ ਕੰਮ ਕਰੇਗਾ, ਦੁਨੀਆ ਮਾ ਮਾਰਾ ਬੜਾ ਨਾਮ ਕਰੇਗਾ।
1: ਅੱਛਾ ਜੀ ਅੰਕਲ, ਇਹਨੇ ਨਾਮ ਹੀ ਮੇਰਾ ਛੋਟਾ ਰੱਖਿਆ, ਨਾਮ ਕੀ ਵੱਡਾ ਕਰਨਾ ਮੈਂ?
0: ਨਾਮ ਤਾਂ ਰੱਖਿਆ ਭੁੱਲਾ।
1: ਭੁੱਲਾ ਨਾਮ ਹੈ ਜੀ ਮੇਰਾ।
0: ਹਾਂਜੀ।
1: ਮੇਰਾ ਅਸਲੀ ਨਾਮ ਮੈਂ ਇਹਨਾਂ ਨੂੰ ਪੁੱਛਿਆ ਕੀ ਹੈ, ਇਹ ਪਤਾ ਕੀ ਕਹਿੰਦੇ ਮੈਨੂੰ?
0: ਹਾਂਜੀ,
1: ਬਲਸਵਿੰਦਰ ਸਿੰਘ ਨਾਮ ਜਦਗਾ, ਆਹ ਨਾਮ ਰੱਖਤਾ ਜੀ ਮੇਰਾ।
0: ਦੇਖੋ ਭਾਈ, ਪਾਪਾ ਦਾ ਕਹਿਣਾ ਮੰਨੀ ਗਿਆ।
1: ਅੱਛਾ ਜੀ।
0: ਝਿੜਕੇ ਵੀ ਹੋਣੀਆਂ ਪੈਂਦੀਆਂ ਆ।
1: ਮੈਂ ਜੀ ਉਹੀ ਕਹਿੰਦਾ ਇਹਨਾਂ ਨੂੰ, ਜੰਮੀ ਜੀ ਐਸੀ ਤਾਂ ਬੋਲਣਾ ਹੀ ਹੈ, ਜਿੱਦਾਂ ਦੀ ਹਰਕਤ ਹੈ ਤਾਂ ਜੁੱਤੀ ਖਾਣ ਵਾਲੇ ਕੰਮ ਕਰਦਾ। ਇਹ ਪਾਪਾ ਤੇ ਮਿੰਟ ਵਿੱਚ ਜੁੱਤੀ ਕੋ ਜਾਂਦੀ ਹੈ, ਤੇਰੇ ਤੋਂ ਚਾਰ ਜਿੱਤ ਗਏ ਮੇਰੇ ਮਾਰ ਦੇ ਨੇ। ਹਾਂਜੀ,
0: ਇਹਨਾਂ ਥੋੜਾ ਸਮਝਾ ਦਿਆ ਕਰੋ ਆਪਣੇ ਬੱਚਿਆਂ ਨੂੰ।
1: ਠੀਕ ਹੈ ਜੀ, ਇਹ ਬੋਲਦਾ ਬੜਾ, ਇਹਦੇ ਮੂੰਹ ਤੇ ਟੇਪ ਲਾਉਣੇ ਆ ਜੀ, ਹੈ ਨਾ ਜੀ? ਸਹੀ ਹੈ।
0: ਟੇਪ ਲਾਉਣ ਦੀ ਕੀ ਲੋੜ ਆ
1: ਪਾਪਾ ਜੀ? ਤੁਹਾਡੇ 'ਚ ਇੰਨੀ ਹਿੰਮਤ ਹੈ ਨਾ, ਜੇ ਤੁਸੀਂ ਮੇਰੇ ਤੋਂ ਇੰਨੇ ਤੰਗ ਹੋ ਗਏ ਤਾਂ ਮੇਰੀ ਨੱਕ 'ਤੇ ਵੀ ਟੇਪ ਲਾ ਦਿਓ ਤੇ ਮੇਰੇ ਮੂੰਹ 'ਤੇ ਵੀ ਟੇਪ ਲਾ ਦਿਓ। ਦਰਫਿੱਟੇ ਮੂੰਹ, ਸਾਹ ਕਿੱਥੋਂ ਲਊਂਗਾ ਮੈਂ? ਕੰਨ 'ਚ ਲੈ ਲੂੰਗਾ ਪਾਪਾ, ਆਪ ਹੀ ਗਿਆ, ਛੇਦ ਬੜੇ ਉਹਦੇ ਵਿੱਚ।
0: ਇੱਦਾਂ ਕਰੋ ਵੀ ਮੂੰਹ ਦੇ ਉੱਪਰ ਮਾਸਕ ਲਾ ਲਿਆ ਕਰੋ।
1: ਕੀ ਲੈ ਲਿਆ ਅੰਕਲ?
0: ਮਾਸਕ।
1: ਮਾਸਕ? ਅੱਛਾ ਜੀ, ਮਾਸਕ ਲਾ ਲਿਆ ਤੇ ਉਹਨਾਂ ਆਵਾਜ਼ ਮੇਰੀ ਘੱਟ ਜੂਗੀ?
0: ਨਹੀਂ ਭਾਈ, ਤਾਂ ਹੁੰਦੀ ਹੋਣੀ ਜਿੰਨੀ ਪਹਿਲਾਂ ਆਵਾਜ਼ ਹੁੰਦੀ ਆ।
1: ਵੀ ਮੈਂ ਮਾਸਕ ਲੈ ਕੇ ਕੀ ਮੈਂ ਫੈਸ਼ਨ ਮਾਡਲਿੰਗ ਕਰਨੀ ਅੰਕਲ? ਕੋਈ ਨਾ ਅੰਕਲ, ਤੁਸੀਂ ਗਾਣੇ ਦਾ ਨਾਮ ਦੱਸੋ ਕੋਈ ਸੋਹਣਾ ਜਿਹਾ, ਆਪਾਂ ਫਿਲਾਈਏ। ਹਾਂਜੀ,
0: ਪ੍ਰੋਗਰਾਮ ਵੀ ਬਹੁਤ ਅੱਛਾ ਕਰ ਰਹੇ ਹਨ।
1: ਥੈਂਕ ਯੂ ਤੇ ਥੈਂਕ ਯੂ, ਤੁਸੀਂ ਵੀ ਇੰਜੋਏ ਕਰ ਰਹੇ ਹੋ।
0: ਹਾਂਜੀ ਸਰ ਜੀ,
1: ਠੀਕ ਹੈ, ਅਗਲੀ ਵਾਰ ਵੀ ਆਊਂਗਾ ਅੰਕਲ, ਫਿਰ ਮੈਂ ਜੇ ਦਿਲ ਕਰੂਗਾ ਪਾਪਾ ਲਿਆਓਗੇ ਜੀ।
0: ਠੀਕ ਹੈ ਸਰ।
1: ਠੀਕ ਹੈ ਜੀ, ਗਾਣਾ ਦੱਸੋ,
0: ਗਾਣਾ ਆਪਣੀ ਪਸੰਦ ਦਾ ਕੋਈ ਵੀ ਲਾ ਦਿਓ।
1: ਠੀਕ ਹੈ, ਮੈਂ ਲੈ ਦਿੰਦਾ ਸਰ। ਥੈਂਕ ਯੂ ਸੋ ਮਚ, ਬਾਏ ਬਾਏ।
0: ਸ਼ੁਕਰੀਆ ਜੀ,
1: ਬਾਏ। ਬਹੁਤ ਸਵੀਟ ਸੀ ਅੰਕਲ ਤੁਹਾਡੇ। ਦੇਖੋ ਜੀ, ਸਵੀਟ ਤਾਂ ਨਾ ਸਾਰੇ ਹੁੰਦੇ ਬਸ ਨਾ, ਹਰ ਬੰਦੇ ਦੀ ਜ਼ਿੰਦਗੀ 'ਚ ਨਾ, ਸਾਡੇ ਟੀਚਰ ਕਹਿੰਦੇ ਆ ਕਿ ਨਾ, ਹਰ ਬੰਦੇ ਦੀ ਜ਼ਿੰਦਗੀ 'ਚ ਨਾ ਕੋਈ ਉਤਾਰ ਚੜਾਵ ਆਉਂਦੇ ਰਹਿੰਦੇ। ਜਦੋਂ ਉਤਾਰ ਆਏ ਹੁੰਦੇ ਨਾ, ਉਹ ਵਿਚਾਰੇ ਉਦੋਂ ਨਾ ਥੋੜ੍ਹੇ ਤੰਗ ਹੋਏ ਹੁੰਦੇ, ਅਤੇ ਜਦੋਂ ਚੜਾਵ ਆਏ ਹੁੰਦੇ ਨਾ, ਮਾਮੇ ਬੁਲਾਉਂਦੇ ਹੀ ਨਹੀਂ। ਚਲੋ ਛੱਡੋ ਛੱਡੋ, ਕੋਈ ਗੱਲ ਨਹੀਂ, ਆਪਾਂ ਗਾਣੇ ਲਾਉਂਦੇ ਹਾਂ ਜੀ।

0: ਹੈਲੋ ਪਾਪਾ ਜੀ, ਪੈਰੀ ਪੈਨੇ ਆ ਜੀ।
1: ਨਮਸਤੇ ਜੀ, ਹੁੰਦੇ ਰਹੇ ਮੁੰਡਿਆ, ਕੀ ਨਾਮ ਤੇਰਾ?
0: ਸਰ ਜੀ, ਸੰਨੀ ਭਗਤ ਬੋਲ ਰਿਹਾ ਜੀ, ਭਾਰਤ ਕੈਂਪ ਜਲੰਧਰ ਤੋਂ ਜੀ।
1: ਸੰਨੀ, ਬਹੁਤ ਬਹੁਤ ਸਵਾਗਤ ਹੈ ਪੁੱਤ ਤੇਰਾ।
0: ਭੋਲੇ ਭਾਜੀ ਨਮਸਕਾਰ ਜੀ।
1: ਅੰਕਲ ਨਮਸਤੇ, ਤੁਸੀਂ ਪਾਪਾ ਨੂੰ ਜਾਣਦੇ ਹੋ?
0: ਹਾਂਜੀ ਹਾਂਜੀ, ਪ੍ਰੋਗਰਾਮ ਕਰਦੇ ਨੇ, ਇਹਨਾਂ ਨੂੰ ਜਾਣਦੇ, ਸਾਰੀ ਦੁਨੀਆ ਜਾਣਦੀ ਹੈ।
1: ਦੇਖਿਆ ਫਿਰ ਇੱਥੇ ਜੀ, ਇਹਨਾਂ ਨੂੰ ਤਾਂ ਮੈਂ ਨੀ ਹਲੇ ਚੰਗੀ ਤਰ੍ਹਾਂ ਜਾਣਦਾ, ਤੁਸੀਂ ਕਿੱਥੋਂ ਜਾਣ ਲਿਆ? ਮੈਂ ਬੜੇ ਤਰੀਕੇ ਨਾਲ ਗਈ, ਜਾਂ ਮੈਂ ਤੇਰੀ ਮੰਮੀ ਨੂੰ ਐ ਪਟਾ ਲਿਆ ਜੀ, ਐ ਚੁਟਕਿਆ ਜੇ, ਦੇਖ ਲੋ ਜਿਹੜੇ ਸਾਰਾ ਜੀ ਕਰਤਾ ਬਿੱਲੋ ਨੇ ਮੇਰੀ।
0: ਹਾਂਜੀ ਹਾਂਜੀ ਹਾਂਜੀ ਪਾਪਾ ਜੀ,
1: ਪਰ ਵਧੀਆ ਸੀ ਉਸ ਦਿਨ ਨਾ, ਮੈਂ ਆਪਾਂ ਸਾਰਿਆਂ ਨੇ ਮਨਾਇਆ ਜਦੋਂ।
0: ਹਾਂਜੀ
1: ਹਾਂਜੀ, ਸਾਡੇ ਭਾਜੀ ਹੈਗੇ, ਉਹਨਾਂ ਨੇ ਮਨਾਇਆ ਸੀ ਐਂਡ ਤੇ ਜਾ ਕੇ, ਤਾਂ ਮੰਨੀ। ਹਾਂਜੀ ਹਾਂਜੀ, ਕੱਲ ਹੀ ਲੜਾਈ ਹੋ ਗਈ
0: ਰਹੀ,
1: ਨਿੰਬੂ ਪਾਣੀ ਪੀਓ, ਸਭ ਕੁਛ ਸਹੀ ਹੋਣਾ, ਤੁਹਾਡਾ ਗਲਾ ਵੀ ਸਹੀ ਹੋਣਾ ਜੀ। ਨਿੰਬੂ ਭਾਜੀ, ਮੈਨੂੰ ਤਾਂ ਕਹਿੰਦੇ ਜੀ ਇਹਨੇ ਗੱਲੇ ਚ ਹੱਡੀ ਚ ਆਮ ਪੱਪੜ ਵਸਿਆ।
0: ਕੋਈ ਨੀ ਸਰ ਜੀ, ਉਹ ਘੋਟ ਨਾ ਮਾਰਾਂਗੇ ਤਾਂ ਨਿਕਲ ਜਾਣਾ।
1: ਅੰਕਲ ਇਹਨਾਂ ਨੂੰ ਕੋਈ ਗਰਮ ਪਾਣੀ ਪੀ ਲੈਣ, ਉਹ ਪਿਘਲ ਜੂਗਾ, ਹੈ ਨਾ? ਮੈਂ ਸਹੀ ਕਿਹਾ ਨਾ?
0: ਹਾਂਜੀ ਹਾਂਜੀ
1: ਹਾਂਜੀ, ਭੋਲੇ ਜੀ ਠੀਕ ਹੈ। ਨਹੀਂ ਤਾਂ ਅੰਕਲ, ਮੈਂ ਮੱਛਲੀ ਬੜੀ ਬੜੀ ਫੜਦਾ, ਮੈਂ ਨਾ ਜਿਹੜੀ ਉਹ ਤਾਰ ਹੈ ਇਹਨਾਂ ਦੇ ਗਲੇ ਚ ਪਾ ਦਾਂ, ਪਾਮ ਪਾਪੜ ਕੱਢ ਲੈਂਦੀ।
0: ਹਾਂਜੀ ਹਾਂਜੀ, ਕੱਢ ਲੈ ਕਿਤੇ, ਜੀਭ ਨਾਲ ਬਾਹਰ ਕੱਢ ਦਿਓ ਪਾਪਾ ਜੀ।
1: ਨਹੀਂ, ਜੀਭ ਨੀ ਨਿਕਲਦੀ, ਉਹ ਮੈਂ ਇੱਕ ਵਾਰ ਉਦਾਂ ਖਿੱਚ ਕੇ ਦੇਖੀ ਸੀ, ਨਹੀਂ ਆਉਂਦੀ ਜੀਭ, ਬੜੀ ਇਹਨੇ ਉਹ ਹੈ ਵੱਡੀ ਹੈ ਜੀ। ਹਾਂਜੀ ਹਾਂਜੀ, ਉਹ ਮੈਂ ਇਹ ਜੋ ਜਾ ਪਿਆ, ਕਿਡਨੀ ਕੁਡਨੀ ਨਾ ਬਾਹਰ ਹੈ ਜੀ, ਲੀਵਰ ਨਾ ਬਾਹਰ ਹੈ ਜੀ, ਹੈ ਨਾ ਅੰਕਲ? ਪਿੱਛੇ ਫੇਫੜੇ ਬਾਹਰ ਆਏ ਹੋਏ ਆ, ਬੜੇ ਪਤਲੇ ਆ ਨਾ ਜੀ, ਜੇ ਜਦੋਂ ਇਹ ਆਪਣੀ ਛਾਤੀ ਕੱਢਦੇ ਨਾ, ਫੇਫੜੇ ਦੇ ਦੇ ਅੰਕਲ ਜੀ।
0: ਹਾਂਜੀ ਹਾਂਜੀ, ਜੇ ਫੇਫੜੇ ਬਾਹਰ ਆ ਗਏ, ਪ੍ਰੋਗਰਾਮ ਕਿੱਦਾਂ ਪੇਸ਼ ਕਰਾਂਗੇ ਪਾਪਾ ਜੀ?
1: ਇਹ ਵੀ ਗੱਲ ਹੈ ਅੰਕਲ ਜੀ, ਚਲੋ ਸਹੀ ਹੈ, ਵੀ ਠੀਕ ਹੈ। ਅੰਕਲ ਜੀ, ਕਿਹੜਾ ਗਾਣਾ ਸੁਣਨਾ ਚਾਹੋਗੇ?
0: ਸਰ ਜੀ, ਗਾਣਾ ਸੁਣਾ ਦੇ, ਆਪਣਾ ਦੂਨ ਫਿਲਮ ਦਾ ਨਾਂ ਹੈ ਤੇ ਗਾਣਾ
1: ਪਲਟੂਨ ਪਲਟੂਨ। ਮੈਂ ਲਾ ਦੇਣਾ ਅੰਕਲ ਜੀ, ਬਾਏ ਬਾਏ, ਧਿਆਨ ਰੱਖਿਓ ਕਿ ਆਪਣਾ ਅੰਕਲ ਜੀ।
0: ਠੀਕ ਹੈ, ਭੁੱਲ ਗਈ,
1: ਬਾਏ।

0: अफलातून अफलातून, मैं हूँ अफलातून। म्यूजिक ਤੁਸੀਂ ਸੁਣ ਰਹੇ ਪ੍ਰੋਗਰਾਮ ਹੈਲੋ ਜਲੰਧਰ। ਸਾਡੇ ਨਾਲ ਇੱਕ ਨਵੇਂ ਸਰੋਤੇ ਜੁੜ ਚੁੱਕੇ ਨੇ, ਸਾਡੇ ਨਾਲ ਨਵੇਂ ਸਰੋਤੇ ਆਏ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਬੱਚੇ, ਠੀਕ ਆ ਭੋਲੇ?
0: ਹਾਂਜੀ ਬੀਜੀ, ਠੀਕ ਆ। ਤੁਸੀਂ ਕੌਣ ਬੋਲਦੇ ਹੋ?
1: ਮੈਂ ਸਵੀਟੂ ਬੋਲਦਾ।
0: ਸਵੀਟੂ ਬੋਲਣਾ? ਤੁਸੀਂ ਸਵੀਟੂ ਬੋਲਦੇ ਕਿ ਸਵੀਟੀ ਬੋਲਦੇ ਆ?
1: ਸਵੀਟੂ ਬੋਲਦਾ ਆ।
0: ਹੱਸੇ ਕੁਛ ਸੀਗੇ, ਬੜਾ ਗੰਦਾ ਜਿਹਾ ਹੱਸੇ ਤੁਸੀਂ, ਏਦਾਂ ਹੱਸਦੇ ਤੁਸੀਂ? ਪਰੇ ਹੋ। ਹੈਲੋ, ਕੌਣ ਆ ਤੂੰ? ਸਤਿ ਸ਼੍ਰੀ ਅਕਾਲ, ਬੋਲੋ ਕੌਣ ਆ ਤੁਸੀਂ?
1: ਐਕਚੁਅਲੀ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਸੀ। ਕੀ ਗੱਲ ਆ, ਤੁਸੀਂ ਬੱਚੇ ਨੂੰ ਬੜਾ ਡਾਂਟਦੇ ਹੋ। ਹੈ,
0: ਡਾਂਟਦਾ ਨੀ,

0: ਮੇਰੀ ਆਵਾਜ਼ ਇੱਧਰ ਹੀ ਹੈ, ਹੁਣ ਕੀ ਕਰੀਏ? ਤੇ ਤੁਹਾਡਾ ਲੱਗਦਾ ਤੁਸੀਂ ਗੁੱਸਾ ਹੋਊਗੇ ਤਾਂ ਫੇਰ ਵੀ ਹਾਸਾ ਆ ਜਾਊਗਾ, ਤੁਹਾਡੀ ਆਵਾਜ਼ ਵੀ ਤਾਂ ਇੱਧਰ ਹੀ ਹੈ ਜੀ। ਨਹੀਂ ਜੀ, ਮਾਰਿਆ ਸੀਗਾ ਪਰ ਕੁਛ ਹੋਇਆ ਨੀ ਜੀ, ਮੇਰੇ ਨਾ ਗਲੇ ਚ ਆਮ ਬੱਬੜ ਵਸਿਆ ਹੋਇਆ ਚੱਕਰ ਆ ਜੀ। ਕੋਈ ਹਾਲ ਹੈਗਾ ਤਾਂ ਦੱਸੋ।
1: ਹਾਲ ਤਾਂ ਫਿਰ ਉਹੀ ਆ, ਬੋਤਲ ਵਾਲਾ ਬੁਰਸ਼।
0: ਅੱਛਾ, ਇਹ ਤੁਸੀਂ ਬਣਾਇਆ ਹਾਲ ਲੇਵਲ?
1: ਬਿਲਕੁਲ ਸਪੈਸ਼ਲ। ਦੇਖੋ ਜੀ, ਗੱਲ ਇੱਦਾਂ ਆ ਕਿ ਤੁਸੀਂ ਬੱਚੇ ਨੂੰ ਇਹਨਾਂ ਨਾਂ ਦੱਸ ਦਿਆ ਕਰੋ, ਭੋਲਾ ਨਾਮ ਆ ਵਿਚਾਰੇ ਨੂੰ, ਭੋਲਾ ਰਹਿਣ ਦਿਓ।
0: ਇੱਕ ਮਿੰਟ, ਮੁੰਡਾ ਮੇਰਾ ਕਿ ਤੁਹਾਡਾ ਹੈ?
1: ਦੇਖੋ ਜਿੱਦਾਂ ਵੀ ਆ, ਤੁਹਾਡਾ ਸ਼ੋਅ ਮੈਂ ਸੁਣ ਰਿਹਾ ਵਾਂ, ਇੱਦਾਂ ਚੰਗਾ ਨਹੀਂ ਨਾ ਜਦੋਂ ਸੁਣਾਈ।
0: ਇਹ ਦੱਸੋ ਤੁਸੀਂ ਸਵੀਟ ਹੋ ਕੇ ਸਵੀਟ ਆਏ ਆ?
1: ਦੇਖੋ ਜੀ, ਮੇਰਾ ਨਾਮ ਨਾ ਮੁਹੱਲੇ ਵਾਲਿਆਂ ਨੇ ਪਿਆਰ ਨਾਲ ਸਵੀਟੂ ਰੱਖਿਆ, ਅਸਲ 'ਚ ਨਾ ਮੇਰਾ ਕੰਮ ਆ ਛੋਲੇ ਪੂਰੀਆਂ ਦਾ, ਛੋਲੇ
0: ਮੈਨੂੰ ਲੱਗਾ ਗੁੜ ਦਾ ਕੰਮ ਆ।
1: ਉਹ ਵੀ ਸਕਦਾ ਸੀਗਾ, ਪਰ ਉੱਥੇ ਗਰਮੀ ਬੜੀ ਹੁੰਦੀ ਆ।
0: ਕੀ ਗੱਲ ਹੋ ਗਈ, ਮੂੰਹ ਬਣਾ ਲਿਆ ਗੁੜ ਤੁਸੀਂ? ਹੈਂ ਸਰ, ਮੂੰਹ ਦੀ ਗਰਮ ਹਵਾ ਅੜਨਾ ਬਣਾਉਣਾ
1: ਤੁਸੀਂ?

0: थैंक यू अंकल, थैंक यू स्वीट टू अंकल, बाय बाय। भाई को कह रहे गल तो सुनन दी, बोलो बोलो की कह रहे, बोलो।
1: नहीं सर वैसे ਤੁਹਾਡੇ ਤੋਂ ਜ਼ਿਆਦਾ ਵਧੀਆ ਭੋਲਾ ਸ਼ੋਅ ਕਰ ਲਿਆ ਵਾ।
0: ਦੇਖੋ ਸਾਡੇ ਪਰਸਨਲ ਚ ਨਾ ਮੈਟਰ ਚ ਧਿਆਨ ਨਾ ਦਿਓ ਤੁਸੀਂ, ਮੈਂ ਇੱਥੇ ਤਾਂ ਰੋਜ਼ ਸ਼ੋਅ ਕਰਦਾ, ਤੁਸੀਂ ਕੌਣ ਹੁੰਦੇ ਮੈਨੂੰ ਕਹਿਣ ਵਾਲੇ।
1: ਨਹੀਂ ਵੈਸੇ ਬਾਏ ਦਵਾ ਸਰ ਤੁਹਾਡਾ ਸ਼ੋਅ ਬਹੁਤ ਹੀ ਸੋਹਣਾ ਜਾ ਰਿਹਾ, ਮੈਂ ਪੂਰਾ ਸ਼ੋਅ ਸੁਣਿਆ, ਮਜ਼ਾ ਹੀ ਆ ਗਿਆ। ਮੇਰਾ ਨਾ ਕੰਮ ਐਕਚੁਅਲ ਚ ਛੋਲੇ ਪੂੜੀਆਂ ਦਾ ਆ, ਤੇ ਮੈਂ ਨਾਲ ਨਾਲ ਲਗਾਇਆ ਹੋਇਆ ਤੁਹਾਡਾ ਰੇਡੀਓ, ਤੇ ਮੇਰੇ ਜਿੰਨੇ ਵੀ ਦੋਸਤ ਨੇ ਉਹ ਵੀ ਸੁਣਦੇ ਨੇ, ਤੇ ਵਾਕਈ ਮਜ਼ਾ ਹੀ ਆ ਗਿਆ ਲਿਟਰਲੀ। ਸੱਚੀ ਮੇਰਾ ਨਾ ਦਿਲ ਕਰ ਰਿਹਾ ਬਿੱਗ ਪੁੱਤੀ ਕਹਿਣ ਨੂੰ, ਕਹਿ ਸਕਦਾ ਆ ਮੈਂ?
0: ਉਹ ਕੀ ਹੁੰਦਾ
1: ਕੋਈ ਵੀ ਮਰਜ਼ੀ ਦਾ ਗਾਣਾ ਸੁਣਾ ਦੋ, ਅਸੀਂ ਸਾਰੇ ਦੋਸਤ ਇੱਥੇ ਇਕੱਠੇ ਹੋਏ ਆ, ਨਾਲੇ ਛੋਲੇ ਪੂਰੀਆਂ ਖਾਵਾਂਗੇ ਤੇ ਨਾਲ ਤੁਹਾਡੇ ਗਾਣਾ ਸੁਣਾਂਗੇ।
0: ਠੀਕ ਹੈ ਅੰਕਲ, ਬਸ ਇਹ ਛੋਲੇ ਪੂਰੀਆਂ ਖਾ ਕੇ ਗਾਣਾ ਲੱਗ ਜਾਓ ਮੁੰਡਿਓ।
1: ਭੋਲੇ ਚੂਰੀਆਂ
0: ਕੋਈ ਨਾ ਮੈਂ ਕਰਦਾ ਅੱਛਾ ਜੀ, ਉਹ ਬਾਤ ਆ ਜਾਂਦਾ ਜੀ, ਕੀ ਕਰੀਏ, ਕੋਈ ਨਾ ਮੈਂ ਦੇਖਦਾ। ਪ੍ਰੋਗਰਾਮ ਹੈਲੋ ਜਲੰਧਰ ਦੇ ਕੁਝ ਹੀ ਮਿੰਟ ਰਹਿ ਗਏ ਨੇ ਸਾਡੇ ਪ੍ਰੋਗਰਾਮ ਨੂੰ ਖਤਮ ਹੋਣ ਲਈ, ਤੇ ਮੈਨੂੰ ਲੱਗਿਆ ਪਾਪਾ ਜੀ ਤੁਸੀਂ ਉਮਰ ਦੀ ਗੱਲ ਕਰਨ ਲੱਗੇ ਕਿ ਉਮਰ ਨੂੰ ਖਤਮ ਹੋਣ ਲਈ ਥੋੜੇ ਦਿਨ ਰਹਿ ਗਏ ਆ, ਕਿਹੜੀ ਗੱਲਾਂ ਕਰਦੇ ਹੋ ਪਾਪਾ ਜੀ ਤੁਸੀਂ ਵੀ? ਹੈਲੀ ਹੈਲੀ, ਇਹ ਕੀ ਹੋ ਰਿਹਾ ਵੈਸੇ, ਸਿਗਨਲ ਨਹੀਂ ਆ ਰਿਹਾ। ਚਲੋ ਕੋਈ ਗੱਲ ਨਹੀਂ ਪਾਪਾ ਜੀ।
2: ਹਾਂ ਬੋਲ
0: ਪਾਪਾ ਜੀ, ਤੁਸੀਂ ਇਹ ਦੱਸੋ ਕਦੀ ਤੁਸੀਂ ਛੋਟੇ ਹੁੰਦੇ ਸ਼ਰਾਰਤਾਂ ਕੀਤੀਆਂ?
2: ਬਹੁਤ ਜ਼ਿਆਦਾ,
0: ਪਰ ਤੁਹਾਡੀ ਗੱਲਾਂ 'ਚ ਤਾਂ ਲੱਗਦਾ ਨਹੀਂ ਪਾਪਾ।
2: ਕਿਉਂ
0: ਪਾਪਾ ਜੀ ਬੋਲਦੇ ਦਿੰਦੇ ਹਰ ਵਕਤ, ਮੈਨੂੰ ਏਦਾਂ ਲੱਗਦਾ ਜਿਹੜੀਆਂ ਸ਼ਰਾਰਤਾਂ ਨਾ ਤੁਹਾਡੇ ਨਾਲ ਹੋਈਆਂ ਹੋਈਆਂ। ਚੁੱਪ ਕਰ, ਤੂੰ ਵੀ ਕਿਤੇ ਫੁਕਰੇ ਤੋਂ ਘੱਟ ਨਹੀਂ ਬੰਨਾ। ਠੀਕ ਹੈ ਪਾਪਾ ਜੀ, ਮੈਂ ਫੁਕਰਾ ਹੀ ਸਹੀ, ਤੁਸੀਂ ਐਵੇਂ ਤੁਹਾਡੇ ਨਾਲ ਸਹੀ ਹੈ, ਜਵਾਬ ਤਾਂ ਦੇ ਦਿੰਦਾ। ਚਲੋ ਗਾਣਾ ਲਾ।

0: ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਤੇ ਮੈਂ ਵਿੱਚ ਮੈਂ ਆਪਣੇ ਪਾਪਾ ਖੱਟੀ ਜੀ ਆਵਾਜ਼ ਵਾਲੇ ਪਾਪਾ, ਸੋਰੀ ਮੈਨੂੰ ਇੱਦਾਂ ਕਹਿਣਾ ਨਹੀਂ ਚਾਹੀਦਾ ਪਰ ਉਹ ਖੁਦ ਕਹਿੰਦੇ ਇੱਦਾਂ ਕਹਿ ਲਿਆ ਕਰ। ਵੈਲ ਸਾਡੇ ਨਾਲ ਨਵੇਂ ਸਰੋਤੇ ਜੁੜ ਚੁੱਕੇ ਨੇ। ਹੈਲੋ
1: ਹੈਲੋ ਭੁੱਲਾ ਸਾਹਿਬ ਜੀ, ਕਿੱਦਾਂ
0: ਅੰਕਲ ਜੀ? ਨਮਸਤੇ, ਤੁਸੀਂ ਮੇਰਾ ਨਾਮ ਬੋਲਿਆ, ਵਾਓ, ਥੈਂਕ ਯੂ ਸੋ ਮਚ।
1: ਹਾਂਜੀ ਹਾਂਜੀ ਮਹਾਰਾਜ, ਮੈਂ ਤੁਹਾਡਾ ਨਾਮ ਬੋਲ ਲਿਆ, ਤੁਹਾਡਾ ਪਾਪਾ ਜੀ ਨਾਲ ਬੜਾ ਲੜਾਈ ਚੱਲ ਰਹੀ, ਕੀ ਗੱਲ ਹੋਵੇ ਅੱਜ?
0: ਪਾਪਾ ਜੀ ਨਾ, ਪਾਪਾ ਤਾਂ ਸੁਭਾਈ ਇੱਧਰ, ਅੰਕਲ ਜੀ ਪਤਾ ਨੀ ਜਾਂ ਤਾਂ ਮੇਰੇ ਪੈਦਾ ਹੋਣ ਤੋਂ ਪਹਿਲੇ ਇੱਦਾਂ ਸੀ, ਤੁਸੀਂ ਦੱਸ ਸਕਦੇ? ਮੈਂ ਤਾਂ ਜਾਣਦਾ ਨੀ ਉਹ ਤੋਂ ਪਹਿਲਾਂ ਦਾ।
1: ਉਹ ਪਾਪਾ ਜੀ ਦਾ ਗਲਾ ਖਰਾਬ ਆ, ਤਾਰਾਂ ਵਾਲਾ ਬੁਰਸ਼ ਫੇਰੋ ਅੱਜ ਉਹਦੇ।
0: ਤਾਰਾਂ ਵਾਲੇ ਬੁਰਸ਼?
1: ਹਾਂਜੀ ਹਾਂਜੀ, ਤਾਰਾਂ ਵਾਲੇ ਬੁਰਸ਼ ਨਾਲ ਉਹਦਾ ਪਾਪੜ ਜਿਹੜਾ ਉਹ ਥੱਲੇ ਜਾਣਾ।
0: ਅੱਛਾ ਜੀ, ਅੰਕਲ ਜੀ ਮੇਰੀ ਗੱਲ ਸੁਣੋ, ਜੇ ਪਾਪੜ ਸਿੱਧਾ ਪੰਜ ਦਿਨ ਨੰਗਾ ਤਾ ਉਹ ਤਾਂ ਪਚਣਾ ਵੀ ਨਹੀਂ ਹੈ, ਫਿਰ ਤਾਂ ਔਖਾ ਹੋਊਗਾ ਸਵੇਰੇ ਸਵੇਰੇ।
1: ਨਹੀਂ ਨਹੀਂ ਸਭ ਠੀਕ ਹੋ ਜਾਣਾ ਜੀ, ਮਹਾਰਾਜ ਵਧੀਆ ਹੋ ਜਾਣਾ। ਭੋਲਾ ਸਾਹਿਬ ਜੀ,
0: ਅੰਕਲ ਤੁਸੀਂ ਡਾਕਟਰ ਹੋ?
1: ਹਾਂ ਮੈਂ ਦਵਾਈਆਂ ਵੇਚਦਾ, ਡਾਕਟਰ ਤਾਂ ਮੈਂ ਨਹੀਂ ਹੈ।
0: ਅੱਛਾ ਜੀ, ਦਵਾਈ ਦੇ ਅੰਕਲ ਕੋਈ ਦਵਾਈ ਦੱਸੋ ਨਾ, ਫਿਰ ਤੁਸੀਂ ਤਾਰਾ ਵੀ ਵੇਚਦੇ ਹੋ?
1: ਤਾਰਾ ਵੀ ਵੇਚੀ ਦੀਆਂ।
0: ਅੱਛਾ ਜੀ, ਕਿਹੜੀ ਕਿਹੜੀ ਵੇਚਦੇ ਤਾਰਾ, ਬਿਜਲੀ ਵਾਲੀ?
1: ਨਹੀਂ
0: ਅੰਕਲ ਜੀ, ਇਹਨੇ ਜਵਾਜ ਖੱਟੀ ਰਹਿਣੀ ਚਾਹੀਏ, ਇਹਦਾ ਪੂਰਾ ਇਹਨੇ ਤਾਂ ਪੂਰੇ ਖੱਟੇ ਹੋਏ ਨੇ
1: ਇਹ। ਹੋਰ ਕੀ, ਲੜਾਈ ਬਹੁਤ ਚੱਲ ਰਹੀ ਹੈ ਜੀ, ਉਹਦਾ ਪ੍ਰੋਗਰਾਮ ਵੀ ਬਹੁਤ ਵਧੀਆ ਪੇਸ਼ ਕਰ ਰਹੇ ਹਾਂ।
0: ਥੈਂਕ ਯੂ ਅੰਕਲ। ਇਹ ਪਾਪਾ ਜੀ ਦਾ ਸੁਭਾਅ ਜਰਾ, ਤੁਹਾਨੂੰ ਕਿਹਾ ਨਾ, ਇਹਨਾਂ ਨੂੰ ਇਹ ਤਾਂ ਹਰ ਬੰਦੇ ਨਾਲ ਲੜ ਪੈਂਦੇ ਹੁੰਦੇ, ਤੁਹਾਡੇ ਨਾਲ ਵੀ ਗੱਲ ਕਰੂਗੇ ਨਾ, ਉਹਨਾਂ ਵੀ ਲੜ ਪੈ ਗ੍ਰਾਮਾ ਗੱਲ ਤੁਹਾਡੀ।
1: ਹਾਂ ਕਰਾ ਲਿਓ ਕਰਾ ਲਿਓ ਮਾਰਾ।
0: ਬਾਬਾ ਜੀ ਗੱਲ ਕਰੋ, ਕੌਣ ਹੈ? ਰਾਮ ਲਭਾਇਆ ਜੀ ਹੈ?
1: ਰਾਮ ਲਭਾਇਆ ਸ਼ਰਮਾ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਬੋਲਦਾ।
0: ਓ ਰਾਮ ਜੀ, ਕੀ ਹਾਲ ਹੈ ਜੀ, ਪਛਾਣ ਲਿਆ ਮੈਂ ਤੁਹਾਨੂੰ, ਕੀ ਹਾਲ ਹੈ? ਠੀਕ ਹੋ?
1: ਬਹੁਤ ਵਧੀਆ। ਭੋਲਾ ਸਾਹਿਬ ਨੂੰ ਡਾਂਟਿਆ ਨਾ ਕਰੋ, ਨਹੀਂ ਤਾਂ ਦੇਖ ਲਓ ਤੁਹਾਡੀ ਕਲਾਸ ਲਾਉਣੀ ਪੈਣੀ ਹੈ।
0: ਅੱਛਾ ਜੀ, ਇਹ ਮੈਨੂੰ ਇਹ ਦੱਸੋ ਪਹਿਲਾਂ, ਕੁਝ ਸਰੋਤੇ ਸਾਰੇ ਸਰੋਤੇ ਕਿੱਦਾਂ ਕਹਿ ਰਹੇ ਭੋਲੇ ਨੂੰ ਨਾ ਬੋਲੋ? ਇੱਕ ਮੇਰੇ ਸਰੋਤਾ ਮਤਲਬ ਆਇਆ ਸੀ, ਉਹ ਕਹਿੰਦਾ ਸੀ ਪਾਪਾ ਦੀ ਗੱਲ ਮੰਨਿਆ ਕਰ, ਤੇ ਮੈਂ ਕਿਤੇ ਹੁਣ ਗੱਲ ਮੰਨਾ?
1: ਤੁਸੀਂ ਇੱਦਾਂ ਕਰਿਆ ਕਰੋ, ਆਪਣੇ ਡੈਡੀ ਦੀ ਗੱਲ ਵੀ ਮੰਨਿਆ ਕਰੋ, ਜੇ ਗਲਤ ਕਹਿੰਦੇ ਆ ਫਿਰ ਉਹਨਾਂ ਨੂੰ ਕਿਹਾ ਵੀ ਕਰੋ।
0: ਅੱਛਾ ਜੀ, ਮੈਂ ਇਹਨਾਂ ਨੂੰ ਕਹਿੰਦਾ ਆ, ਇਹ ਕਹਿੰਦੇ ਤੂੰ ਹਲੇ ਛੋਟਾ ਆ, ਇਹ ਥੋੜੀ ਗੱਲ ਹੋਈ, ਦੱਸੋ ਜਵਾਬ, ਰੱਬ ਨੇ ਜਵਾਬ ਤਾਂ ਦਿੱਤੀ ਹੈ ਨਾ, ਮੈਨੂੰ ਸਮਝ ਵੀ ਤਾਂ ਦਿੱਤੀ, ਦਿਮਾਗ ਦਿੱਤਾ, ਦਿਲ ਦਿੱਤਾ, ਮੇਰੇ ਕਿਹੜਾ ਹਲੇ ਆਣੇ ਉਗਣੇ ਆ ਦੰਦਾਂ ਵਾਂਗੂ।
1: ਬਿਲਕੁਲ ਬਿਲਕੁਲ ਜੀ, ਰੇਨਬੋ ਦੀ ਰੌਣਕ ਬੜੀ ਲਾਈ ਹੈ ਭੁੱਲਾ ਸਾਹਿਬ ਜੀ, ਤੁਹਾਡੇ ਡੈਡੀ ਦੇ ਦੋਨਾਂ ਦੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਰੌਣਕ ਬਹੁਤ ਲਾਈ ਹੈ।
0: ਥੈਂਕ ਯੂ ਅੰਕਲ ਜੀ, ਬਸ ਇੱਦਾਂ ਹੀ ਹੈ ਜੀ, ਥੈਂਕ ਯੂ ਸੋ ਮਚ, ਤੁਸੀਂ ਬਹੁਤ ਪਿਆਰੇ ਹੋ ਅੰਕਲ ਜੀ। ਮੈਨੂੰ ਗਾਣਾ ਦੱਸੋ ਫਿਰ ਆਪਣਾ ਪ੍ਰੋਗਰਾਮ, ਤੁਸੀਂ ਆਖਰੀ ਸਰੋਤੇ ਹੋ ਨਾਲੇ, ਤੁਹਾਨੂੰ ਪਤਾ।
1: ਭੁੱਲਾ ਸਾਹਿਬ ਜੀ, ਦੇਖਦਾ ਕਰੋ ਆਪਣੀ ਪਸੰਦ ਦਾ ਲਾ ਦਿਓ ਗਾਣਾ, ਕੋਈ ਨਹੀਂ ਜਿਹੜਾ ਲੱਗਣਾ।
0: ਠੀਕ ਹੈ ਅੰਕਲ, ਫਿਰ ਤਾਂ ਮੈਂ ਬੀਟ ਸੌਂਗ ਲਾਊਂਗਾ, ਮੈਂ ਨੱਚੂੰਗਾ ਵੀ, ਫਿਰ
1: ਲਾ ਦਿਓ ਲਾ ਲਿਓ ਜਿਹੜਾ ਮਰਜ਼ੀ ਲਾ ਦਿਓ।
0: ਠੀਕ ਹੈ ਅੰਕਲ ਜੀ, ਬਾਏ ਬਾਏ, ਥੈਂਕ ਯੂ ਸੋ ਮਚ, ਜਲਦੀ ਮਿਲਾਂਗੇ।
1: ਠੀਕ ਹੈ ਜੀ, ਠੀਕ ਹੈ
0: ਅੰਕਲ। ਜਿਵੇਂ ਕਿ ਤੁਸੀਂ ਸੁਣਿਆ, ਇਹ ਤਾਂ ਆਖਰੀ ਕਾਲਰ ਸੀਗੇ ਸਾਡੇ, ਪਰ ਮੈਂ ਜਾਣਾ ਜਾਊਂਗਾ ਨਹੀਂ, ਮੈਂ ਮੇਰੇ ਪਾਪਾ ਲਵ ਯੂ ਜ਼ਿੰਦਗੀ ਪ੍ਰੋਗਰਾਮ ਲੈ ਕੇ ਆਊਗੇ, ਤੁਸੀਂ ਉਹ ਸੁਣਿਓ, ਪਾਪਾ ਜਦ ਤੱਕ ਪਾਪਾ ਦਾ ਗਲਾ ਵੀ ਠੀਕ ਹੋ ਜੂਗਾ। ਪਾਪਾ ਲਓ ਦਵਾਈ ਖਾ ਲਓ।

0: ਸੋ ਹਾਂਜੀ ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਮਿਹਰਬਾਨ, ਕਦਰਦਾਨ। 102.7 ਮੈਗਾਹਰਟਜ਼ ਤੇ ਕਰਦੇ ਆ ਤੁਹਾਡਾ ਸਵਾਗਤ ਦੋਸਤੋ। ਆਕਾਸ਼ਵਾਣੀ ਜਲੰਧਰ ਦਾ ਇਹ ਕੇਂਦਰ ਹੈ ਤੇ ਮੈਂ ਤੁਹਾਡੀ ਦੋਸਤ ਆਰਜੀ ਰਿਤਿਕਾ, ਮੇਰੇ ਨਾਲ
1: ਮੈਂ ਹਾਂ ਤੁਹਾਡੇ ਦਿਲਾਂ ਦੀ ਧੜਕਣ ਤੇ ਚਿਹਰੇ ਤੇ ਮੁਸਕਾਨ ਲਿਆਉਣ ਵਾਲੀ ਤੁਹਾਡੀ ਆਰਜੀ ਦੋਸਤ ਦੀਕਸ਼ਾ।
0: ਤੇ ਦੋਸਤੋ ਅਸੀਂ ਲੈ ਕੇ ਆ ਗਏ ਹਾਂ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਫੇਵਰੇਟ ਪ੍ਰੋਗਰਾਮ
1: ਯੋਗਬਾਣੀ। ਜੀ ਦੋਸਤੋ, ਇਸੇ ਦੇ ਨਾਲ ਅਸੀਂ ਅੱਜ ਦੇ ਸੈਗਮੈਂਟਸ ਦਾ ਵੇਰਵਾ ਕਰ ਦਿੰਦੇ ਹਾਂ। ਕਹਿੰਦੇ ਨੇ ਜਦੋਂ ਅਸੀਂ ਕਿਸੇ ਨੇ ਮੂਵੀ ਦੇਖਣੀ ਹੁੰਦੀ ਆ ਤਾਂ ਸਭ ਨਾਲ ਪਹਿਲੇ ਅਸੀਂ ਦੇਖਦੇ ਹਾਂ ਟ੍ਰੇਲਰ, ਹੈ ਨਾ, ਤਾਂ ਫਿਰ ਅਸੀਂ ਮੂਵੀ ਦੇਖਣ ਜਾਂਦੇ ਹਾਂ। ਤੇ ਇਸੇ ਦੀ ਤਰ੍ਹਾਂ ਸਾਡਾ ਪ੍ਰੋਗਰਾਮ ਵੀ ਹੈ, ਜੇ ਅਸੀਂ ਆਪਣੇ ਪ੍ਰੋਗਰਾਮ ਦਾ ਵੇਰਵਾ ਨਹੀਂ ਦੇਵਾਂਗੇ ਤਾਂ ਕਿਵੇਂ ਤੁਸੀਂ ਇੰਨੇ ਜ਼ਿਆਦਾ ਐਕਸਾਈਟਿਡ ਹੋਵੋਗੇ ਪੂਰੀ ਪਿਕਚਰ ਦੇਖਣ ਦੇ ਲਈ। ਜੀ ਦੋਸਤੋ, ਸਭ ਨਾਲ ਪਹਿਲੇ ਆਏਗਾ ਜੀ ਸਾਡਾ ਵਰਡ ਐਕਸਪ੍ਰੈਸ ਤੇ ਵਰਡ ਲੈ ਕੇ ਆਏ ਹਾਂ ਆਪਾਂ ਤੁਹਾਡੇ ਲਈ, ਬੜਾ ਹੀ ਅੱਛਾ। ਤੇ ਫਿਰ ਆਏਗਾ ਜੀ ਸਾਡਾ ਗੱਲ ਤਜ਼ਰਬੇ ਵਾਲੀ, ਇੱਕ ਸਟੋਰੀ ਲੈ ਕੇ ਆਏ ਹਾਂ, ਉਹ ਵੀ ਬੜੀ ਅਮੇਜ਼ਿੰਗ ਸਟੋਰੀ ਹੈ ਜਿਹੜੀ ਤੁਹਾਨੂੰ ਜ਼ਰੂਰ ਮੋਟੀਵੇਟ ਕਰੇਗੀ। ਔਰ ਫਿਰ ਆਏਗਾ ਜੀ ਸਾਡਾ ਸਭ ਦਾ ਫੇਵਰੇਟ ਸੈਗਮੈਂਟ ਫਿਲਮੀ ਨੰਬਰ 1, ਜਿਹਦੇ
0: ਇਸ ਦੇ ਲਈ ਮੈਂ ਤਾਂ ਬਹੁਤ ਐਕਸਾਈਟਿਡ ਹਾਂ ਤੇ ਦੀਕਸ਼ਾ ਤੁਸੀਂ ਮੇਰੇ ਤੋਂ ਜ਼ਿਆਦਾ ਐਕਸਾਈਟਿਡ ਹੋ।
1: ਜੀ ਰਿਤਿਕਾ, ਮੈਂ ਵੀ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਔਰ ਮੈਨੂੰ ਲੱਗਦਾ ਸਾਡੇ ਤੋਂ ਵੀ ਜ਼ਿਆਦਾ ਐਕਸਾਈਟਿਡ ਹੋਣਗੇ ਸਾਡੇ ਲਿਸਨਰਸ।
0: ਬਿਲਕੁਲ ਸਹੀ ਕਿਹਾ। ਤੇ ਮੈਨੂੰ ਲੱਗਦਾ, ਮੈਨੂੰ ਨਾ ਪਿਛਲੀ ਵਾਰ ਮੈਨੂੰ ਯਾਦ ਹੈ ਯਾਰ, ਸਾਨੂੰ ਨਾ ਵਿੱਚ ਹੀ ਕੋਲ ਆਉਣ ਲੱਗ ਪਈਆਂ ਸੀਗੀਆਂ। ਤੇ ਦੋਸਤੋ ਤੁਸੀਂ ਕੁਛ ਨਹੀਂ ਕਰਨਾ, ਤੁਹਾਨੂੰ ਪਹਿਲੇ ਦੱਸ ਚੁੱਕੇ ਹਾਂ ਅਸੀਂ ਕਿ ਫਿਲਮੀ ਨੰਬਰ 1 ਦੇ ਲਈ ਤੁਸੀਂ ਸਾਨੂੰ ਕਾਲ ਕਰਨੀ ਹੈ, ਉਸ ਦੇ ਨਾਲ ਨਾਲ ਮੈਸੇਂਜਰ ਦੇ ਉੱਪਰ ਮੈਸੇਜ ਕਰਨੇ ਨੇ। ਪਰ ਤੁਹਾਨੂੰ ਪਤਾ ਉਸ ਤੋਂ ਪਹਿਲਾਂ

0: ਕੁਛ ਵਧੀਆ ਜੀ ਗੱਲ ਵੀ ਕਰ ਲਈਏ।
1: ਗੱਲਬਾਤ ਕਰਨੀ ਆ ਰਿਤਿਕਾ, ਅੱਜ ਕੱਲ੍ਹ ਦੇ ਟਾਈਮ ਵਿੱਚ ਅਸੀਂ ਦੇਖੀਏ ਤਾਂ ਨਾ ਛੁੱਟੀਆਂ ਜਿਹੜੀਆਂ ਹੈਗੀਆਂ ਆ ਆਲਮੋਸਟ ਖਤਮ ਹੋਣ ਵਾਲੀ ਹੈ ਨਾ। ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਅਤੇ ਫਿਰ ਕੀ ਕਹਿੰਦੇ ਆ, ਸ਼ਾਮ ਨੂੰ ਸਵੇਰੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਸ਼ਾਮ ਨੂੰ ਮੌਸਮ ਜਿਹੜਾ ਖਰਾਬ ਹੋ ਜਾਂਦਾ।
2: ਮੈਂ ਕਿਹਾ ਜੀ ਜਿਹੜਾ ਮੌਸਮ ਹੈ ਨਾ ਦੀਕਸ਼ਾ, ਇਹਨੇ ਤਾਂ ਪਤਾ ਨਹੀਂ ਵੱਖਰਾ ਹੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜੂਨ ਦੇ ਮਹੀਨੇ ਜਦੋਂ ਮੀਂਹ ਪੈਂਦਾ ਅਸੀਂ ਹੈਰਾਨ ਹੋ ਜਾਂਦੇ ਹਾਂ, ਸਵੇਰ ਨੂੰ ਤਪਦੀ ਧੁੱਪ ਹੁੰਦੀ ਹੈ ਅਤੇ ਸ਼ਾਮ ਦੇ ਵੇਲੇ ਕਿੱਦਾਂ
1: ਬੱਦਲ ਸਭ ਕੁਛ ਦੇਖਣ ਨੂੰ ਮਿਲ ਜਾਂਦਾ, ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲ ਜਾਂਦਾ। ਤੇ ਇਸ ਦੇ ਵਿੱਚ ਨਾ ਕੀ ਹੁੰਦਾ ਪਿਆ, ਜਿਹੜੇ ਸਾਡੇ ਬੱਚੇ ਆ ਹੈ ਨਾ, ਜਿਹਨਾਂ ਨੂੰ ਛੁੱਟੀਆਂ ਪਈਆਂ ਹੋਈਆਂ ਔਰ ਦੂਸਰੇ ਜਿਹੜੇ ਕੰਮ ਕਾਰ 'ਚ ਜਾਂਦੇ ਆ ਹੈ ਨਾ, ਉਹਨਾਂ ਨੂੰ ਵੀ ਇੱਕ ਅੱਧੀ ਛੁੱਟੀ ਮਿਲ ਹੀ ਜਾਂਦੀ ਹੈ। ਬਚਾ ਕੇ ਰੱਖਦੇ ਆ ਨਾ ਕਿ ਸਾਡੀ ਜਿਹੜੀ ਯੂਥ ਹੈ ਕਿ ਹਾਂ ਵੀ ਅਸੀਂ ਘੁੰਮਣ ਜਾਵਾਂਗੇ, ਦੋ ਤਿੰਨ ਛੁੱਟੀਆਂ ਇਕੱਠੇ ਲੈ ਲਵਾਂਗੇ ਅਸੀਂ, ਤੇ ਇਸ ਕਾਰਨ ਹੈ ਕਿ ਉਹ ਜਾ ਨਹੀਂ ਪਾ ਰਹੇ। ਪਹਾੜਾਂ ਵੱਲ ਦੇਖੀਏ ਤਾਂ ਆਪਾਂ ਲੈਂਡਸਲਾਈਡ ਵਗੈਰਾ ਹੋ ਰਹੀਆਂ ਨੇ, ਤੇ ਕਿਤੇ ਹੋਰ ਵੱਲ ਜਾਈਏ ਤਾਂ ਸਭ ਕੁਛ ਇੱਦਾਂ। ਤੇ ਇਸ ਦੇ ਚੱਕਰ 'ਚ ਅਸੀਂ ਸਾਰਾ ਦਿਨ ਕੀ ਕਰਦੇ ਰਹਿੰਦੇ ਹਾਂ?
2: ਮੈਂ ਦੱਸ ਦਿੰਦੀ ਹਾਂ, ਸਾਰਾ ਦਿਨ ਅਸੀਂ ਬੈਠੇ ਰਹਿੰਦੇ ਹਾਂ ਕਮਰਿਆਂ ਦੇ ਵਿੱਚ, ਕਿਉਂਕਿ ਧੁੱਪ 'ਚ ਅਸੀਂ ਘੁੰਮ ਨਹੀਂ ਸਕਦੇ, ਪਹਾੜਾਂ ਦੇ ਵਿੱਚ ਕੁਦਰਤੀ ਆਫਤਾਂ ਨੇ ਘੇਰਿਆ ਹੋਇਆ ਅਤੇ ਬੈਠਣਾ ਤਾਂ ਫਿਰ ਘਰ ਦੇ ਵਿੱਚ, ਅਤੇ ਘਰ ਦੇ ਵਿੱਚ ਵਿਹਲੇ ਥੋੜ੍ਹੀ ਨਾ ਬੈਠ ਸਕਦੇ ਹਾਂ। ਅੱਜ ਕੱਲ੍ਹ ਜੀ ਆਪਾਂ ਲੈ ਕੇ ਬੈਠ ਜਾਂਦੇ ਹਾਂ ਫੋਨ, ਅਤੇ ਫੋਨਾਂ ਦੇ ਵਿੱਚ ਡੇਲੀ ਹੁੰਦੀਆਂ ਨੇ ਰੀਲ ਸਕਰੋਲਿੰਗ।
1: ਹਾਂ ਬਿਲਕੁਲ, ਬੱਚੇ ਵੀ ਆਪਣਾ ਸਾਰਾ ਟਾਈਮ ਹੈ ਜਿਹੜਾ ਸਪੈਂਡ ਕਰਦੇ ਆ ਫੋਨ ਦੇ ਵਿੱਚ, ਜਿਹੜਾ ਸਾਡਾ ਸੋਸ਼ਲ ਮੀਡੀਆ ਅਲੱਗ ਅਲੱਗ ਐਪਸ ਨੂੰ ਯੂਜ਼ ਕਰਦੇ ਰਹਿੰਦੇ ਆ, ਸੀਰੀਜ਼ ਦੇਖਦੇ ਰਹਿੰਦੇ ਆ। ਅਤੇ ਫਿਰ ਅਗਰ ਕਿਸੇ ਫਰੈਂਡਸ ਦੇ ਨਾਲ ਬੈਠ ਜਾਓ ਨਾ, ਤਾਂ ਫਿਰ ਇਹ ਗੱਲ ਸੁਣਨ ਨੂੰ ਮਿਲਦੀ ਹੈ, ਅੱਜ ਕੱਲ੍ਹ ਨਾ ਮੇਰੀਆਂ ਅੱਖਾਂ ਬਹੁਤ ਦੁਖਦੀਆਂ, ਮੇਰੀ ਬੈਕ ਬਹੁਤ ਪੇਨ ਹੁੰਦੀ ਹੈ। ਇਹ ਸਾਰੀਆਂ ਛੋਟੀਆਂ ਛੋਟੀਆਂ ਜਿਹੜੀਆਂ ਪ੍ਰੋਬਲਮਸ ਹੈ ਨਾ, ਹਰ ਇੱਕ ਸਾਡੇ ਯੂਥ ਦੇ ਵਿੱਚ ਨਜ਼ਰ ਆਉਂਦੀ ਹੈ।
2: ਪਰ ਇਸਦਾ ਮੁੱਖ ਕਾਰਨ ਤਾਂ ਇਹੀ ਹੈ ਕਿ ਅਸੀਂ ਲੋਕ ਬਹੁਤ ਜ਼ਿਆਦਾ ਟਾਈਮ ਜਿਹੜਾ ਉਹ ਸਕਰੀਨ ਟਾਈਮਿੰਗ ਵੱਲ ਵਧਾ ਰਹੇ ਹਾਂ, ਅਤੇ ਅਸੀਂ ਬਹੁਤ ਜ਼ਿਆਦਾ ਟਾਈਮ ਜਿਹੜਾ ਹੈ ਆਪਣਾ ਆਪਣੇ ਘਰਦਿਆਂ ਨੂੰ ਨਾ ਦੇ ਕੇ ਆਪਣੇ ਫੋਨ ਦੇ ਵੱਲ ਜਿਹੜਾ ਸਪੈਂਡ ਕਰ ਰਹੇ ਹਾਂ। ਤੁਹਾਨੂੰ ਪਤਾ ਪਹਿਲੇ ਕਿਵੇਂ ਦਾ ਸਮਾਂ ਹੁੰਦਾ ਸੀ ਰਿਕਸ਼ਾ, ਕਿ ਜਿਹੜੇ ਲੋਕ ਹੁੰਦੇ ਸੀਗੇ ਇੱਕ ਛੱਤ ਦੇ ਹੇਠ ਬੈਠ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਸੀਗੇ, ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀਗੀਆਂ। ਈਵਨ ਜਿਹੜੀਆਂ ਦਾਦੀਆਂ ਨਾਨੀਆਂ ਹੁੰਦੀਆਂ ਸੀ, ਬੱਚੇ ਉਹਨਾਂ ਕੋਲ ਬੈਠ ਕੇ ਬਹੁਤ ਜ਼ਿਆਦਾ ਪੁਰਾਣੀਆਂ ਕਹਾਣੀਆਂ ਸੁਣਦੇ ਸੀਗੇ।
1: ਬਿਲਕੁਲ ਰਿਤਿਕਾ, ਅਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਰਿਤਿਕਾ, ਕਿ ਕਦੇ ਤੁਸੀਂ ਮਤਲਬ ਛੱਤ 'ਤੇ ਰਾਤ ਨੂੰ ਇੰਨੀ ਗਰਮੀ ਦੇ ਵਿੱਚ ਸੁੱਤੇ ਹੋ?
2: ਮੈਂ ਕਿਹਾ ਜੀ ਅਸੀਂ ਤਾਂ ਕਈ ਵਾਰ ਹਲੇ ਵੀ ਇਹੋ ਜਿਹਾ ਜਿਹੜਾ ਨਾ ਆਨੰਦ ਲੈ ਲੈਂਦੇ ਹਾਂ, ਕਿਉਂਕਿ ਸਾਡੇ ਘਰ ਦੇ ਪਿੱਛੇ ਹੈਗੇ ਨੇ ਰੁੱਖ, ਅਤੇ ਰੁੱਖ 'ਤੇ ਜਿਹੜੀ ਠੰਡੀ ਹਵਾ ਆਉਂਦੀ ਨਾ ਉਹਨੇ ਏ ਸੀ ਨੂੰ ਵੀ ਕਿਤੇ ਨਾ ਕਿਤੇ ਫੇਲ ਕਰ ਦਿੱਤਾ ਹੁੰਦਾ। ਅਤੇ ਇਸ ਤੋਂ ਇਲਾਵਾ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਪਹਿਲਾਂ ਜਦੋਂ ਪਹਿਲੇ ਦੇ ਟਾਈਮ ਦੇ ਵਿੱਚ ਲੋਕ ਇੱਕ ਛੱਤ ਦੇ ਹੇਠ ਬੈਠ ਕੇ ਕੰਮ ਕਰਦੇ ਸੀ, ਛੱਤ ਦੇ ਹੇਠ ਤਾਂ ਦੀਕਸ਼ਾ ਅੱਜ ਵੀ ਬੈਠਦੇ ਹਾਂ ਅਸੀਂ, ਪਰ ਅੱਜ ਸਾਰਿਆਂ ਦੇ ਹੱਥਾਂ 'ਚ ਹੁੰਦੇ ਨੇ ਮੋਬਾਈਲ, ਜਿਹੜੇ ਕਿਤੇ ਨਾ ਕਿਤੇ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਦੂਰੀ ਵਧਾ ਰਹੇ ਨੇ। ਇਸ ਦੇ ਨਾਲ ਹੋਰ ਵੀ ਜਿਹੜੇ ਸਾਡੇ ਕੋਲ ਅੱਜ ਕੱਲ੍ਹ ਕਹਿ ਸਕਦੇ ਹਾਂ ਸਾਧਨ ਨੇ ਜਿਹੜੇ ਆਪਾਂ ਯੂਜ਼ ਕਰਦੇ ਹਾਂ ਇਲੈਕਟ੍ਰੀਕਲ ਚੀਜ਼ਾਂ ਜਿੱਦਾਂ।
1: ਅਗਰ ਅਸੀਂ ਆਪਣੀ ਗੱਲ ਕਰੀਏ ਤਾਂ ਸਾਡੇ ਟਾਈਮ ਦੇ ਵਿੱਚ ਮੋਬਾਈਲ ਸੀਗੇ ਉਹ ਛੋਟੇ ਜਿਹੇ ਹੁੰਦੇ ਸੀਗੇ, ਹੈ ਨਾ, ਬਟਨਾਂ ਵਾਲੇ ਮੋਬਾਈਲ ਹੁੰਦੇ ਸੀਗੇ, ਤਾਂ ਅਸੀਂ ਇੰਨਾ ਜ਼ਿਆਦਾ ਯੂਜ਼ ਨਹੀਂ ਸੀ ਕਰਦੇ। ਅਸੀਂ ਆਪਣੇ ਸ਼ਾਮ ਨੂੰ ਘਰ ਬੈਠ ਕੇ, ਹੈ ਨਾ, ਆਪਣੀ ਫੈਮਲੀ ਦੇ ਨਾਲ ਆਪਣੀਆਂ ਗੱਲਾਂ ਬਾਤਾਂ ਸ਼ੇਅਰ ਕਰਦੇ ਸੀ। ਸਭ ਨਾਲ ਪਹਿਲੇ ਸਾਡਾ ਕੰਮ ਹੁੰਦਾ ਸੀ, ਅਗਰ ਅਸੀਂ ਕਿਤੇ ਬਾਹਰ ਗਏ ਹੈ ਨਾ, ਅਤੇ ਘਰ ਆਉਂਦੇ ਮੰਮਾ ਨੂੰ ਸਭ ਕੁਝ ਸੁਣਾ ਦਈਏ, ਅਸੀਂ ਇਹ ਕੀਤਾ ਉਹ ਕੀਤਾ। ਪਰ ਅੱਜ ਕੱਲ੍ਹ ਜਦੋਂ ਅਸੀਂ ਘਰ ਆਉਂਦੇ ਹਾਂ ਨਾ, ਅਸੀਂ ਕਹਿੰਦੇ ਹਾਂ ਪਿੱਛੇ ਹਟ ਜਾਓ ਮੇਰੇ ਤੋਂ, ਮੈਂ ਨਾ ਰੈਸਟ ਕਰਨੀ ਆ ਔਰ ਆਪਣਾ ਫੋਨ ਚਲਾਉਣਾ, ਸਾਰਾ ਦਿਨ ਮੈਂ ਫੋਨ ਨਹੀਂ ਚਲਾਇਆ, ਹੈ ਨਾ, ਜਾਂ ਮੇਰੀ ਇਹ ਸੀਰੀ ਪੈਂਡਿੰਗ ਹੈ, ਮੈਂ ਇਹ ਦੇਖਣਾ, ਇਹ ਕਰਨਾ, ਇਹ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ।
2: ਅਤੇ ਦੋਸਤੋ ਇਸ ਲਈ ਅਸੀਂ ਇਹ ਗੱਲ ਕਰ ਰਹੇ ਹਾਂ ਕਿਉਂਕਿ ਇਹ ਜਿਹੜੀ ਪ੍ਰੋਬਲਮ ਹੈ ਦਿਨ ਬ ਦਿਨ ਵੱਧਦੇ ਜਾ ਰਹੀ, ਕਿਤੇ ਨਾ ਕਿਤੇ ਸਾਨੂੰ ਨੁਕਸਾਨ ਵੀ ਦੇ ਰਹੀ ਹੈ। ਇਸ ਲਈ ਇਸ ਨੂੰ ਲਿਮਿਟ ਦੇ ਵਿੱਚ ਯੂਜ਼ ਕਰੋ, ਅਨਲਿਮਿਟਡ ਨਾ ਯੂਜ਼ ਕਰੋ, ਅਤੇ ਡਿਜੀਟਲ ਡੀਟੌਕਸ ਨੂੰ ਜ਼ਰੂਰ ਆਪਣੇ ਡੇਲੀ ਰੂਟੀਨ ਦੇ ਵਿੱਚ ਲੈ ਕੇ ਆਓ। ਡਿਜੀਟਲ ਡੀਟੌਕਸ ਹੁੰਦਾ ਕੀ ਵੈਸੇ, ਦੱਸੋ ਤੁਸੀਂ ਰਿਕਸ਼ਾ।
1: ਡਿਜੀਟਲ ਡੀਟੌਕਸ ਆਪਾਂ ਸਾਰੀਆਂ ਗੱਲਾਂ ਹੀ ਇਹੀ ਕਰੀ ਜਾ ਰਹੇ ਕਿ ਹੁੰਦਾ ਕੀ ਹੈ, ਜਿਹੜੇ ਅਸੀਂ ਮਤਲਬ ਹੈ ਮੋਬਾਈਲ ਜਾਂ ਇੰਟਰਨੈਟ ਨੂੰ ਹਮੇਸ਼ਾ ਲਈ ਸਾਨੂੰ ਅਵੋਇਡ ਕਰਨਾ ਪੈਣਾ, ਸਕਰੀਨ ਟਾਈਮ ਨੂੰ ਘੱਟ ਕਰਨੇ ਪੈਣਾ, ਜਾਂ ਆਪਣੇ ਆਪ ਆਪਣੇ ਪਰਿਵਾਰ ਦੇ ਨਾਲ ਮੈਨੂੰ ਲੱਗਦਾ ਕਿ ਟਾਈਮ ਜ਼ਿਆਦਾ ਸਪੈਂਡ ਕਰੋ ਔਰ ਗੱਲਾਂ ਬਾਤਾਂ ਸ਼ੇਅਰ ਕਰੋ, ਐਂਡ ਦੈਨ ਫਿਰ ਹੀ ਇਹ ਡਿਜੀਟਲ ਡੀਟੌਕਸ ਮੈਨੂੰ ਲੱਗਦਾ ਹੋ ਸਕਦਾ।
2: ਬਿਲਕੁਲ ਦੀਕਸ਼ਾ, ਪਰ ਮੈਂ ਇੱਕ ਗੱਲ ਕਹਾਂ ਕਿ ਅੱਜ ਦੀ ਜਨਰੇਸ਼ਨ ਦੇ ਵਿੱਚ ਇੱਕਦਮ ਫੋਨ ਤੋਂ ਜਾਂ ਇੱਕਦਮ ਹਰੇਕ ਚੀਜ਼ ਤੋਂ ਅਵੋਇਡੈਂਸ ਜੇ ਆਪਾਂ ਕਹੀਏ ਲੈ ਕੇ ਆਈਏ, ਉਹ ਬਹੁਤ ਦਿੱਕਤ ਵਾਲੀ ਗੱਲ ਹੋਏਗੀ। ਇੱਕਦਮ ਅਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਨਹੀਂ ਕਰ ਸਕਦੇ, ਤਾਂ ਅਸੀਂ ਕੀ ਕਰ ਸਕਦੇ ਹਾਂ ਫਿਰ ਇਹਦੇ ਵਿੱਚ, ਅਸੀਂ ਇਸ ਨੂੰ ਥੋੜ੍ਹਾ ਥੋੜ੍ਹਾ ਟਾਈਮ, ਯਾਨੀ ਕਿ ਕਹਿ ਸਕਦੇ ਜੇਕਰ ਆਪਾਂ ਪੂਰਾ ਵੀਕ ਫੋਨ ਚਲਾ ਰਹੇ ਹਾਂ, ਕਿਉਂ ਨਾ ਇੱਕ ਦਿਨ ਬਿਨਾਂ ਫੋਨ ਤੋਂ ਰਹਿ ਕੇ ਦੇਖੀਏ।
1: ਹਾਂ ਬਿਲਕੁਲ, ਇੱਦਾਂ ਨਹੀਂ ਕਰ ਸਕਦੇ ਤੁਸੀਂ, ਅਸੀਂ ਸੌਣ ਵਕਤ ਆ, ਹੈ ਨਾ, ਉੱਠਣ ਵਕਤ ਸਭ ਨਾਲ ਪਹਿਲੇ ਅਸੀਂ ਲੱਭਦੇ ਹਾਂ ਆਪਣਾ ਫੋਨ, ਇਸ ਚੀਜ਼ ਨੂੰ ਅਵੋਇਡ ਕਰੀਏ। ਰਾਤ ਨੂੰ ਸੌਣ ਵੇਲੇ ਹੀ ਅਸੀਂ ਆਪਣਾ ਫੋਨ ਆਪਣੇ ਤੋਂ ਦੂਰ ਰੱਖੀਏ, ਤਾਂ ਕਿ ਅਸੀਂ ਉੱਠੀਏ ਤਾਂ ਅਸੀਂ ਆਪਣਾ ਫੋਨ ਨਾ ਲੱਭੀਏ ਕਿ ਹਾਂ ਸਾਡਾ ਫੋਨ ਕਿੱਥੇ, ਔਰ ਸਿੱਧੇ ਸਕਰੀਨ ਅਸੀਂ ਖੋਲ ਲਈਏ ਔਰ ਆਪਾਂ ਦੇਖ ਲਈਏ। ਸਵੇਰੇ ਉੱਠੋ, ਤੁਸੀਂ ਜਾਓ ਛੱਤ 'ਤੇ, ਜਾਓ ਬਾਹਰ, ਜਾਓ ਜਿਹੜੀ
2: ਠੰਡੀ ਹਵਾ ਲਓ,
1: ਠੰਡੀ ਹਵਾ ਲਓ, ਤੁਸੀਂ ਸਨਸੈਟ ਦੇਖੋ, ਇਹ ਸਾਰੀਆਂ ਚੀਜ਼ਾਂ, ਸਨਰਾਈਜ਼ ਹੁੰਦੇ ਦੇਖੋ, ਸਨਸੈਟ ਦੇਖੋ, ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਬੜੀਆਂ ਹੀ ਜ਼ਿਆਦਾ ਇੰਪੋਰਟੈਂਟ ਆ। ਔਰ ਮੈਨੂੰ ਲੱਗਦਾ ਅੱਜ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਆਪਣੀ ਦੋਸਤ ਆਰਜੀ ਰਿਤਿਕਾ
1: ਤੇ ਆਰਜੀ ਦੀਕਸ਼ਾ ਦੇ ਨਾਲ। ਜੀ ਦੋਸਤੋ, ਹੁਣ ਵਿਹਲਾ ਹੋ ਗਿਆ ਹੈ ਜੀ ਸਾਡੇ ਅਗਲੇ ਸੈਗਮੈਂਟ ਦਾ। ਜੀ ਸੈਗਮੈਂਟ ਲੈ ਕੇ ਆ ਗਿਆ ਜੀ ਤੁਹਾਡੇ ਲਈ ਵਰਡ ਐਕਸਪ੍ਰੈਸ। ਅਤੇ ਜਿੱਥੇ ਤੁਹਾਨੂੰ ਪਤਾ ਹੀ ਹੈ ਜੀ, ਅਸੀਂ ਇੱਕ ਹਰ ਰੋਜ਼ ਨਵਾਂ ਸ਼ਬਦ ਲੈ ਕੇ ਆਉਂਦੇ ਹਾਂ ਜਿਹਦੇ ਨਾਲ ਜੁੜੀ ਦਿਲਚਸਪ ਕਹਾਣੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੀ। ਵਰਡ ਅੱਜ ਦਾ ਬਹੁਤ ਹੀ ਜ਼ਿਆਦਾ ਖਾਸ ਆ ਔਰ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੇਗਾ ਜੀ। ਵਰਡ ਹੈ ਸਾਡਾ ਰਵਾਇਤ।
0: ਬਿਲਕੁਲ ਦੋਸਤੋ, ਪੰਜਾਬੀ ਵਿੱਚ ਰਵਾਇਤ ਤੇ ਇਹ ਤੇ ਸਭ ਤੋਂ ਜ਼ਿਆਦਾ ਮੈਂ ਕਹਿੰਦੀ ਲੋਕਾਂ ਨੇ ਸੁਣਿਆ ਹੋਏਗਾ, ਬਟ ਅੱਜ ਕੱਲ੍ਹ ਇਹ ਵਰਡ ਜਿਹੜਾ ਲੁਪਤ ਹੋ ਰਿਹਾ ਦੀਕਸ਼ਾ ਕਿਤੇ ਨਾ ਕਿਤੇ, ਹੈ ਨਾ?
1: ਬਿਲਕੁਲ ਜੀ।
0: ਤੇ ਦੋਸਤੋ, ਰਵਾਇਤ ਹੈ ਅਰਬੀ ਤੇ ਉਰਦੂ ਦਾ ਮੂਲ ਸ਼ਬਦ ਜਿਸ ਨੂੰ ਪੰਜਾਬੀ ਵਿੱਚ ਵੀ ਬਹੁਤ ਜ਼ਿਆਦਾ ਤੌਰ ਤੇ ਇਸਤੇਮਾਲ ਕੀਤਾ ਜਾਂਦਾ। ਤੇ ਇਸ ਦਾ ਮੁੱਖ ਮੀਨਿੰਗ, ਜਾਂ ਆਪਾਂ ਕਹਿ ਸਕਦੇ ਮੇਨ ਮੀਨਿੰਗ ਜਾਂ ਕਹਿ ਸਕਦੇ ਮੁੱਖ ਅਰਥ ਜਿਹੜਾ, ਉਹ ਇਹ ਆ ਕਿ ਟ੍ਰੈਡੀਸ਼ਨ, ਪਰੰਪਰਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਰੀਤੀ ਰਿਵਾਜ਼, ਹੈ ਨਾ, ਤੇ ਜਾਂ ਕਹਾਣੀ ਜਾਂ ਕਿਸੇ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ।
1: ਬਿਲਕੁਲ, ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਸਾਡੇ ਰੀਤੀ ਰਿਵਾਜ਼ ਹੈ ਨਾ ਜਿਹੜੇ ਬੜੀ ਹੀ ਪੁਰਾਣੀ ਪੀੜ੍ਹੀਆਂ ਤੋਂ ਚੱਲਦੇ ਆ ਰਹੇ ਨੇ, ਕੁਝ ਇਹੋ ਜਿਹੇ ਰਿਵਾਜ਼ ਦੇ, ਚਾਹੇ ਅਸੀਂ ਕਹਿ ਲਈਏ ਕਿ ਕੁੜੀ ਦੀ ਗੱਲ ਕਰ ਲਈਏ, ਕੁੜੀ ਨੇ ਵਿਆਹ ਕੇ ਦੂਸਰੇ ਘਰ ਜਾਣਾ ਹੀ ਜਾਣਾ ਆਪਣੇ ਸਹੁਰੇ ਘਰ, ਇਹ ਵੀ ਇੱਕ ਰਿਵਾਜ਼ ਦੇ ਵਾਂਗੂ ਹੀ ਹੈ। ਅਤੇ ਬਹੁਤ ਸਾਰੇ ਰਿਵਾਜ਼ ਨੇ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਦੇਖਦੇ ਹਾਂ, ਰਿਵਾਜ਼ ਹੋ ਗਏ, ਅਤੇ ਇਹ ਸਾਰੇ ਰਿਵਾਇਤ ਦਾ ਅਸਲ ਮਤਲਬ ਇਹੀ ਹੈ ਜੀ, ਰੀਤੀ ਰਿਵਾਜ਼।
0: ਬਿਲਕੁਲ, ਇਹ ਤਾਂ ਗੱਲ ਤੁਹਾਡੀ ਸਹੀ ਹੈ ਕਿ ਜਦੋਂ ਪੁਰਾਣੀਆਂ ਰੀਤੀ ਰਿਵਾਜ਼ਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਤਾਂ ਰਵਾਇਤ ਇਹੀ ਚੱਲ ਰਹੀ ਹੈ ਕਿ ਅਸੀਂ ਇਹ ਚੀਜ਼ ਜਿਹੜੀ ਹੈ ਕਰਦੇ ਹੀ ਕਰਦੇ ਹਾਂ। ਯਾਨੀ ਕਿ ਜਿਹੜੇ ਲੋਕ ਆਪਣੇ ਟ੍ਰੈਡੀਸ਼ਨ ਨੂੰ ਪੂਰੇ ਪਰਪੱਖ ਹੋ ਕੇ ਇਸਤੇਮਾਲ ਕਰਦੇ ਨੇ ਆਪਣੀ ਲਾਈਫ 'ਚ, ਜਾਂ ਫਿਰ ਕਹਿ ਸਕਦੇ ਹਾਂ ਆਪਣੇ ਜਿਹੜੇ ਆਪਾਂ ਫੈਸਟੀਵਲਸ ਵਗੈਰਾ ਇੰਜੋਏ ਕਰਦੇ ਹਾਂ ਉਹਨਾਂ ਦੇ ਵਿੱਚ ਜਿਹੜੇ ਪਰੰਪਰਾਵਾਂ ਨੂੰ ਅਸੀਂ ਮੁੱਖ ਰੱਖਦੇ ਹਾਂ, ਉਹੀ ਚੀਜ਼ ਹੁੰਦੀ ਹੈ ਜੀ ਰਵਾਇਤ। ਅਤੇ ਰਵਾਇਤ ਦੇ ਨਾਲ ਰਿਲੇਟਡ ਕਈ ਗੀਤ ਵੀ ਨੇ, ਕਈ ਚੀਜ਼ਾਂ ਵੀ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਇਹ ਰੀਤੀ ਰਿਵਾਜ਼ ਦਾ ਹਿੱਸਾ ਹੈ, ਜਿਵੇਂ ਕਈ ਫੋਕ ਸੌਂਗਸ ਵੀ ਨੇ, ਹੈ ਨਾ?
1: ਬਿਲਕੁਲ ਜੀ, ਫੋਕ ਸੌਂਗ ਨੇ, ਪਰ ਮੈਨੂੰ ਇੱਦਾਂ ਲੱਗਦਾ ਕਿ ਰਿਤਿਕਾ ਸਮਾਂ ਜਿਹੜਾ ਹੈ ਕਿ ਮਾਡਰਨ ਹੁੰਦਾ ਜਾ ਰਿਹਾ, ਬਹੁਤ ਸਾਰੀ ਟੈਕਨੋਲੋਜੀਜ਼ ਆ ਰਹੀਆਂ ਨੇ, ਪਰ ਸਾਡੇ ਜਿਹੜੇ ਰੀਤੀ ਰਿਵਾਜ਼ ਹੈ ਨਾ ਉਹ ਉੱਥੇ ਹੀ ਹੈ ਅਤੇ ਉੱਦਾਂ ਹੀ ਪੀੜ੍ਹੀ ਤੋਂ ਪੀੜ੍ਹੀ ਦਰ ਚੱਲਦੇ ਆ ਰਹੇ ਨੇ, ਲੋਕ ਫੋਲੋ ਕਰ ਰਹੇ ਨੇ, ਅਤੇ ਮੈਨੂੰ ਲੱਗਦਾ ਕਿ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਵੀ ਹੈ।
0: ਬਿਲਕੁਲ, ਤਾਂ ਜਿਵੇਂ ਕਈ ਵਾਰ ਨਾ ਇਹਨਾਂ ਦੀ ਕਈ ਵਾਕਾਂ ਦੇ ਵਿੱਚ ਵੀ ਵਰਤੋਂ ਕੀਤੀ ਜਾਂਦੀ, ਜਦੋਂ ਅਸੀਂ ਕਹਿੰਦੇ ਹਾਂ ਕਿ ਸਾਨੂੰ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਸਾਨੂੰ ਆਪਣੀ ਪੁਰਾਣੀਆਂ ਰਵਾਇਤਾਂ ਦਾ ਜਿਹੜਾ ਹੈ ਸਤਿਕਾਰ ਵੀ ਕਰਦੇ ਰਹਿਣਾ ਚਾਹੀਦਾ। ਜੇਕਰ ਆਪਾਂ ਸ਼ਾਇਰੀ ਦੇ ਵਿੱਚ ਇਸਤੇਮਾਲ ਕਰਦੇ ਹਾਂ, ਜਿੱਦਾਂ ਆਪਾਂ ਕਈ ਵਾਰ ਚੀਜ਼ਾਂ ਸੁਣਿਆ ਨਾ ਕਿ ਦੁਨੀਆਂ ਦੀ ਰਵਾਇਤਾਂ ਜਿਹੜੀਆਂ ਨੇ ਨਾ ਉਹ ਬਹੁਤ ਵੱਖਰੀਆਂ ਅਤੇ ਬਹੁਤ ਹੀ ਪੁਰਾਣੀਆਂ ਹੁੰਦੀਆਂ ਨੇ
1: ਜੀ। ਅਤੇ ਇਹ ਵੀ ਸਾਡੀ ਰਵਾਇਤ ਹੈ ਕਿ ਜਿਵੇਂ ਅਸੀਂ ਵਰਡ ਐਕਸਪ੍ਰੈਸ ਸੈਗਮੈਂਟ ਦੇ ਵਿੱਚ ਤੁਹਾਡੇ ਲਈ ਪੰਜਾਬੀ ਦੇ ਵਰਡਸ ਲੈ ਕੇ ਆਉਂਦੇ ਹਾਂ ਕਿ ਤੁਸੀਂ ਆਪਣੇ ਪੰਜਾਬ ਦੇ ਜਿਹੜੇ ਸ਼ਬਦ ਨੇ, ਪੁਰਾਣੇ ਸ਼ਬਦ ਜਿਹੜੇ ਸਦੀਆਂ ਤੋਂ ਚੱਲਦੇ ਆ ਰਹੇ ਨੇ, ਇਵੇਂ ਹੀ ਤੁਸੀਂ ਉਹਨਾਂ ਨੂੰ ਜ਼ਿੰਦਾ ਰੱਖੋ, ਅਤੇ ਇਹ ਵੀ ਸਾਡੀ ਰਵਾਇਤ ਹੈ ਜੀ।
0: ਬਿਲਕੁਲ, ਇਹ ਗੱਲ ਕਹਿ ਸਕਦੇ, ਇਹ ਵੀ ਇੱਕ ਪਰੰਪਰਾ ਅਸੀਂ ਬਣਾ ਲਈ ਹੈ ਕਿ ਅਸੀਂ ਤੁਹਾਨੂੰ ਪੁਰਾਣੇ ਲੁਪਤ ਹੋ ਰਹੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਅਸੀਂ ਤੁਹਾਡੇ ਅੱਗੇ ਦੁਬਾਰਾ ਲੈ ਕੇ ਆਉਣਾ, ਤਾਂ ਕਿ ਉਹਨਾਂ ਨੂੰ ਤੁਸੀਂ ਉਹਨਾਂ ਤੋਂ ਵਾਂਝੇ ਨਾ ਰਹਿ ਸਕੋ, ਅਤੇ ਕਿਤੇ ਨਾ ਕਿਤੇ ਡੇਲੀ ਰੂਟੀਨ ਦੇ ਵਿੱਚ ਉਹਨਾਂ ਨੂੰ ਜਿਹੜਾ ਉਹਨਾਂ ਦਾ ਇਸਤੇਮਾਲ ਕਰੋ ਉਹਨਾਂ ਵਰਡਸ ਦਾ। ਅਤੇ ਦੋਸਤੋ, ਅੱਜ ਦਾ ਵਰਡ ਸੀਗਾ ਰਵਾਇਤ, ਇਸ ਦੇ ਨਾਲ ਰਿਲੇਟਡ ਬਹੁਤ ਸਾਰੇ ਘੋੜੀਆਂ ਜਾਂ ਫਿਰ ਕਹਿ ਸਕਦੇ ਸੁਹਾਗ ਅਤੇ ਹੋਰ ਕਈ ਫੋਕ ਸੌਂਗਸ ਵੀ ਨੇ, ਅਤੇ ਚਲੋ ਇੱਕ ਪਿਆਰਾ ਜਿਹਾ ਗੀਤ ਅਸੀਂ ਵੀ ਸੁਣ ਲੈਂਦੇ ਹਾਂ।
1: ਅਤੇ ਰਿਤਿਕਾ, ਮੈਨੂੰ ਲੱਗਦਾ ਕਿ ਨਵੀਂ ਸੋਚ ਨੂੰ ਅਪਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਬਟ ਜਿਹੜੀ ਸਾਡੀ ਪੁਰਾਣੀ ਪੀੜ੍ਹੀ ਦਰ ਚੀਜ਼ਾਂ ਚੱਲਦੀਆਂ ਆ ਰਹੀਆਂ ਨਾ, ਇਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਦੋਸਤੋ, ਰਿਤਿਕਾ ਨੇ ਜਿਵੇਂ ਕਿਹਾ ਹੈ ਕਿ ਅਸੀਂ ਗਾਣਾ ਸੁਣਾ ਦਈਏ ਤੁਹਾਨੂੰ, ਅਤੇ ਅਸੀਂ ਗਾਣਾ ਲੈ ਕੇ ਆ ਗਏ ਜੀ। ਇੰਜੋਏ ਕਰੋ ਤੁਸੀਂ ਇਹ ਟਰੈਕ, ਮਿਲਦੇ ਹਾਂ ਫਿਰ ਇਸ ਟਰੈਕ ਤੋਂ ਬਾਅਦ।

0: FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਯੁਵਾਣੀ ਆਰਜੇ ਦੀਕਸ਼ਾ
1: ਤੇ ਆਰਜੇ ਰਿਤਿਕਾ ਦੇ ਨਾਲ।
0: ਜੀ ਦੋਸਤੋ, ਅਸੀਂ ਲੈ ਕੇ ਆ ਗਏ ਹਾਂ ਫਿਰ ਤੁਹਾਡੇ ਲਈ ਇੱਕ ਸੈਗਮੈਂਟ, ਕਿਉਂਕਿ ਅਸੀਂ ਹੁਣ ਤੁਹਾਨੂੰ ਕਰਨਾ ਥੋੜ੍ਹਾ ਜਿਹਾ ਮੋਟੀਵੇਟ।
1: ਬਿਲਕੁਲ ਦੋਸਤੋ, ਹੁਣ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਹਾਂ ਜੀ ਗੱਲ ਤਜੁਰਬੇ ਵਾਲੀ, ਜਿਹਦੇ ਵਿੱਚ ਅਸੀਂ ਤੁਹਾਨੂੰ ਕੋਈ ਨਾ ਕੋਈ ਤਜੁਰਬੇ ਵਾਲੀ ਗੱਲ ਦੱਸ ਕੇ ਜਾਈਦਾ, ਕਿਉਂ ਦੀਕਸ਼ਾ?
0: ਜੀ ਬਿਲਕੁਲ, ਅੱਜ ਅਸੀਂ ਸਟੋਰੀ ਲੈ ਕੇ ਆਏ ਹਾਂ ਇੱਕ ਨੀਰਜ ਚੋਪੜਾ ਦੀ। ਬਹੁਤ ਸਾਰੇ ਲੋਕ ਮੈਨੂੰ ਲੱਗਦਾ ਕਿ ਇਹ ਨਾਮ ਨੂੰ ਜ਼ਰੂਰ ਜਾਣਦੇ ਹੋਣਗੇ, ਅਤੇ ਕਿਉਂ ਨਾ ਅੱਜ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਇਹ ਸਫ਼ਰ ਕਰੀਏ। ਅਤੇ ਇਹ ਜਿਹੜੀ ਕਹਾਣੀ ਹੈ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਜੀ ਇੱਕ ਅਜਿਹੇ ਮੁੰਡੇ ਦੀ ਕਹਾਣੀ ਹੈ ਜੀ ਜਿਨ੍ਹਾਂ ਦਾ ਨਾਮ ਹੈ ਜੀ ਨੀਰਜ ਚੋਪੜਾ।
1: ਬਿਲਕੁਲ ਦੋਸਤੋ, ਨੀਰਜ ਚੋਪੜਾ ਨੂੰ ਤੁਸੀਂ ਉਵੇਂ ਤਾਂ ਜਾਣਦੇ ਹੀ ਹੋਵੋਗੇ, ਮੈਨੂੰ ਲੱਗਦਾ ਸਾਡੇ ਯੂਥ ਦੇ ਲਈ ਸਭ ਤੋਂ ਵੱਡੀ ਇੰਸਪੀਰੇਸ਼ਨ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਹ ਹੈ, ਜਿਹੜੇ ਸਪੈਸ਼ਲੀ ਪਲੇਅਰਸ ਨੇ ਉਹਨਾਂ ਦੇ ਲਈ। ਪਰ ਕੀ ਤੁਹਾਨੂੰ ਪਤਾ ਕਿ ਜਿਵੇਂ ਕਿ ਹਰ ਇੱਕ ਬੰਦਾ ਕਿਤੇ ਨਾ ਕਿਤੇ ਫੇਮਸ ਪਰਸਨੈਲਿਟੀ ਬਣਨ ਤੋਂ ਪਹਿਲਾਂ ਇੱਕ ਆਮ ਇਨਸਾਨ ਹੀ ਹੁੰਦਾ, ਕਿਉਂ ਦੀਕਸ਼ਾ?
0: ਜੀ ਬਿਲਕੁਲ, ਅਤੇ ਗੱਲ ਕਰ ਦਿੰਦੇ ਹਾਂ ਅਸੀਂ, ਤੁਹਾਨੂੰ ਸੁਣਾ ਦਿੰਦੇ ਹਾਂ ਕਿ ਉਹਨਾਂ ਦੀ ਕਹਾਣੀ ਕਿਵੇਂ ਸ਼ੁਰੂਆਤ ਹੋਈ ਅਤੇ ਕਿਵੇਂ ਉਹ ਜਿਹੜੇ ਸਟੇਡੀਅਮ 'ਚ ਜਾ ਕੇ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਜਿਹੜਾ ਗੋਲਡ ਮੈਡਲ ਜਿੱਤਿਆ ਸੀਗਾ। ਅਤੇ ਉਹਨਾਂ ਦੀ ਕਹਾਣੀ ਸ਼ੁਰੂਆਤ ਹੋਈ ਸੀ, ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਵੇਟ ਸੀਗਾ ਬਹੁਤ ਜ਼ਿਆਦਾ ਸੀਗਾ, ਅਤੇ ਫਿਰ ਕੀ ਉਹ ਹਰਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸੀਗੇ ਖੰਡਰਾ। ਅਤੇ ਕਹਿੰਦੇ ਨੀਰਜ ਨੇ ਬਚਪਨ ਦੇ ਵਿੱਚ ਜਦੋਂ ਕਾਫੀ ਵੇਟ ਸੀਗਾ ਨਾ, ਅਤੇ ਉਹਦੇ ਘਰ ਦੇ ਪਰਿਵਾਰ ਫਰੈਂਡਸ ਥੋੜ੍ਹਾ ਜਿਹਾ ਮਜ਼ਾਕ ਉਡਾਉਂਦੇ ਸੀਗੇ ਕਿ ਥੋੜ੍ਹਾ ਜਿਹਾ ਵੇਟ ਲੋਸ ਕਰ ਆਪਣਾ, ਹੈ ਨਾ, ਥੋੜ੍ਹਾ ਜਿਹਾ ਐਕਸਰਸਾਈਜ਼ ਵਗੈਰਾ ਕਰ। ਅਤੇ ਉਹਨਾਂ ਨੇ ਫਿਰ ਕੀ ਕੀਤਾ, ਉਸਨੂੰ ਸਟੇਡੀਅਮ ਦੇ ਵਿੱਚ ਭੇਜ ਦਿੱਤਾ। ਸਟੇਡੀਅਮ ਕਹਿੰਦੇ ਆ ਸਿਰਫ ਉਹ ਘੁੰਮਣ ਲਈ ਨਹੀਂ ਗਏ ਸੀਗੇ, ਉਹਨਾਂ ਨੇ ਬਹੁਤ ਸਾਰੀਆਂ ਖੇਡਾਂ ਵੀ ਦੇਖੀਆਂ।
1: ਬਿਲਕੁਲ ਦੋਸਤੋ, ਜਿਵੇਂ ਕਿ ਹੁਣੇ ਦੀਕਸ਼ਾ ਨੇ ਦੱਸਿਆ ਕਿ ਨੀਰਜ ਚੋਪੜਾ ਬਚਪਨ ਤੋਂ ਹੀ ਬਹੁਤ ਜ਼ਿਆਦਾ ਹੈਲਦੀ ਸੀਗੇ, ਜਿਹਦੇ ਕਾਰਨ ਉਹਨਾਂ ਨੂੰ ਬਹੁਤ ਜ਼ਿਆਦਾ ਟੀਜ਼ ਕੀਤਾ ਜਾਂਦਾ ਸੀ, ਜਾਂ ਕਹਿ ਸਕਦੇ ਬਹੁਤ ਜ਼ਿਆਦਾ ਲੋਕ ਉਹਨਾਂ ਦਾ ਮਜ਼ਾਕ ਵੀ ਉਡਾ ਦਿੰਦੇ ਸੀਗੇ ਇਸ ਗੱਲ ਨੂੰ ਲੈ ਕੇ, ਬਟ ਬਾਅਦ ਵਿੱਚ ਚਲੋ ਹਾਸੇ ਵਿੱਚ ਟਾਲ ਦਿੰਦੇ ਸੀਗੇ, ਬਟ ਟਾਂਟ ਤਾਂ ਵੱਜ ਹੀ ਜਾਂਦੀ ਸੀਗੀ। ਅਤੇ ਇਸੇ ਕਾਰਨ ਉਹਨਾਂ ਨੂੰ ਕਈ ਵਾਰੀ ਬਹੁਤ ਜ਼ਿਆਦਾ ਮਤਲਬ ਬੁਰਾ ਵੀ ਲੱਗਦਾ ਸੀਗਾ। ਅਤੇ ਇੱਕ ਦਿਨ ਉਹਨਾਂ ਨੂੰ ਉਹਨਾਂ ਦੇ ਚਾਚਾ ਜੀ ਦੁਆਰਾ ਸਟੇਡੀਅਮ ਲੈ ਕੇ ਜਾਇਆ ਗਿਆ, ਅਤੇ ਉੱਥੇ ਉਹਨਾਂ ਨੇ ਜਾ ਕੇ ਸਿਰਫ ਘੁੰਮਿਆ ਫਿਰਿਆ ਨਹੀਂ, ਬਲਕਿ ਉਹਨਾਂ ਦੀ ਨਜ਼ਰਾਂ ਖਿਡਾਰੀਆਂ ਵੱਲ ਪਈਆਂ। ਅਤੇ ਉੱਥੇ ਉਹਨਾਂ ਨੇ ਨਾ ਇੱਕ, ਤੁਹਾਨੂੰ ਪਤਾ ਉੱਥੇ ਹੀ ਉਹਨਾਂ ਦੀ ਜਰਨੀ ਜਿਹੜੀ ਹੈ ਸਟਾਰਟ ਹੋਈ ਹੈ, ਕਿਉਂਕਿ ਉੱਥੇ ਨਾ ਉਹਨਾਂ ਨੇ ਇੱਕ ਬਹੁਤ ਵੱਡਾ ਭਾਲਾ ਦੇਖਿਆ ਸੀਗਾ। ਭਾਲਾ ਯਾਨੀ ਕਿ ਅਸੀਂ ਕਹਿ ਸਕਦੇ ਹਾਂ ਜੈਵਲਿਨ ਥਰੋ ਦੇ ਵਿੱਚ ਯੂਜ਼ ਕੀਤਾ ਜਾਣ ਵਾਲਾ ਜਿਹੜਾ ਇੰਸਟਰੂਮੈਂਟ ਕਹਿ ਸਕਦੇ ਹਾਂ ਅਸੀਂ ਉਹਨੂੰ ਚੀਜ਼ ਨੂੰ।
0: ਜੀ ਬਿਲਕੁਲ, ਅਤੇ ਇੰਸਟਰੂਮੈਂਟ ਦੇਖਿਆ ਅਤੇ ਇੰਸਟਰੂਮੈਂਟ ਅਤੇ
1: ਇੰਸਟਰੂਮੈਂਟ
0: ਮੇਰੇ ਦਿਮਾਗ ਵਿੱਚ ਘੁੰਮ ਰਿਹਾ
1: ਦੇਖੀ।
0: ਹਾਂਜੀ, ਕਿਉਂਕਿ ਅਸੀਂ ਫਿਲਮੀ ਨੰਬਰ ਸੈਗਮੈਂਟ ਵੀ ਲੈ ਕੇ ਆ ਰਹੇ ਹਾਂ, ਇਸ ਤੋਂ ਬਾਅਦ ਅਤੇ ਕੁਐਸਚਨਸ ਪ੍ਰਿਪੇਅਰ ਕਰ ਰਹੇ ਸੀਗੇ। ਅਤੇ ਜਦੋਂ ਉਹਨਾਂ ਨੇ ਉਹ ਵਾਲੀ ਗੇਮ ਦੇਖੀ ਤਾਂ ਫਿਰ ਉਸ ਗੇਮ ਨੇ ਨਾ ਉਹਨਾਂ ਦੀ ਜ਼ਿੰਦਗੀ ਬਿਲਕੁਲ ਚੇਂਜ ਕਰ ਦਿੱਤੀ ਸੀ।
1: ਬਿਲਕੁਲ ਦੋਸਤੋ, ਉਹ ਜਿਹੜਾ ਔਜ਼ਾਰ ਉਹਨਾਂ ਨੇ ਦੇਖਿਆ ਸੀਗਾ ਉਹ ਉਸ ਗੇਮ ਦਾ ਮੁੱਖ ਕਹਿ ਸਕਦੇ ਹਾਂ ਪੁਆਇੰਟ ਸੀਗਾ, ਅਤੇ ਜਿਸ ਨੂੰ ਉਹਨਾਂ ਨੇ ਚੱਕ ਕੇ ਚੈੱਕ ਕੀਤਾ ਅਤੇ ਉਹਨਾਂ ਨੇ ਪੁੱਛਿਆ ਕਿ ਇਹ ਗੇਮ ਕਿਵੇਂ ਖੇਡੀ ਜਾਂਦੀ ਹੈ, ਕਿਉਂਕਿ ਉਹਨਾਂ ਦਾ ਇੰਟਰਸਟ ਪੈਦਾ ਹੋ ਰਿਹਾ ਸੀ। ਅਤੇ ਜਦੋਂ ਉਹਨਾਂ ਨੂੰ ਉਸ ਚੀਜ਼ ਦੇ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਸੋਚਿਆ ਕਿਉਂ ਨਾ ਇਸ ਵਿੱਚ ਹੀ ਕੋਸ਼ਿਸ਼ ਕੀਤੀ ਜਾਵੇ ਅਤੇ ਇਸ ਗੇਮ ਨੂੰ ਖੇਡਣ ਦਾ ਟਰਾਈ ਕੀਤਾ ਜਾਵੇ। ਅਤੇ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਲਾਈਫ ਦੀ ਜਰਨੀ ਸੀਗੀ ਉਹ ਸਟਾਰਟ ਹੋਈ, ਅਤੇ ਫਿਰ ਉਹੀ ਨੀਰਜ ਚੋਪੜਾ

0: ਨੇ ਲਗਾਤਾਰ ਜਿਹੜਾ ਹੈ ਇਸ 'ਤੇ ਮਿਹਨਤ ਕੀਤੀ ਅਤੇ ਮਿਹਨਤ ਕਰਦੇ ਕਰਦੇ ਕਿਤੇ ਨਾ ਕਿਤੇ ਬਹੁਤ ਕੁਛ ਹਾਸਿਲ ਵੀ ਕਰ ਲਿਆ।
1: ਬਹੁਤ ਕੁਛ ਹਾਸਿਲ ਕੀਤਾ ਜੀ। ਅਸੀਂ ਸ਼ੁਰੂਆਤ ਤੁਹਾਨੂੰ ਦੱਸ ਦਿੱਤੀ ਹੈ ਕਿ ਉਹਨਾਂ ਨੇ ਇੱਕ ਗੇਮ ਦੇਖੀ ਅਤੇ ਉਹ ਗੇਮ ਸਿੱਖਣ ਦਾ ਉਹਨਾਂ ਦੇ ਮਨ ਦੇ ਵਿੱਚ ਉਹ ਚਾਅ ਪੈਦਾ ਹੋ ਗਈ ਅਤੇ ਉਸ ਗੇਮ ਨੇ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਬਦਲ ਦਿੱਤੀ ਸੀਗੀ। ਅੱਗੇ ਵੀ ਕਹਾਣੀ ਨੂੰ ਆਪਾਂ ਸੁਣਾਵਾਂਗੇ, ਫਿਲਹਾਲ ਤੁਸੀਂ ਇਹ ਗੀਤ ਇੰਜੋਏ ਕਰੋ ਔਰ ਇਸ ਗੀਤ ਤੋਂ ਬਾਅਦ ਫਿਰ ਅਸੀਂ ਲੈ ਕੇ ਜਾਂਦੇ ਹਾਂ ਤੁਹਾਨੂੰ ਨੀਰਜ ਚੋਪੜਾ ਦੀ ਕਹਾਣੀ।

0: ਬਿਲਕੁਲ ਦੋਸਤੋ, ਇਹੀ ਜ਼ਿੱਦੀ ਦਿਲ ਜਿਹੜਾ ਸੀਗਾ ਉਹ ਸੀ ਨੀਰਜ ਚੋਪੜਾ ਦਾ। ਅਤੇ ਨੀਰਜ ਚੋਪੜਾ ਨੇ ਜਦੋਂ ਠਾਣ ਲਿਆ ਕਿ ਹੁਣ ਮੈਂ ਕੁਛ ਕਰਕੇ ਦਿਖਾਉਣਾ, ਇਹ ਸੀਗਾ ਇੱਕ ਟਰਨਿੰਗ ਪੁਆਇੰਟ ਉਸਦੀ ਲਾਈਫ ਦੇ ਵਿੱਚ। ਉਸਨੇ ਬਹੁਤ ਜ਼ਿਆਦਾ ਮਿਹਨਤ ਕੀਤੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਉਹਨਾਂ ਦਾ ਨਾਮ ਜਿਹੜਾ ਹੈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਫੇਮਸ ਪਰਸਨੈਲਿਟੀ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਇੱਕ ਬਹੁਤ ਅੱਛੇ ਖਿਲਾੜੀ ਦੇ ਤੌਰ ਉਹਨਾਂ ਨੂੰ ਜਾਣਿਆ ਜਾਂਦਾ। ਅਤੇ ਜਿਵੇਂ ਕਿ ਦੀਕਸ਼ਾ ਤੁਸੀਂ ਦੱਸਿਆ ਹੋਣੇ ਕਿ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਪ੍ਰੈਕਟਿਸ ਕੀਤੀ ਹੈ ਨਾ, ਆਪਾਂ ਕਹਿ ਸਕਦੇ ਹਾਂ। ਅਤੇ ਇਹ ਜਿਹੜੀ ਚੀਜ਼ ਸੀਗੀ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਸਟਰੈਂਥ ਬਣ ਕੇ ਅੱਗੇ ਆਈ ਹੈ ਨਾ।
1: ਬਿਲਕੁਲ ਜੀ, ਉਹਨਾਂ ਨੇ ਬਹੁਤ ਪ੍ਰੈਕਟਿਸ ਕੀਤੀ, ਬਹੁਤ ਟ੍ਰੇਨਿੰਗ ਕੀਤੀ, ਇੱਦਾਂ ਹੀ ਸਮਾਂ ਬੀਤਦਾ ਗਿਆ। ਅਤੇ ਫਿਰ ਉਹ ਸਮਾਂ ਆਇਆ 2021 ਦਾ, ਜਿਸਦਾ ਸਭ ਨੂੰ ਅਤੇ ਪੂਰੇ ਭਾਰਤ ਨੂੰ ਇੰਤਜ਼ਾਰ

0: ਯਾਰ ਸੀਗਾ ਟੋਕਿਓ
1: ਜੀ
0: ਓਲੰਪਿਕ ਦੇ ਵਿੱਚ ਜਦੋਂ ਨੀਰਜ ਚੋਪੜਾ ਨੇ ਆਪਣਾ ਭਾਲਾ ਸੁੱਟਿਆ, ਤੇ ਸਿਰਫ ਭਾਲਾ ਹੀ ਨਹੀਂ ਉੱਡਿਆ ਸੀਗਾ, ਸਗੋਂ ਕਰੋੜਾਂ ਭਾਰਤੀਆਂ ਦੇ ਸੁਪਨੇ ਵੀ ਆਸਮਾਨਾਂ ਨੂੰ ਛੂ ਰਹੇ ਸੀਗੇ। ਕੁਝ ਹੀ ਪਲਾਂ ਦੇ ਬਾਅਦ ਸਕਰੀਨ ਤੇ ਲਿਖਿਆ ਆਇਆ ਜਦੋਂ ਗੋਲਡ ਮੈਡਲ ਇੰਡੀਆ।
1: ਬਿਲਕੁਲ, ਤੇ ਤੁਹਾਨੂੰ ਪਤਾ ਦੀਕਸ਼ਾ, ਉਹ ਪ੍ਰਾਊਡਿੰਗ ਮੂਮੈਂਟ ਸਿਰਫ ਉਸਦੇ ਪੇਰੈਂਟਸ ਦੇ ਲਈ ਨਹੀਂ, ਸਿਰਫ ਉਸਦੇ ਦੋਸਤਾਂ ਦੇ ਲਈ ਨਹੀਂ, ਬਲਕਿ ਅਸੀਂ ਕਹਿ ਸਕਦੇ ਹਾਂ ਉਹ ਇੱਕ ਪ੍ਰਾਊਡਿੰਗ ਮੂਮੈਂਟ ਸੀਗਾ ਪੂਰੇ ਇੰਡੀਆ ਦੇ ਲਈ। ਤੇ ਉਹ ਇੱਕ ਇੰਡੀਆ ਦੀ ਜਿਹੜੀ ਪਹਿਚਾਣ ਨੀਰਜ ਚੋਪੜਾ ਦੇ ਦੁਆਰਾ ਬਣਾਈ ਗਈ, ਉਹ ਇੱਕ ਵੱਡੀ ਮੈਂ ਕਹਿ ਸਕਦੀ ਹਾਂ ਪਹਿਚਾਣ ਸੀਗੀ, ਤੇ ਕਿਤੇ ਨਾ ਕਿਤੇ ਸਾਰਾ ਇੰਡੀਆ ਉਸ ਟਾਈਮ ਖੁਸ਼ ਸੀਗਾ।
0: ਬਿਲਕੁਲ, ਉਹ ਮੁੰਡਾ ਜਿਹੜਾ ਸਿਰਫ ਸਟੇਡੀਅਮ ਦੇ ਵਿੱਚ ਆਪਣੇ ਫਿਟਨੈਸ ਦੇ ਲਈ ਗਿਆ ਸੀਗਾ, ਉਹ ਇੱਕ ਹੁਣ ਓਲੰਪਿਕ ਚੈਂਪੀਅਨਸ਼ਿਪ ਬਣ ਚੁੱਕਿਆ ਸੀਗਾ ਜੀ। ਦੋਸਤੋ, ਕਹਿੰਦੇ ਨੇ ਨਾ ਕਿ ਅਗਰ ਅਸੀਂ ਬਹੁਤ ਜ਼ਿਆਦਾ ਮਿਹਨਤ ਕਰੀਏ ਅਤੇ ਬਹੁਤ ਜ਼ਿਆਦਾ ਹੈ ਨਾ ਲਾਈਫ 'ਚ ਸਟਰਗਲ ਕਰੀਏ ਤਾਂ ਉਸਦਾ ਸਾਨੂੰ ਫਲ ਜ਼ਰੂਰ ਮਿਲਦਾ। ਅਸੀਂ ਕੀ ਕਰਦੇ ਹਾਂ, ਅਸੀਂ ਸੋਚਦੇ ਹਾਂ ਕਿ ਅੱਜ ਅਸੀਂ ਇਹ ਚੀਜ਼ ਕੀਤੀ ਆ ਔਰ ਇਸ ਚੀਜ਼ ਦਾ ਫਲ ਸਾਨੂੰ ਅੱਜ ਹੀ ਮਿਲਦੇ, ਨਹੀਂ ਦੋਸਤੋ, ਟਾਈਮ ਲੱਗਦਾ ਆ। ਔਰ ਜੇ ਤੁਸੀਂ ਦਿਲੋਂ ਦਿਲ ਦੇ, ਮੈਨੂੰ ਲੱਗਦਾ ਕਿ ਦਿਲ ਨਾਲ, ਜ਼ਿੱਦੀ ਦਿਲ ਦੇ ਨਾਲ ਅਗਰ ਤੁਸੀਂ ਮਿਹਨਤ ਕਰਦੇ ਹੋ ਤਾਂ ਜ਼ਰੂਰ ਮੈਨੂੰ ਲੱਗਦਾ ਕਿ ਤੁਹਾਨੂੰ ਉਸ ਚੀਜ਼ ਦਾ ਫਲ ਮਿਲਦਾ। ਅਤੇ ਨੀਰਜ ਚੋਪੜਾ ਆਪਣੀ ਫੈਮਲੀ, ਆਪਣੇ ਫਰੈਂਡਸ ਦੀ ਜਿਹੜੀ ਵਰਡ ਸੀਗੇ ਕਿ ਤੂੰ ਬਹੁਤ ਜ਼ਿਆਦਾ ਹੈਲਦੀ ਹੈ ਨਾ, ਬਹੁਤ ਜ਼ਿਆਦਾ ਮੋਟਾ, ਉਸਨੂੰ ਨੈਗੇਟਿਵ ਵੇ 'ਚ ਵੀ ਲੈ ਕੇ ਜਾ ਸਕਦਾ ਸੀਗਾ, ਬਟ ਨਹੀਂ।
1: ਤੇ ਦੋਸਤੋ, ਇੱਥੇ ਜਿਵੇਂ ਕਿ ਦੀਕਸ਼ਾ ਨੇ ਤੁਹਾਨੂੰ ਦੱਸਿਆ ਕਿ ਉਸਨੇ ਇਸ ਚੀਜ਼ ਨੂੰ ਆਪਣੀ ਸਟਰੈਂਥ ਬਣਾਇਆ ਆ, ਉਸਨੇ ਮੋਟਾਪੇ ਨੂੰ ਅਵੋਇਡ ਕਰਕੇ ਆਪਣੀ ਇੱਕ ਸਟਰੈਂਥ ਬਣਾ ਕੇ ਆਪਣੇ ਆਪ ਨੂੰ ਅੱਗੇ ਲਿਆਂਦਾ, ਅਤੇ ਉੱਥੇ ਵਿੱਚ ਆਪਾਂ ਕਹਿ ਸਕਦੇ ਕਿ ਜੈਵਲਿਨ ਥਰੋ ਨੇ ਉਸਦੀ ਬਹੁਤ ਮਦਦ ਕੀਤੀ ਹੈ। ਅਤੇ ਇਸੇ ਕਰਕੇ ਅਸੀਂ ਤੁਹਾਨੂੰ ਵੀ ਇਹੀ ਗੱਲ ਕਹਾਂਗੇ, ਸਾਡੇ ਲਈ ਗੱਲ ਤਜੁਰਬੇ ਵਾਲੀ ਇਸ ਸਟੋਰੀ ਦੇ ਥਰੂ ਇਹ ਮਿਲਦੀ ਹੈ ਸਾਨੂੰ ਕਿ ਸਾਨੂੰ ਇਹ ਮੋਟੀਵੇਸ਼ਨ ਦੇ ਰਹੀ ਹੈ ਕਿ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਤੁਹਾਡੇ ਚੰਗੇ ਕੰਮ ਤੋਂ ਵੀ ਨਿਰਾਸ਼ ਹੋ ਜਾਂਦੇ ਨੇ, ਤੁਹਾਡੇ ਮਾੜੇ ਕੰਮ ਤੋਂ ਵੀ ਨਿਰਾਸ਼ ਹੋ ਜਾਂਦੇ ਨੇ, ਬਟ ਇਹ ਤੁਹਾਡੇ 'ਤੇ ਕਿ ਤੁਸੀਂ ਉਸਨੂੰ ਪੋਜ਼ਿਟਿਵਲੀ ਲੈਣਾ ਜਾਂ ਫਿਰ ਨੈਗੇਟਿਵਲੀ।
0: ਬਿਲਕੁਲ, ਸੁਪਨੇ ਵੱਡੇ ਜ਼ਰੂਰ ਦੇਖੋ ਪਰ ਸ਼ੁਰੂਆਤ ਤੁਸੀਂ ਛੋਟੀ ਜਿਹੀ ਚੀਜ਼ ਤੋਂ ਕਰੋ। ਅਗਰ ਤੁਸੀਂ ਛੋਟੀ ਜਿਹੀ ਚੀਜ਼ ਤੋਂ ਸ਼ੁਰੂਆਤ ਕਰੋਗੇ ਤਾਂ ਤੁਹਾਡੇ ਵੱਡੇ ਸੁਪਨੇ ਵੀ ਇੱਕ ਦਿਨ ਜ਼ਰੂਰ ਪੂਰੇ ਹੋਣਗੇ। ਤਾਂ ਬਸ ਸ਼ੁਰੂਆਤ ਕਰਦੇ ਰਹੋ ਅਤੇ ਜ਼ਿੰਦਗੀ ਦੇ ਵਿੱਚ ਫੱਟੇ ਚੱਕਦੇ ਰਹੋ ਜੀ।

ਮੀ ਨੰਬਰ 1 ਸੈਗਮੈਂਟ ਅਸੀਂ ਕੁਛ ਹੀ ਪਲਾਂ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਫਿਲਹਾਲ ਤੁਹਾਨੂੰ ਅਸੀਂ ਇੱਕ ਛੋਟੀ ਜਿਹੀ ਉਹ ਦੇਣ ਆਏ ਹਾਂ ਜੀ ਹਿੰਟ ਕਿ ਸਾਡਾ ਸੈਗਮੈਂਟ ਸ਼ੁਰੂ ਹੋਣ ਵਾਲਾ ਹੈ ਅਤੇ ਤੁਸੀਂ ਨੰਬਰ ਜਿਹੜਾ ਹੈ ਨੋਟ ਕਰ ਲਓ, ਆਪਣਾ ਮੋਬਾਈਲ ਫੋਨ ਖੋਲ ਲਓ ਅਤੇ ਨੰਬਰ ਨੋਟ ਕਰ ਲਓ ਜੀ 01812342174 ਅਤੇ ਬਸ ਫਿਰ ਤੁਸੀਂ ਰੈਡੀ ਹੋ ਜਾਓ, ਅਸੀਂ ਬਹੁਤ ਸਾਰੇ ਕੁਸ਼ਚਨਸ ਲੈ ਕੇ ਆ ਰਹੇ ਹਾਂ ਔਰ ਬੜਾ ਹੀ ਐਕਸਾਈਟਿਡ ਹੈ ਜਿਹੜਾ ਸੈਗਮੈਂਟ ਰਹਿਣ ਵਾਲਾ ਅਤੇ ਤੁਸੀਂ ਫਿਲਹਾਲ ਇੰਜੋਏ ਕਰੋ ਇਹ ਗੀਤ, ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਉਨੀ ਦੇਰ ਤੱਕ ਕੁਸ਼ਚਨ।

0: ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ, ਆਪਣੀ ਦੋਸਤ ਆਰਜੀ ਰਿਤਿਕਾ
1: ਤੇ ਆਰਜੀ ਦੀਕਸ਼ਾ ਦੇ ਨਾਲ।
0: ਤੇ ਦੋਸਤੋ, ਵੇਲਾ ਹੋ ਗਿਆ ਹੈ ਜੀ ਅੱਜ ਦੇ ਸਭ ਦੇ ਫੇਵਰੇਟ ਸੈਗਮੈਂਟ ਯਾਨੀ ਕਿ ਫਿਲਮੀ ਨੰਬਰ 1 ਦਾ। ਦੇਖਦੇ ਹਾਂ ਅੱਜ ਫਿਰ ਕੌਣ ਫਿਲਮੀ ਨੰਬਰ 1 ਬਣਦਾ ਹੈ, ਕਿਉਂ ਦੀਕਸ਼ਾ?
1: ਬਿਲਕੁਲ ਜੀ, ਇਸੇ ਦੇ ਨਾਲ ਸਾਡੇ ਕੁਐਸਚਨਸ ਵੀ ਰੈਡੀ ਨੇ, ਪਰ ਫਿਲਹਾਲ ਅਸੀਂ ਤੁਹਾਨੂੰ ਦੱਸਦੇ ਫਿਲਮੀ ਨੰਬਰ 1 ਸੈਗਮੈਂਟ ਚੱਲ ਰਿਹਾ ਹੈ ਤੇ ਫਿਲਮਾਂ ਦੀ ਦੁਨੀਆ ਦੇ ਵਿੱਚ ਇੱਕ ਲੈਜੈਂਡਰੀ,
0: ਬਿਲਕੁਲ ਕਹਿ ਸਕਦੇ ਲੈਜੈਂਡਰੀ ਵਿਨਰ
1: ਹੈ ਨਾ ਜੀ, ਵਿਲਨ। ਤੇ ਅੱਜ ਉਹਨਾਂ ਦਾ ਬਰਥਡੇ ਹੈ ਜੀ, ਦੱਸ ਦਈਏ ਨਾਮ ਵੀ ਰਿਵੀਲ ਕਰ ਦਿੰਦੇ ਹਾਂ। ਨਾਮ ਹੈ ਜੀ ਅਮਰੀਸ਼ ਪੁਰੀ, ਇੱਕ ਲੈਜੈਂਡਰੀ ਐਕਟਰ ਨੇ। ਉਹਨਾਂ ਦੀ ਆਵਾਜ਼ ਅਗਰ ਗੱਲ ਕਰੀਏ ਤਾਂ ਇੰਨੀ ਜ਼ਿਆਦਾ ਬੁਲੰਦ ਹੈ ਕਿ ਕਿਸੇ ਵੀ ਵਿਲਨ ਰੋਲ ਦੇ ਵਿੱਚ ਉਹ ਇੰਨੇ ਵਧੀਆ ਤਰੀਕੇ ਨਾਲ ਪਰਫੋਰਮ ਕਰਦੇ ਆ। ਔਰ ਅੱਜ ਵੀ ਮੈਨੂੰ ਲੱਗਦਾ ਹੈ ਕਿ ਹਰ ਮੈਨੂੰ ਤਾਂ ਬਹੁਤ ਡਰ ਲੱਗਦਾ ਸੀ ਰਿਤਿਕਾ,
0: ਬੱਚੇ ਤਾਂ ਉਹਨਾਂ ਦੀ ਆਵਾਜ਼ ਨੂੰ ਸੁਣ ਕੇ ਡਰ ਹੀ ਜਾਂਦੇ ਸੀਗੇ। ਬਟ ਇੱਕ ਗੱਲ ਹੈ ਕਿ ਕਿਤੇ ਨਾ ਕਿਤੇ ਉਹ ਸਾਰੀ ਜਿਹੜੀ ਜਨਰੇਸ਼ਨ ਸਾਡੀ ਕਹਿ ਸਕਦੇ 90s ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਦੇ ਫੇਵਰੇਟ ਰਹਿ ਚੁੱਕੇ ਨੇ।
1: ਹਾਂ ਜੀ ਦੋਸਤੋ, ਉਹਨਾਂ ਦਾ ਅਸੀਂ 22 June 1932 ਦੇ ਵਿੱਚ ਜਿਹੜਾ ਹੈ ਕਿ ਪੰਜਾਬ ਨਵਾਂ ਸ਼ਹਿਰ ਦੇ ਵਿੱਚ ਜਨਮੇ ਅਮਰੀਸ਼ ਪੁਰੀ, ਉਹਨਾਂ ਦੀ ਸਟਰਗਲ ਲਾਈਫ ਤਾਂ ਬਹੁਤ ਜ਼ਿਆਦਾ ਰਹੀ ਹੈ। ਆਈ ਨੋ ਉਹਨਾਂ ਦੀ ਅਸੀਂ ਕਰੀਅਰ ਦੀ ਸ਼ੁਰੂਆਤ ਕਰੀਏ, ਫਿਲਮੀ ਕਰੀਅਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਉਹ ਬਹੁਤ ਦੇਰ ਨਾਲ ਸ਼ੁਰੂ ਹੋਈ ਸੀਗੀ, ਕਿਉਂਕਿ ਕਿਹਾ ਜਾਂਦਾ ਸੀਗਾ ਕਿ ਉਹਨਾਂ ਦਾ ਇੱਕ ਜਿਹੜਾ ਫੇਸ ਹੈ ਉਹ ਹੀਰੋ ਫੇਸ ਨਹੀਂ ਹੈਗਾ।
0: ਬਿਲਕੁਲ,
1: ਪਰ ਉਹਨਾਂ ਨੇ ਆਪਣੀ ਹਿੰਮਤ ਨਹੀਂ ਛੱਡੀ, ਮਿਹਨਤ ਨਹੀਂ ਛੱਡੀ, ਉਹ ਕੰਟੀਨਿਊ ਇਸ ਦੇ ਵਿੱਚ ਆਡੀਸ਼ਨਸ ਦਿੰਦੇ ਰਹੇ ਫਿਲਮਾਂ ਦੇ ਵਿੱਚ ਐਂਡ ਥੀਏਟਰ ਵਗੈਰਾ ਕਰਦੇ ਰਹੇ। ਔਰ ਉਹਨਾਂ ਨੇ ਫਾਈਨਲੀ ਫਿਰ ਆਪਣੀ 40 ਦੇ ਏਜ਼ ਦੇ ਵਿੱਚ ਉਹਨਾਂ ਨੇ ਰਿਤਿਕਾ ਮੂਵੀਜ਼ ਦੇ ਵਿੱਚ ਜਿਹੜਾ ਹੈ ਕਿ ਆਪਣਾ ਨਾਮ ਬਣਾ ਹੀ ਲਿਆ, ਔਰ ਬਹੁਤ ਸਾਰੀ ਮੂਵੀਜ਼ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਮੋਸਟਲੀ ਆਪਾਂ ਉਹਨਾਂ ਨੂੰ ਵਿਲਨਸ ਦੇ ਰੋਲ ਤੋਂ ਜਾਣਦੇ ਹਾਂ।
0: ਬਿਲਕੁਲ ਦੀਕਸ਼ਾ, ਤੁਸੀਂ ਇਹ ਦੇਖੋ ਕਿ ਹੀਰੋ ਬਣ ਕੇ ਤਾਂ ਅਸੀਂ ਲੋਕ ਫੇਮਸ ਹੋ ਹੀ ਜਾਂਦੇ ਹਾਂ, ਹੈ ਨਾ, ਕਈ ਵਾਰ ਅਸੀਂ ਗੱਲ ਕਰੀਏ, ਬਟ ਇੱਕ ਵਿਲਨ ਦੇ ਰੋਲ ਕਰਕੇ ਫੇਮਸ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ, ਅਤੇ ਅਜਿਹਾ ਗੁਣ ਉਹਨਾਂ ਕੋਲ ਸੀਗਾ, ਇਹ ਉਹਨਾਂ ਦਾ ਪਲੱਸ ਪੁਆਇੰਟ ਸੀਗਾ
1: ਜੀ। ਔਰ ਇੱਕ ਮੈਂ ਗੱਲ ਹੁਣੇ ਕਹੀ ਕਿ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀਗਾ, ਔਰ ਮੈਨੂੰ ਲੱਗਦਾ ਕਿ ਉਸ ਟਾਈਮ ਜਿੰਨੇ ਵੀ ਲੋਕ ਸੀਗੇ ਨਾ ਉਹ ਇੰਨੇ ਕੁ ਅੱਛੇ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਕਿ ਐਕਟਿੰਗ ਕਰਦੇ ਸੀਗੇ ਕਿ ਲੋਕ ਉਹਨਾਂ ਨੂੰ ਅਸਲ ਜ਼ਿੰਦਗੀ ਦੇ ਵਿੱਚ ਵੀ ਦੇਖਦੇ ਸੀ ਨਾ ਅਤੇ ਦੂਰ ਹੋ ਜਾਂਦੇ ਸੀਗੇ ਕਿ ਮਤਲਬ ਸੱਚੀ ਇਹ ਵਿਲੇ ਨਹੀਂ ਹੈ, ਹੁਣੇ ਹੀ ਇਹਨਾਂ ਨੇ ਸਾਨੂੰ ਚੱਕ ਕੇ ਲੈ ਜਾਣਾ ਜਾਂ ਕੁਛ ਕਰ ਲੈਣਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੜੀ ਹੀ ਜ਼ਿਆਦਾ ਵਧੀਆ, ਔਰ ਇਹਨਾਂ ਨੂੰ ਸਾਨੂੰ ਯਾਦ ਵੀ ਰੱਖਣਾ ਚਾਹੀਦਾ।
0: ਬਿਲਕੁਲ, ਅਤੇ ਦੀਕਸ਼ਾ ਮੈਨੂੰ ਲੱਗਦਾ ਹੈ ਕਿ ਹੁਣ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਤਾਂ ਕਰ ਲਿਆ, ਪਰ ਜਿਹੜੇ ਲਿਸਨਰਸ ਨੇ ਉਹ ਜ਼ਿਆਦਾ ਐਕਸਾਈਟਡ ਇਸ ਲਈ ਨੇ ਕਿਉਂਕਿ ਉਹਨਾਂ ਨੇ ਫਿਲਮੀ ਨੰਬਰ 1 ਦੇ ਕੁਇਜ਼ ਦੇ ਆਨਸਰਸ ਦੇਣੇ ਨੇ।
1: ਅਤੇ ਕਿਉਂ ਨਾ ਅਸੀਂ ਜਿਹੜਾ ਫਿਲਮੀ ਨੰਬਰ 1 ਸੈਗਮੈਂਟ ਹੈ ਸਾਡੇ ਲੈਜੈਂਡਰੀ ਜਿਹੜੇ ਜਿਹੜਾ ਅਮਰੀਸ਼ ਪੁਰੀ ਹੈ ਉਹਨਾਂ ਦਾ ਬਰਥਡੇ ਵੀ ਹੈ, ਅਤੇ ਕਿਉਂ ਨਾ ਰਿਤਿਕਾ ਵਿਲਨ ਦੇ ਰੋਲ ਤੋਂ ਤਾਂ ਆਪਾਂ ਉਹਨਾਂ ਨੂੰ ਜਾਣਦੇ ਹੀ ਹਾਂ, ਬਟ ਉਹਨਾਂ ਨੇ ਬਹੁਤ ਸਾਰੇ ਪੋਜ਼ੀਟਿਵ ਰੋਲ ਵੀ ਕੀਤੇ ਹੋਏ ਆ ਮੂਵੀਜ਼ ਦੇ ਵਿੱਚ। ਅਤੇ ਤੁਸੀਂ ਇੱਕ ਮੂਵੀ ਦੱਸੋ ਸਾਨੂੰ ਜਿਹਦੇ ਵਿੱਚ ਉਹਨਾਂ ਨੇ

0: ਰੋਲ ਪਲੇ ਕੀਤਾ ਆ, ਫਾਦਰ ਦਾ ਰੋਲ ਪਲੇ ਕੀਤਾ ਆ।
1: ਬਿਲਕੁਲ ਦੋਸਤੋ, ਜਿਵੇਂ ਕਿ ਹੁਣੇ ਦੀਕਸ਼ਾ ਨੇ ਤੁਹਾਡੇ ਤੋਂ ਪਹਿਲਾ ਕੁਐਸਚਨ ਪੁੱਛਿਆ, ਯਾਨੀ ਕਿ ਉਹਨਾਂ ਨੇ ਇਹ ਪੁੱਛਿਆ ਕਿ ਵਿਲਨ ਦੇ ਤੌਰ 'ਤੇ ਤਾਂ ਅਸੀਂ ਸਾਰੇ ਉਹਨਾਂ ਨੂੰ ਜਾਣਦੇ ਹਾਂ, ਬਟ ਅਜਿਹੀ ਕਿਹੜੀ ਮੂਵੀ ਹੈ? ਵੈਸੇ ਤਾਂ ਉਹਨਾਂ ਨੇ ਕਾਫੀ ਮੂਵੀਜ਼ ਕੀਤੀਆਂ ਨੇ, ਤੁਸੀਂ ਕੋਈ ਵੀ ਮੂਵੀ ਦੱਸ ਸਕਦੇ ਹੋ ਜਿਹਦੇ ਵਿੱਚ ਉਹਨਾਂ ਨੇ ਇੱਕ ਹੀਰੋ ਜਾਂ ਫਿਰ ਕਹਿ ਸਕਦੇ ਹਾਂ ਇੱਕ ਪੋਜ਼ਿਟਿਵ ਐਟੀਟਿਊਡ ਨਾਲ ਭਰਿਆ ਹੋਇਆ ਜਿਹੜਾ ਰੋਲ ਹੈ ਉਹ ਪਲੇ ਕੀਤਾ ਹੋਵੇ। ਅਤੇ ਤਦ ਤੱਕ ਲਈ ਅਸੀਂ ਲੈਂਦੇ ਹਾਂ ਇੱਕ ਮਿਊਜ਼ੀਕਲ ਬ੍ਰੇਕ ਅਤੇ ਤੁਹਾਡੇ ਆਨਸਰਸ ਦਾ ਅਸੀਂ ਵੇਟ ਕਰ ਰਹੇ ਹਾਂ। ਤੁਸੀਂ ਕਰਨਾ ਕੀ ਹੈ, ਸਾਨੂੰ 08 01 81 23 4 2 1 7 4 ਦੇ ਉੱਪਰ ਸਾਨੂੰ ਕਾਲ ਕਰਨੀ ਹੈ। ਇਸ ਤੋਂ ਇਲਾਵਾ ਤੁਸੀਂ ਸਾਨੂੰ ਸਾਡੇ ਫੇਸਬੁੱਕ ਮੈਸੇਂਜਰ ਦੇ ਉੱਪਰ ਵੀ ਮੈਸੇਜ ਕਰ ਸਕਦੇ ਹੋ।
2: ਹਿੰਟ ਦੇ ਲਈ ਅਸੀਂ ਸੌਂਗ ਚਲਾਉਣ ਜਾ ਰਹੇ ਹਾਂ ਔਰ ਮੈਨੂੰ ਲੱਗਦਾ ਕਿ ਸ਼ਾਇਦ ਇਹ ਗਾਣਾ ਸੁਣ ਕੇ ਤੁਹਾਨੂੰ ਮੂਵੀ ਦਾ ਹਿੰਟ ਮਿਲ ਜਾਊਗਾ। ਅਸੀਂ ਬੜੀ ਹੈਲਪ ਕਰਦੇ ਹਾਂ, ਤੁਹਾਡੀ ਕਰਨੀ ਨਹੀਂ ਚਾਹੀਦੀ, ਬਟ ਤੁਸੀਂ ਇਹ ਗਾਣਾ ਸੁਣੋ ਅਤੇ ਬਸ ਅਸੀਂ ਤੁਹਾਡੀ ਕਾਲ ਦਾ ਇੰਤਜ਼ਾਰ ਕਰ ਰਹੇ ਹਾਂ। ਜਲਦੀ ਆਓ।

0: ਜੀ ਦੋਸਤੋ, ਆ ਪ੍ਰੋਗਰਾਮ ਚੱਲ ਰਿਹਾ ਜੀ ਯੁਵ ਬਾਣੀ ਅਤੇ ਸੈਗਮੈਂਟ ਚੱਲ ਰਿਹਾ ਫਿਲਮੀ ਨੰਬਰ ਵਨ, ਇਸ ਦੇ ਨਾਲ ਸਾਨੂੰ ਕਾਲਸ ਬਹੁਤ ਜ਼ਿਆਦਾ ਆ ਗਈਆਂ ਨੇ ਅਤੇ ਸਾਡੇ ਨਾਲ ਪਹਿਲੇ ਲਿਸਨਰ ਵੀ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਹੈਲੋ
1: ਹੈਲੋ ਮੈਡਮ, ਗੁੱਡ ਈਵਨਿੰਗ ਜੀ।
0: ਗੁੱਡ ਈਵਨਿੰਗ ਜੀ, ਕੀ ਹਾਲ ਚਾਲ ਤੁਹਾਡਾ?
1: ਠੀਕ ਹੈ ਜੀ, ਮੁੱਲਾਪੁਰ ਸਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਜੀ ਰਜੇਸ਼ ਜੀ, ਫਿਰ ਅਸੀਂ ਕੁਐਸਚਨ ਪੁੱਛਿਆ ਸੀਗਾ ਇੱਕ ਕਿ ਜਿਵੇਂ ਅੱਜ ਅਮਰੀਸ਼ ਪੁਰੀ ਜੀ ਦਾ ਬਰਥਡੇ ਆ, ਉਹਨਾਂ ਨੇ ਬਹੁਤ ਸਾਰੇ ਵਿਲਨਸ ਦੇ ਰੋਲ ਕੀਤੇ ਆ, ਸੋ ਤੁਸੀਂ ਸਾਨੂੰ ਇੱਕ ਪੋਜ਼ਿਟਿਵ ਰੋਲ ਦੱਸਣਾ ਹੈ ਕਿ ਕਿਹੜੀ ਮੂਵੀ ਦੇ ਵਿੱਚ ਉਹਨਾਂ ਨੇ ਪੋਜ਼ਿਟਿਵ ਰੋਲ ਕੀਤਾ।
1: ਪੋਜ਼ਿਟਿਵ ਰੋਲ ਬਹੁਤ ਫਿਲਮ, ਕਈ ਫਿਲਮਾਂ 'ਚ ਕੀਤੇ ਆ
0: ਜੀ,
1: ਜਿਵੇਂ ਇਹ ਗੀਤ ਚੱਲ ਰਿਹਾ ਸੀ ਘਾਤਕ ਫਿਲਮ ਦਾ।
0: ਬਿਲਕੁਲ ਜੀ,

0: ਜੀ ਤੁਸੀਂ ਬਣ ਗਏ ਹੋ ਜੀ
1: ਸਾਡੇ।
0: ਵੀ
1: ਕਈ ਫਿਲਮਾਂ 'ਚ ਕੀਤੇ ਯਾਰ, ਸ਼ਾਹਰੁਖ ਖਾਨ ਨੇ ਦੇ ਵਿੱਚ ਵੀ ਕੀਤਾ ਉਹਨਾਂ ਨੇ ਫਾਦਰ ਦਾ ਰੋਲ।
0: ਵਾਹ ਤੁਸੀਂ ਤਾਂ ਮੈਨੂੰ ਲੱਗਦਾ ਕਿ ਸਾਰੀਆਂ ਫਿਲਮਾਂ ਦੇਖਦੇ ਸੀਗੇ ਅਮਰੀਸ਼ ਪੁਰੀ ਦੀ।
1: ਅਮਰੀਸ਼ ਪੁਰੀ ਜੀ ਨੰਬਰ 1 ਫਿਲਮ ਸੀ ਹਿੰਦੁਸਤਾਨ ਦੇ,
0: ਜੀ
1: ਉਹਨਾਂ ਵਰਗਾ ਕੰਮ ਨਹੀਂ ਕੋਈ ਕਰ ਸਕਦਾ ਜੀ।
0: ਅੱਛਾ ਜੀ ਕੋਈ ਫਿਰ ਡਾਇਲੋਗ ਸੁਣਾ ਦਿਓ ਉਹਨਾਂ ਦਾ, ਫੇਮਸ ਡਾਇਲੋਗ ਸੁਣਾ ਦਿਓ।
1: ਜਿਵੇਂ ਹੁਣ ਮਿਸਟਰ ਇੰਡੀਆ ਵਿੱਚ ਰੋਲ ਕੀਤਾ, ਲੋਹਾ ਫਿਲਮ ਵਿੱਚ ਰੋਲ ਕੀਤਾ, ਬਹੁਤ ਜ਼ਬਰਦਸਤ ਰੋਲ ਸੀ ਉਹਨਾਂ ਦੇ।
0: ਹਾਂਜੀ ਹਾਂਜੀ ਜੀ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਔਰ ਫਿਲਮੀ ਨੰਬਰ 1 ਸੈਗਮੈਂਟ ਦੇ ਵਿੱਚ ਤੁਸੀਂ ਆਏ ਔਰ ਸਾਨੂੰ ਬਹੁਤ ਵਧੀਆ ਲੱਗਿਆ। ਜੀ ਦੋਸਤੋ ਤੁਸੀਂ ਵੀ ਬਣ ਸਕਦੇ ਹੋ ਫਿਲਮੀ ਨੰਬਰ 1 ਸੈਗਮੈਂਟ ਦੇ, ਫਿਲਮੀ ਨੰਬਰ 1 ਸੈਗਮੈਂਟ ਦੇ ਵਿਨਰ। ਇਸ ਦੇ ਲਈ ਤੁਹਾਨੂੰ ਆ ਕੀ ਕਰਨੇ ਪੈਣਾ, ਸਾਨੂੰ ਬਹੁਤ ਸਾਰੀਆਂ ਕਾਲਸ ਕਰਨੀਆਂ ਪੈਣੀਆਂ।

0: ਜ਼ਬਰਦਸਤ ਰੋਲ ਸੀ ਉਹਨਾਂ ਦੇ।
1: ਹਾਂਜੀ ਹਾਂਜੀ ਜੀ, ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਔਰ ਫਿਲਮੀ ਨੰਬਰ 1 ਸੈਗਮੈਂਟ ਦੇ ਵਿੱਚ ਤੁਸੀਂ ਆਏ ਔਰ ਸਾਨੂੰ ਬਹੁਤ ਵਧੀਆ ਲੱਗਿਆ। ਜੀ ਦੋਸਤੋ, ਤੁਸੀਂ ਵੀ ਬਣ ਸਕਦੇ ਹੋ ਫਿਲਮੀ ਨੰਬਰ 1 ਸੈਗਮੈਂਟ ਦੇ ਵਿਨਰ। ਇਸ ਦੇ ਲਈ ਤੁਹਾਨੂੰ ਆ ਕੀ ਕਰਨੇ ਪੈਣਾ, ਸਾਨੂੰ ਬਹੁਤ ਸਾਰੀਆਂ ਕਾਲਸ ਕਰਨੀਆਂ ਪੈਣੀਆਂ, ਐਂਡ ਕਾਲਸ ਕਰਨ ਦੇ ਲਈ ਤੁਸੀਂ ਨੰਬਰ ਨੋਟ ਕਰ ਲਓ 01812342174, ਔਰ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ 'ਤੇ ਵੀ ਬਹੁਤ ਜ਼ਿਆਦਾ ਆਂਸਰ ਭੇਜ ਸਕਦੇ ਹੋ, ਕਿਉਂਕਿ ਤੁਸੀਂ ਫੇਸਬੁੱਕ 'ਤੇ ਜਾ ਸਕਦੇ ਹੋ, ਆਕਾਸ਼ਵਾਣੀ ਜਲੰਧਰ ਦੇ ਨਾਮ ਤੋਂ ਸਾਡਾ ਪੇਜ ਹੈ। ਔਰ ਫਿਲਹਾਲ ਤੁਹਾਨੂੰ ਅਸੀਂ ਇੱਕ ਡਾਇਲੋਗ ਸੁਣਾਉਣ ਲੱਗੇ ਹਾਂ, ਔਰ ਤੁਸੀਂ ਉਹ ਡਾਇਲੋਗ ਸੁਣਨਾ ਔਰ ਦੱਸਣਾ ਹੈ ਕਿ ਇਹ ਕਿਸ ਮੂਵੀ ਦਾ ਡਾਇਲੋਗ ਸੀਗਾ ਔਰ ਕਦੋਂ ਆਈ ਮੂਵੀ, ਤੁਸੀਂ ਇਹ ਦੱਸਣਾ। ਜੀ ਦੋਸਤੋ, ਇੱਕ ਵਾਰੀ ਅਸੀਂ ਫਿਰ ਸੁਣਾ ਦਿੰਦੇ ਹਾਂ ਤੁਹਾਨੂੰ ਡਾਇਲੋਗ। ਜੀ, ਇਹ ਤਾਂ ਬਹੁਤ ਸਾਰੇ ਲੋਕਾਂ ਨੇ ਜਿਹੜਾ ਕਿ ਇਹ ਡਾਇਲੋਗ ਸੁਣਿਆ ਹੋਣਾ, ਕਿਉਂਕਿ ਬਹੁਤ ਜ਼ਿਆਦਾ ਫੇਮਸ ਹੈ। ਬਟ ਤੁਸੀਂ ਇਹ ਦੱਸਣਾ ਹੈ ਕਿ ਇਸ ਮੂਵੀ ਦਾ ਨਾਮ ਕੀ ਆ ਔਰ ਇਹ ਮੂਵੀ ਆਈ ਕਦੋਂ, ਅਤੇ ਬਸ ਤੁਸੀਂ ਸਾਨੂੰ ਕਾਲਸ ਲਗਾਓ। ਇੱਕ ਵਾਰੀ ਫਿਰ ਨੰਬਰ ਰਿਪੀਟ ਕਰ ਰਹੀ ਹਾਂ ਮੈਂ, 01812342174, ਐਂਡ ਤੁਸੀਂ ਸਾਨੂੰ ਮੈਸੇਜਸ ਵੀ ਕਰ ਸਕਦੇ ਹੋ, ਬਟ ਕਾਲਸ ਕਰੋਗੇ ਤਾਂ ਜ਼ਿਆਦਾ ਮਜ਼ਾ ਆਏਗਾ, ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ।
2: ਅਤੇ ਜਿਵੇਂ ਕਿ ਦੀਕਸ਼ਾ ਨੇ ਤੁਹਾਨੂੰ ਹੁਣ ਆਂਸਰ ਪੁੱਛਿਆ ਇਸ ਕੁਐਸਚਨ ਦਾ, ਅਤੇ ਮੈਂ ਵੀ ਇੱਕ ਵਾਰ ਡਾਇਲੋਗ ਬੋਲ ਦੇਵਾਂ, ਮੋਗੈਂਬੋ ਖੁਸ਼ ਹੁਆ। ਤਾਂ ਦੋਸਤੋ, ਇਸ ਡਾਇਲੋਗ ਦਾ ਸਾਨੂੰ ਜਿਹੜਾ ਜਵਾਬ ਹੈ ਤੁਸੀਂ ਛੇਤੀ ਛੇਤੀ ਦਿਓ, ਤਦ ਤੱਕ ਅਸੀਂ ਪਿਆਰਾ ਜਿਹਾ ਗਾਣਾ ਜਿਹੜਾ ਸੁਣ ਲੈਂਦੇ ਹਾਂ।

0: ਜੀ ਦੋਸਤੋ, ਜਿਵੇਂ ਕਿ ਅਸੀਂ ਤੁਹਾਡੇ ਕੋਲੋਂ ਹੁਣੇ ਹੀ ਕੁਐਸਚਨ ਪੁੱਛਿਆ ਸੀਗਾ ਇੱਕ ਡਾਇਲੋਗ ਨੂੰ ਪੁੱਛ ਕੇ ਕਿ ਇਸ ਡਾਇਲੋਗ ਵਿੱਚ ਇਹ ਡਾਇਲੋਗ ਜਿਹੜਾ ਕਿਹੜੀ ਫਿਲਮ ਦਾ ਹੈ ਅਤੇ ਕਦੋਂ ਆਈ ਸੀ, ਅਤੇ ਸਾਨੂੰ ਜਵਾਬ ਜਿਹੜਾ ਮੈਸੇਂਜਰ ਦੇ ਉੱਪਰ ਭੇਜ ਚੁੱਕੇ ਨੇ ਸਤੀਸ਼ ਕੁਮਾਰ ਜੀ, ਅਤੇ ਇਹਨਾਂ ਦਾ ਆਂਸਰ ਹੈ ਕਿ ਇਹ ਜਿਹੜੀ ਮੂਵੀ ਹੈ ਮਿਸਟਰ ਇੰਡੀਆ ਹੈ ਅਤੇ 1987 ਦੇ ਵਿੱਚ ਇਹ ਮੂਵੀ ਆਈ ਸੀ। ਬਿਲਕੁਲ ਸਹੀ ਜਵਾਬ ਹੈ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਤੁਸੀਂ ਯੁਵਾਣੀ ਦਾ ਹਿੱਸਾ ਬਣੇ। ਤੇ ਹੁਣ ਅਸੀਂ ਪੁੱਛ ਲੈਂਦੇ ਹਾਂ ਜੀ ਅਗਲਾ ਸਵਾਲ, ਬਟ ਉਹ ਹੁਣ ਅਸੀਂ ਪੁੱਛਦੇ ਹਾਂ ਕੋਈ ਹਟਕੇ ਜਿਹਾ ਸਵਾਲ, ਕਿਉਂ ਹੈ ਨਾ ਦੀਕਸ਼ਾ?
1: ਬਿਲਕੁਲ ਜੀ।
0: ਤੇ ਦੋਸਤੋ, ਹੁਣ ਅਸੀਂ ਤੁਹਾਨੂੰ ਪੁੱਛਣ ਜਾ ਰਹੇ ਹਾਂ ਕਿ ਫਿਲਮ ਬਜਰੰਗੀ ਭਾਈ ਜਾਨ, ਜਿਹੜੀ ਕਿ ਮੈਨੂੰ ਲੱਗਦਾ ਸਾਡੀ ਯੂਥ ਨੇ ਤਾਂ ਬਹੁਤ ਜ਼ਿਆਦਾ ਦੇਖ ਲਈ ਹੋਣੀ ਹੁਣ ਤੱਕ, ਹੈ ਨਾ
1: ਜੀ? ਜੀ।
0: ਅਤੇ ਬਜਰੰਗੀ ਭਾਈ ਜਾਨ ਦੇ ਵਿੱਚ ਜਿਹੜਾ ਲੀਡ ਰੋਲ ਹੈ ਉਹ ਕਿਸ ਮੇਲ ਐਕਟਰ ਨੇ ਪਲੇ ਕੀਤਾ ਹੈ? ਅਤੇ ਮੈਂ ਦੁਬਾਰਾ ਸਵਾਲ ਪੁੱਛ ਲੈਂਦੀ ਹਾਂ ਤੁਹਾਡੇ ਕੋਲ ਕਿ ਬਜਰੰਗੀ ਭਾਈ ਜਾਨ ਫਿਲਮ ਦੇ ਵਿੱਚ ਜਿਹੜਾ ਲੀਡ ਰੋਲ ਹੈ ਕਿਹੜੇ ਮੇਲ ਐਕਟਰ ਨੇ ਪਲੇ ਕੀਤਾ ਹੈ? ਤੁਸੀਂ ਇਸਦਾ ਜਵਾਬ ਸਾਨੂੰ ਦੇਣਾ ਹੈ 01812342174 ਦੇ ਉੱਪਰ। ਇਸ ਦੇ ਨਾਲ ਨਾਲ ਤੁਸੀਂ ਸਾਨੂੰ ਫੇਸਬੁੱਕ ਮੈਸੇਂਜਰ ਦੇ ਉੱਪਰ ਵੀ ਮੈਸੇਜ ਭੇਜ ਸਕਦੇ ਹੋ
1: ਜੀ। ਦੋਸਤੋ, ਬਸ ਤੁਸੀਂ ਕਾਲਸ ਕਰੋ, ਅਸੀਂ ਕਾਲਸ ਦਾ ਇੰਤਜ਼ਾਰ ਕਰ ਰਿਹਾ ਤੁਹਾਡੀ, ਅਤੇ ਕੁਸ਼ਚਨ ਤੁਸੀਂ ਸੁਣ ਰਹੇ ਹੋ, ਬਸ ਮੈਨੂੰ ਦੱਸ ਦਿਓ ਕਿ ਹਾਂ ਵੀ ਤੁਸੀਂ ਹੈਗੇ ਹੋ ਜੀ ਫਿਲਮੀ ਨੰਬਰ 1। ਫਿਲਹਾਲ ਤੁਸੀਂ ਇੱਕ ਟਰੈਕ ਇੰਜੋਏ ਕਰੋ, ਔਰ ਨਾਲ ਹੀ ਅਸੀਂ ਵਾਪਿਸ ਆਉਂਦੇ ਹਾਂ ਇੱਕ ਕਾਲਰ ਦੇ ਨਾਲ।

0: ਜੀ ਦੋਸਤੋ, ਫਿਲਮੀ ਨੰਬਰ 1 ਸੈਗਮੈਂਟ ਚੱਲ ਰਿਹਾ ਤੇ ਸਾਨੂੰ ਕਾਲਸ ਆ ਗਈਆਂ ਜੀ। ਅਸੀਂ ਕੁਐਸਚਨ ਪੁੱਛਿਆ ਸੀਗਾ ਤੇ ਬਸ ਸਾਡੇ ਨਾਲ ਪਹਿਲੇ ਲਿਸਨਰ ਵੀ ਜੁੜ ਚੁੱਕੇ ਨੇ ਕਿ ਉਹਨਾਂ ਨਾਲ ਗੱਲਬਾਤ ਕਰੀਏ ਤੇ
1: ਪੁੱਛੀਏ ਸਵਾਲ ਦਾ ਜਵਾਬ। ਹੈਲੋ
2: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮੈਡਮ ਜੀ,
1: ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਗੱਲ ਕਰ ਰਹੇ ਹੋ? ਰਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਯੁਵਾਣੀ ਪ੍ਰੋਗਰਾਮ ਦੇ ਵਿੱਚ, ਤੇ ਕੀ ਜਵਾਬ ਲੈ ਕੇ ਆਏ ਹੋ?
2: ਜਵਾਬ ਜੀ ਦਾ ਸਲਮਾਨ ਖਾਨ ਹੈ ਜੀ।
1: ਬਿਲਕੁਲ ਸਹੀ ਜਵਾਬ ਹੈ ਤੁਹਾਡਾ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਰਵਿੰਦਰ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
0: ਜੀ ਦੋਸਤੋ, ਤੁਸੀਂ ਵੀ ਇੱਦਾਂ ਹੀ ਸਾਨੂੰ ਕਾਲਸ ਕਰਕੇ ਜਿਹੜਾ ਫਿਲਮੀ ਨੰਬਰ 1 ਸੈਗਮੈਂਟ ਦੇ ਵਿਨਰ ਬਣ ਸਕਦੇ ਹੋ ਤੇ ਬਸ ਅਸੀਂ ਤੁਹਾਡੀ ਕਾਲਸ ਦਾ ਇੰਤਜ਼ਾਰ ਕਰਨਾ। ਪਰ ਫਿਲਹਾਲ ਮੈਂ ਇੱਕ ਤੁਹਾਡੇ ਲਈ ਕੁਐਸਚਨ ਲੈ ਕੇ ਆਈ ਹਾਂ ਜੀ। ਕੁਐਸਚਨ ਹੈ ਜੀ, ਫਿਲਮ ਵਿੱਚ ਜਿਹੜਾ ਹੈ ਕਿ ਬਰਫੀ ਫਿਲਮ ਦੇ ਵਿੱਚ ਝਿਲਮਿਲ ਦਾ ਕਿਰਦਾਰ ਕਿਸਨੇ ਨਿਭਾਇਆ? ਤੁਸੀਂ ਦੱਸਣਾ ਕਿਸ ਅਦਾਕਾਰਾ ਨੇ ਇਹ ਕਿਰਦਾਰ ਨਿਭਾਇਆ ਤੇ ਬਸ ਤੁਸੀਂ ਸਾਨੂੰ ਕਾਲਸ ਕਰਨੀ ਹੈ ਇਹਦੇ ਲਈ। ਫਿਰ ਕਾਲਸ ਕਰਨ ਲਈ ਤੁਹਾਨੂੰ ਨੰਬਰ ਵੀ ਚਾਹੀਦਾ ਜੀ। ਨੰਬਰ ਅਸੀਂ ਦੱਸ ਦਿੰਦੇ ਹਾਂ ਤੁਹਾਨੂੰ 01812342174। ਕਾਲਸ ਲਗਾਓ ਜਾਂ ਤੁਸੀਂ ਸਾਨੂੰ ਸਾਡੇ ਫੇਸਬੁੱਕ 'ਤੇ ਜਿਹੜਾ ਹੈ ਕਿ ਮੈਸੇਜ ਕਰ ਸਕਦੇ ਹੋ। ਤੁਸੀਂ ਆਪਣਾ ਨਾਮ ਅਤੇ ਪਤਾ ਜ਼ਰੂਰ ਮੈਨਸ਼ਨ ਕਰਨਾ ਤਾਂ ਕਿ ਅਸੀਂ ਤੁਹਾਡਾ ਜਿਹੜਾ ਓਨਰ ਲੈ ਸਕੀਏ। ਬਸ ਤੁਹਾਡੀ ਕਾਲ ਦਾ ਇੰਤਜ਼ਾਰ ਕਰਨਾ ਹੈ ਅਤੇ ਤੁਸੀਂ ਇੰਜੋਏ ਕਰੋ ਇਹ ਟਰੈਕ ਔਰ ਮਿਲਦੇ ਹਾਂ ਫਿਰ ਇਸ ਟਰੈਕ 'ਤੇ।

0: ਦੋਸਤੋ ਸੈਗਮੈਂਟ ਚੱਲ ਰਿਹਾ ਜੀ ਸਾਡਾ ਫਿਲਮੀ ਨੰਬਰ 1 ਤੇ ਸਾਨੂੰ ਮੈਸੇਂਜਰ ਤੇ ਬਿਲਕੁਲ ਜੀ ਇਸ ਜਿਹੜਾ ਕੁਐਸਚਨ ਪੁੱਛਿਆ ਸੀਗਾ ਮੈਂ ਇੱਕ ਵਾਰੀ ਰਿਪੀਟ ਕਰ ਦਿੰਦੀ ਹਾਂ। ਫਿਲਮ ਦੇ ਵਿੱਚ ਜਿਹੜੀ ਬਰਫੀ ਫਿਲਮ ਹੈ ਉਹਦੇ ਵਿੱਚ ਜਿਲਮਿਲ ਦਾ ਕਿਰਦਾਰ ਕਿਸਨੇ ਨਿਭਾਇਆ ਤੇ ਸਾਨੂੰ ਆਂਸਰ ਆ ਚੁੱਕਿਆ ਹੈ, ਸਾਨੂੰ ਸਿਮਰਨ ਦਾ ਆਂਸਰ ਆਇਆ ਹੈ ਤੇ ਆਇਆ ਹੈ ਜਸਪਾਲ ਜੀ ਦਾ, ਜਲੰਧਰ ਤੋਂ ਹੀ ਬੋਲ ਰਹੇ ਨੇ। ਉਹਨਾਂ ਦਾ ਜਵਾਬ ਹੈ ਜੀ ਪ੍ਰਿਯੰਕਾ ਚੋਪੜਾ, ਸਹੀ ਜਵਾਬ ਹੈ ਉਹਨਾਂ ਦਾ। ਅਤੇ ਇਸੇ ਦੇ ਨਾਲ ਉਹ ਵੀ ਬਣ ਚੁੱਕੇ ਨੇ ਸਾਡੇ ਫਿਲਮੀ ਨੰਬਰ 1 ਸੈਗਮੈਂਟ ਦੇ ਜਿਹੜੇ ਵਿਨਰਸ, ਅਤੇ ਅਸੀਂ ਹੁਣ ਤੁਹਾਨੂੰ ਇੱਕ ਟਰੈਕ ਸੁਣਾਵਾਂਗੇ ਔਰ ਤੁਸੀਂ ਦੱਸਣਾ ਹੈ ਕਿ ਉਹ ਕਿਸ ਮੂਵੀ ਦਾ ਟਰੈਕ ਹੈ, ਅਤੇ ਤੁਸੀਂ ਸਾਨੂੰ ਕਾਲਸ ਕਰਨੀ ਹੈ ਔਰ ਦੱਸਣਾ ਔਰ ਤੁਸੀਂ ਮੈਸੇਜ ਵੀ ਕਰ ਸਕਦੇ ਹੋ। ਇੱਕ ਵਾਰੀ ਨੰਬਰ ਤੁਸੀਂ ਨੋਟ ਕਰ ਲਓ 01812342174
1: ਅਤੇ ਗੀਤ ਵੀ ਸੁਣ ਲਓ।

0: ਜੀ ਦੋਸਤੋ, ਸੈਗਮੈਂਟ ਚੱਲ ਰਿਹਾ ਜੀ ਸਾਡਾ ਫਿਲਮੀ ਨੰਬਰ 1, ਅਤੇ ਹੁਣੇ ਤੁਸੀਂ ਟਰੈਕ ਸੁਣ ਰਿਹਾ ਅਤੇ ਸਾਨੂੰ ਕਾਲਸ ਵੀ ਆ ਚੁੱਕੀਆਂ ਨੇ, ਅਤੇ ਕਿਉਂ ਨਾ ਅਸੀਂ ਆਪਣੇ ਲਿਸਨਰ ਨੂੰ ਓਨਰ ਲੈ ਕੇ ਜਾਈਏ ਅਤੇ ਪੁੱਛੀਏ ਕਿ ਇਹ ਗਾਣਾ ਕਿਸ ਮੂਵੀ ਦਾ। ਹੈਲੋ ਹੈਲੋ
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ ਅਤੇ ਕਿੱਥੋਂ ਬੋਲ ਰਹੇ ਹੋ?
1: ਬਲਜਿੰਦਰ ਸਿੰਘ ਬੋਲਦਾ ਮੈਂ, ਜ਼ਿਲ੍ਹਾ ਜਲੰਧਰ ਦਾ ਡੇਰਾ ਤੋਂ।
0: ਜੀ, ਗਾਣਾ ਸੁਣ ਲਿਆ ਤੁਸੀਂ? ਕਿਸ ਮੂਵੀ ਦਾ ਗਾਣਾ ਫਿਰ ਹੈ? ਜੀ ਬਿਲਕੁਲ ਸਹੀ ਜਵਾਬ ਹੈ ਤੁਹਾਡਾ ਜੀ, ਇਸ ਦੇ ਨਾਲ ਤੁਸੀਂ ਵੀ ਬਣ ਗਏ ਜੀ ਸਾਡੇ ਫਿਲਮੀ ਨੰਬਰ 1 ਸੈਗਮੈਂਟ ਦੇ ਵਿਨਰ। ਤੇ ਫਿਰ ਕਿਵੇਂ ਇੰਜੋਏ ਕਰ ਰਹੇ ਹੋ ਮੰਡੇ ਅੱਜ? ਹਾਂਜੀ, ਤੇ ਫਿਰ ਮਜ਼ਾ ਆ ਰਿਹਾ, ਪ੍ਰੋਗਰਾਮ ਵਧੀਆ ਲੱਗ ਰਿਹਾ? ਤੇ ਬਲਵਿੰਦਰ, ਜਿਵੇਂ ਕਿ ਅਸੀਂ ਤੁਸੀਂ ਹੁਣੇ ਸਾਨੂੰ ਦੱਸਿਆ ਕਿ ਤੁਸੀਂ ਇਸ ਮੂਵੀ ਨੂੰ ਜਾਣਦੇ ਹੋ, ਗਦਰ ਮੂਵੀ ਦਾ ਜਾਣਾ ਇਹ ਗਾਣਾ ਹੈ, ਤੇ ਅਮਰੀਸ਼ ਪੁਰੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਵੇਂ ਕਿ ਅੱਜ ਉਹਨਾਂ ਦਾ ਸਪੈਸ਼ਲ ਡੇ, ਉਹਨਾਂ ਦਾ ਬਰਥਡੇ ਹੈ, ਤੇ ਤੁਸੀਂ ਉਹਨਾਂ ਦੇ ਬਾਰੇ ਕਿੰਨਾ ਕੁ ਜਾਣਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਜੀ ਬਿਲਕੁਲ, ਹੈ ਨਾ। ਤੇ ਤੁਹਾਨੂੰ ਕਿਹੜੀ ਮੂਵੀ ਸਭ ਨਾਲੋਂ ਜ਼ਿਆਦਾ ਪਸੰਦ ਆ ਉਹਨਾਂ ਦੀ ਦੇਖਣਾ?
1: ਮੈਨੂੰ ਤਾਂ ਸਾਰੀਆਂ ਹੀ ਪਸੰਦ ਹੈ ਇਹਨਾਂ ਦੀਆਂ, ਅੱਗਾਂ ਤੱਕ ਜਿਹੜੀ ਤੁਸੀਂ ਫਿਲਮ ਬੋਲੀ ਉਹ ਵੀ ਬਹੁਤ ਪਸੰਦ ਹੈ, ਜਿਹਦੇ ਵਿੱਚ ਬਹੁਤ ਵਧੀਆ ਰੋਲ ਕੀਤਾ ਇਹਨਾਂ ਨੇ।
0: ਜੀ, ਤੇ ਅਗਰ ਮੈਂ ਕੋਈ ਕਹਾਂ ਇੱਕ ਡਾਇਲੋਗ ਸੁਣਾ ਦਿਓ ਉਹਨਾਂ ਦੀ ਮੂਵੀ ਦਾ ਜਿਹੜਾ ਤੁਹਾਨੂੰ ਬੜਾ ਪਸੰਦ ਹੈ। ਇੱਦਾਂ ਹੀ ਹੈ ਫਿਲਮੀ ਨੰਬਰ 1 ਦਾ ਫਿਰ ਆਹੀ ਹੈ, ਕਿੰਨੇ ਕੁ ਤੁਸੀਂ ਫਿਲਮੀ ਨੰਬਰ 1

0: ਤਾਂ ਜੀ ਕੋਸ਼ਿਸ਼ ਤਾਂ ਜ਼ਰੂਰ ਕਰੋ, ਮੈਨੂੰ ਤਾਂ ਲੱਗਦਾ ਕੋਸ਼ਿਸ਼ ਕਰਨੀ ਚਾਹੀਦੀ ਹੈ
1: ਜੀ ਮੈਡਮ ਜੀ।
0: ਹਾਂਜੀ ਮੈਨੂੰ
2: ਲੱਗਦਾ ਕਿ ਟਾਈਮ ਜਿਹੜਾ ਹੈ ਨਾ ਬੜਾ ਜ਼ਿਆਦਾ ਨਿਕਲ ਗਿਆ, ਸਾਡੇ ਕੋਲ ਸਮਾਂ ਨਹੀਂ ਰਿਹਾ,
0: ਇਸ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਨਮਸਕਾਰ।

हाँ जी हाँ जी हाँ जी दोस्तों, की हाल ने थोड़े तुसी सुन रहे एफएम बैंड 102.7 मेगाहर्ट्ज़ से आकाशवाणी जलंधर दा ए रेनबो चैनल है ते समा हो गया है 6 बज गए ने ते तुसी हुन सुन रहे हो प्रोग्राम लव यू जिंदगी कहन पावे अपना मन पसंदीदा शो लव यू जिंदगी। मैंने पता कि बहुत सारे सरोते साढ़े ने जड़े इस शो न बहुत ज़्यादा पसंद करते ने, क्यों पसंद करते ने ਉਹ ਵੀ ਦੱਸਾਂਗੇ ਤੁਹਾਨੂੰ। ਅਤੇ ਜਿਹੜੇ ਨਵੇਂ ਸਰੋਤੇ ਨੇ ਸਾਨੂੰ, ਜਿਹੜੇ ਨਵੇਂ ਨਵੇਂ ਸਾਡੇ ਸਰੋਤੇ ਜਿਹੜੇ ਜੁੜਦੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹ ਸ਼ੋਅ ਇੰਨਾ ਸਪੈਸ਼ਲ ਕਿਉਂ ਹੈ। ਸਤਿ ਸ਼੍ਰੀ ਅਕਾਲ ਜੀ, ਜਦੋਂ ਦਿਨ ਭਰਨ ਦੀ ਜਿਹੜੀ ਦੌੜ ਭੱਜ ਤੋਂ ਬਾਅਦ ਸ਼ਾਮ ਦਾ ਸੂਰਜ ਢਲਦਾ ਹੈ ਨਾ, ਦਿਲ ਥੋੜ੍ਹਾ ਸੁਸਤਾਉਣਾ ਚਾਹੁੰਦਾ ਹੈ। ਬਸ ਉਸੇ ਪਲ 102.7 FM ਰੇਨਬੋ 'ਤੇ ਸ਼ੁਰੂ ਹੁੰਦਾ ਹੈ ਤੁਹਾਡਾ ਆਪਣਾ ਸ਼ੋਅ ਲਵ ਯੂ ਜ਼ਿੰਦਗੀ, ਹਰ ਸ਼ਾਮ ਠੀਕ 6 ਵਜੇ, ਉਹ ਵੀ ਲਾਈਵ। ਯਾਰ ਲਵ ਯੂ ਜ਼ਿੰਦਗੀ ਸਿਰਫ ਨਾ ਆਪਾਂ ਗੱਲ ਕਰਦੇ ਹਾਂ, ਇੱਕ ਹਮ ਸਫ਼ਰ ਹੈ ਜੋ ਤੁਹਾਡੇ ਟੁੱਟੇ ਹੌਸਲਿਆਂ ਨੂੰ ਜੋੜਦਾ ਹੈ। ਇੱਥੇ ਹੰਝੂ ਵੀ ਹੱਸਦੇ ਨੇ, ਦਰਦ ਵੀ ਗਾਉਂਦਾ ਹੈ, ਅਤੇ ਹਾਰ ਕੇ ਵੀ ਨਾ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਹੈ, ਕਿਉਂਕਿ ਜ਼ਿੰਦਗੀ ਸਵਾਲ ਨਹੀਂ, ਇਹ ਤਾਂ ਉਹ ਜਵਾਬ ਹੈ ਜਿਹਨੂੰ ਰੋਜ਼ ਜੀਣਾ ਪੈਂਦਾ ਹੈ। ਦੋਸਤੋ ਕਹਿੰਦੇ ਨਾ ਮੋਟੀਵੇਸ਼ਨ ਲਾਈਨ ਨਾ, ਇੱਕ ਰੁਕਣਾ ਨਹੀਂ, ਝੁਕਣਾ ਨਹੀਂ, ਹਾਰ ਕੇ ਵੀ ਹਾਰ ਮੰਨਣਾ ਨਹੀਂ। ਜੇ ਰਾਤ ਕਾਲੀਏ ਤਾਂ ਕੀ ਹੋਇਆ, ਸਵੇਰ ਤਾਂ ਤੇਰੀ ਹੀ ਹੋਣੀ ਹੈ। ਜ਼ਿੰਦਗੀ ਨੂੰ ਗਲੇ ਲਾਓ ਲੋ, ਸ਼ਿਕਵੇ ਸਾਰੇ ਭੁਲਾ ਲਓ, ਜੋ ਕੱਲ੍ਹ ਨਹੀਂ ਸੀ ਆਪਣਾ ਉਹ ਅੱਜ ਬਣਾ ਲਓ। ਡਿੱਗ ਕੇ ਉੱਠਣ ਵਾਲੇ ਨੂੰ ਹੀ ਦੁਨੀਆ ਸਲਾਮ ਕਰਦੀ ਹੈ, ਲਵ ਯੂ ਕਹਿ ਜ਼ਿੰਦਗੀ ਨੂੰ ਇਹ ਤਾਂ ਤੇਰੇ ਨਾਮ ਕਰਦੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਕਹਿੰਦੇ ਨਾ ਇੱਕ ਅਸਲੀ ਹੀਰੋ ਦੀ ਜਿਹੜੀ ਮੈਂ ਪਹਿਚਾਣ ਦੱਸਦਾ ਦੋਸਤੋ, ਕਿ ਅਭਿਆਸ ਦੀਆਂ ਬੇਮਿਸਾਲਾਂ ਦੀ ਆਪਾਂ ਅੱਜ ਗੱਲਬਾਤ ਕਰਾਂਗੇ, ਬਹੁਤ ਸਾਰੇ ਟੌਪਿਕਸ 'ਤੇ ਗੱਲ ਕਰਾਂਗੇ, ਅਤੇ ਆਪਾਂ ਸਮਝੋਗੇ ਕਿ ਹਾਂ ਯਾਰ ਅਸਲ 'ਚ ਕੀ ਜ਼ਿੰਦਗੀ 'ਚ ਹੁੰਦਾ, ਜਿਹੜੀ ਸਾਡੇ ਸਾਹਮਣੇ ਉਹ ਚੀਜ਼ ਨਿਕਲ ਕੇ ਚੱਲ ਜਾਂਦੀ ਨਾ, ਸਾਨੂੰ ਉਹਦੇ ਬਾਰੇ ਪਤਾ ਹੀ ਨਹੀਂ ਲੱਗਦਾ। ਅਤੇ ਅਸੀਂ ਜੋ ਜਿਉਂਦੇ ਹੁੰਦੇ ਹਾਂ, ਦੇਖੋ ਰਿਸ਼ਤੇਦਾਰੀ, ਦੋਸਤਾਨਾ, ਯਾਰੀ, ਪਿਆਰ, ਇਹ ਤਾਂ ਚੱਲਦਾ ਹੀ ਹੈ ਦੋਸਤੋ, ਇਹ ਤਾਂ ਚੱਲਣਾ ਹੀ ਹੈ। ਪਰ ਉਸ ਤੋਂ ਬਾਅਦ ਜਦੋਂ ਅੱਜ ਸਾਡੀ ਆਉਂਦੀ ਜ਼ਿੰਦਗੀ ਦੀ ਵਾਰੀ, ਅਸੀਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਜਿਉਣਾ ਹੈ ਅਤੇ ਅਸੀਂ ਜ਼ਿੰਦਗੀ 'ਚ ਜੋ ਕਰ ਰਹੇ ਹੋ ਕਿਵੇਂ ਕੀ ਚੱਲ ਰਿਹਾ, ਉਹਦੇ ਬਾਰੇ ਕਈ ਵੇਲੇ ਸਾਨੂੰ ਅਹਿਸਾਸ ਹੀ ਨਹੀਂ ਹੋ ਪਾਉਂਦਾ ਦੋਸਤੋ। ਪਰ ਫਿਰ ਵੀ ਇਸ ਸ਼ੋਅ ਵਿੱਚ ਅਸੀਂ ਤੁਹਾਨੂੰ ਜ਼ਰੂਰ ਉਸ ਨਾ ਇੱਕ ਲੈਵਲ ਤੱਕ ਪਹੁੰਚਾਉਂਗੇ ਕਿ ਉਸ ਤਰੀਕੇ ਨੂੰ ਐਟਲੀਸਟ ਇੰਨਾ ਕੁ ਤੁਹਾਨੂੰ ਦੱਸਾਂਗੇ ਕਿ ਅਸਲ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਕਿੱਦਾਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਉਹ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗਾਣਾ ਖਾਨ ਸਾਹਿਬ ਦੀ ਆਵਾਜ਼ ਵਿੱਚ, ਜਾਨ ਸੇ ਗੁਜ਼ਰਤੇ ਹੈ।

0: ਦੋਸਤੋ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਅਤੇ ਦੋਸਤੋ ਅਸੀਂ ਗੱਲ ਕੀਤੀ ਸੀ ਨਾ ਕਿ ਅੱਜ ਜਿਹੜਾ ਅਸੀਂ ਗੱਲਾਂ ਬਾਤਾਂ ਕਰਾਂਗੇ ਨਾ, ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਹੋ ਗਈਆਂ ਜਿਹੜੀ ਸ਼ਾਇਦ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਦੋਸਤੋ, ਆਪਾਂ ਜ਼ਿੰਦਗੀ ਜੀਓ ਰਹੇ ਹਾਂ। ਪਹਿਲੀ ਗੱਲ ਆਉਂਦੀ ਹੈ ਕਿ ਸੈਲਫ ਹੈਲਪ। ਕਿਤਾਬਾਂ ਤੋਂ ਨਾ ਕਈ ਵਾਰ ਸਾਡੀਆਂ ਆਪਣੀਆਂ ਆਦਤਾਂ ਹੀ ਸਾਨੂੰ ਦੁਖੀ ਕਰ ਦਿੰਦੀਆਂ ਹਨ। ਹਾਈ ਟੂ ਬੀ ਮਿਜ਼ਰੇਬਲ, ਭਵਿੱਖ ਦੀ ਚਿੰਤਾ 'ਚ ਅਸੀਂ ਜੀਵਨ ਦਾ ਆਨੰਦ ਗਵਾ ਲੈਂਦੇ ਹਾਂ। ਅਕਸਰ ਅਸੀਂ ਸੋਚਦੇ ਹਾਂ ਕਿ ਸਾਡੀਆਂ ਪਰੇਸ਼ਾਨੀਆਂ ਦਾ ਕਾਰਨ ਕੇਵਲ ਬਾਹਰੀ ਹਾਲਤ ਨਹੀਂ ਹੁੰਦੇ, ਲੇਕਿਨ ਕਈ ਵਾਰ ਸਾਡੀਆਂ ਆਪਣੀਆਂ ਆਦਤਾਂ ਹੀ ਸਾਨੂੰ ਦੁਖੀ ਬਣਾਉਂਦੀਆਂ ਹਨ। ਅਸੀਂ ਹਰ ਸਮੇਂ ਦੂਜਿਆਂ ਨਾਲ ਆਪਣੀ ਤੁਲਨਾ ਕਰਦੇ ਹਾਂ, ਆਪਣੀ ਗਲਤੀਆਂ ਨੂੰ ਯਾਦ ਕਰਦੇ ਹਾਂ ਅਤੇ ਭਵਿੱਖ ਦੀ ਚਿੰਤਾ 'ਚ ਉਲਝਦੇ ਹਾਂ, ਤਾਂ ਜੀਵਨ ਦਾ ਆਨੰਦ ਗਵਾ ਦਿੰਦੇ ਹਾਂ। ਰੈਂਡੀ ਜੇ ਪੈਟਰਸਨ। ਇੱਥੋਂ ਗੱਲ ਕਰਦੇ ਹਾਂ ਦੋਸਤੋ ਦੀ ਅਪਸਾਈਡ ਆਫ ਸਟ੍ਰੈਸ, ਯਾਨੀ ਕਿ ਤਣਾਅ ਨੂੰ ਡਰ ਵਾਂਗ ਨਹੀਂ ਊਰਜਾ ਵਾਂਗ ਦੇਖੋ ਦੋਸਤੋ। ਤਣਾਅ ਨੂੰ ਅਸੀਂ ਆਪਣਾ ਦੁਸ਼ਮਣ ਮੰਨਦੇ ਹਾਂ, ਲੇਕਿਨ ਕਈ ਵਾਰ ਜਿਹੜਾ ਤਣਾਅ ਹੈ ਨਾ, ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਕੋਈ ਚੀਜ਼ ਸਾਡੇ ਲਈ ਮਹੱਤਵਪੂਰਨ ਹੈ। ਜੇਕਰ ਪ੍ਰੀਖਿਆ, ਕੰਮ ਜਾਂ ਕਿਸੇ ਜ਼ਿੰਮੇਦਾਰੀ ਨੂੰ ਲੈ ਕੇ ਚਿੰਤਾ ਹੁੰਦੀ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਅਸੀਂ ਉਸਦੀ ਪਰਵਾਹ ਕਰਦੇ ਹਾਂ। ਤਣਾਅ ਨੂੰ ਡਰ ਵਾਂਗ ਨਹੀਂ ਊਰਜਾ ਵਾਂਗ ਦੇਖਣਾ ਸਿੱਖੋ। ਇਹ ਕੈਲੀ ਮੈਕੋਨੀਅਲ ਗਿੱਲ ਨੇ ਕਿਹਾ ਸੀ। ਉਹ ਤੋਂ ਬਾਅਦ ਆਉਂਦਾ ਦੋਸਤੋ ਲਿਵਿੰਗ ਫੋਰਵਰਡ, ਯਾਨੀ ਕਿ ਤੁਸੀਂ ਜੀਵਨ 'ਚ ਕੀ ਹਾਸਲ ਕਰਨਾ ਚਾਹੁੰਦੇ ਹੋ। ਬਹੁਤ ਲੋਕ ਨਾ ਜੀਵਨ ਨੂੰ ਬਿਨਾਂ ਕਿਸੇ ਸਪਸ਼ਟ ਦਿਸ਼ਾ ਦੇ ਨਾ ਜਿਉਂਦੇ ਹਨ, ਅਤੇ ਨਾ ਬਾਅਦ ਵਿੱਚ ਸੋਚਦੇ ਹਨ ਕਿ ਉਹ ਅਸਲ 'ਚ ਕੀ ਹਾਸਲ ਕਰਨਾ ਚਾਹੁੰਦੇ ਸਨ। ਇਸ ਲਈ ਸਮੇਂ-ਸਮੇਂ 'ਤੇ ਰੁਕ ਕੇ ਇਹ ਸੋਚਣਾ ਜ਼ਰੂਰੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਜੀਵਨ ਜਿਉਣਾ ਚਾਹੁੰਦੇ ਹਾਂ, ਤਾਂ ਸਾਡੇ ਲਈ ਸਭ ਤੋਂ ਜਿਹੜਾ ਮਹੱਤਵਪੂਰਨ ਕੀ ਹੈ। ਜੀਵਨ ਵਿਅਸਤ ਰਹਿਣ ਦਾ ਨਾਮ ਨਹੀਂ ਹੈ, ਇਹ ਮਾਈਕਲ ਹਾਈਟ ਨੇ ਗੱਲ ਕਹੀ ਸੀ ਦੋਸਤੋ, ਜੋ ਕਿ ਅਸਲ 'ਚ ਬਹੁਤ ਕਮਾਲ ਹੈ। ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ, ਤੁਸੀਂ ਸੁਣ ਰਹੇ ਹੋ ਵਿਦਾਰ ਜੀ ਰਮਨੀਸ਼, ਐਂਡ ਸਟੇ ਟਿਊਨ ਗਾਇਜ਼, ਨੈਕਸਟ ਗਾਣਾ ਵੀ ਔਨ ਏਅਰ।
1: ਦਿਸ ਇਜ਼ ਟੋਟਲ ਇਨਵੇਜ਼ਨ, ਵੀ ਕਮਿੰਗ ਟੂ ਯੂ ਅਕ੍ਰੋਸ ਦ ਨੇਸ਼ਨ।
2: ਆ ਸੁਣੋ, ਆ ਜ਼ਰਾ ਪਰਾਂ ਦਾ ਹਟਾ।

ਦੂਜੇ ਤੋਂ ਅਲੱਗ ਦਿਖਾਈ ਦੇਣ ਲੱਗ ਜਾਂਦੇ ਹਨ। ਦੋਸਤੋ ਇਹ ਤੁਸੀਂ ਮੰਨਣਾ ਮੰਨੋ, ਪਰ ਜੇਕਰ ਤੁਸੀਂ ਆਪਾਂ ਕਹਿੰਦੇ ਨਾ ਐਕਸਰਸਾਈਜ਼ ਕਰਦੇ ਹਾਂ, ਅਤੇ ਜਦੋਂ ਅਸੀਂ ਨਾ 3-4 ਮਹੀਨੇ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿੰਦੇ ਤਾਂ ਥੋੜ੍ਹੀ ਬਾਡੀ ਨਾ ਸ਼ੇਪ 'ਚ ਆਉਣੀ ਸ਼ੁਰੂ ਹੋ ਜਾਂਦੀ ਆ, ਅਤੇ ਅਸੀਂ ਨਹੀਂ, ਅਸੀਂ ਆਪਣੇ ਆਪ ਨੂੰ ਪਛਾਣ ਪਾਈਏ ਨਾ ਪਾਈਏ, ਪਰ ਲੋਕ ਸਾਨੂੰ ਆ ਕੇ ਦੱਸਣ ਲੱਗ ਜਾਂਦੇ ਯਾਰ ਤੇਰੇ ਵਿੱਚ ਨਾ ਕੁਛ ਚੇਂਜ ਲੱਗਦਾ ਹੈ। ਕਿਉਂ? ਕਿਉਂਕਿ ਉਹਨੇ ਕੰਸਿਸਟੈਂਸੀ ਨਾਲ ਨਾ ਜਿਹੜਾ ਅਭਿਆਸ ਕੀਤਾ। ਕੰਸਿਸਟੈਂਸੀ ਇਜ਼ ਵੈਰੀ ਇੰਪੋਰਟੈਂਟ ਗਾਇਜ਼। ਤੁਸੀਂ ਬਹੁਤ ਸਾਰੀ ਅਗਰ ਕਿਸੇ ਦੀ ਇੰਟਰਵਿਊ ਸੁਣਦੇ ਹੋਵੋਗੇ ਨਾ, ਤਾਂ ਇਹੀ ਕਹਿੰਦੇ ਆ, ਕੰਮ ਕਰਦੇ ਰਹੋ, ਭਾਵੇਂ ਥੋੜ੍ਹਾ ਥੋੜ੍ਹਾ ਰੋਜ਼ ਕਰਦੇ ਰਹੋ, ਪਰ ਕੰਮ ਕਰਦੇ ਰਹੋ। ਦੋਸਤੋ 6:19 ਅਤੇ 30 ਸੈਕਿੰਡ ਹੋ ਚੁੱਕੇ ਨੇ, ਅਤੇ ਹੁਣ ਕੁਛ ਹੀ ਸਮੇਂ ਵਿੱਚ 6:20 ਦੇ ਵਿੱਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ, ਅਤੇ 10 ਮਿੰਟ ਦੀ ਖਬਰਾਂ ਹੋ ਗਈਆਂ। ਉਸ ਤੋਂ ਬਾਅਦ ਅਸੀਂ ਲਵ ਯੂ ਜ਼ਿੰਦਗੀ ਨੂੰ ਦੁਬਾਰਾ ਜੁਆਇਨ ਕਰਾਂਗੇ।

0: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
1: PLI है ना।
2: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in पर।
3: एक कहानी है एक हाउसवाइफ ते ओदी अंतरात्मा दी। बिजली दा बिल, करियाना, स्कूल दी फीस, सब हो गया। बन गया बजट?
4: हाँ,
3: 5000 बच गए। ता नवी साड़ी ले लवां?
4: ना, पिछले महीने ही ता लई सी।
3: एक होर? नहीं, पहला बजट बनाओ, फिर छोटियां-छोटियां बचतां नू बैंक च बचा के रखो ते पैसियां नू वध दे वेखो।
4: वड्डी आई।
3: हुण जा भैणे।
5: RBI कहिंदा है
3: वित्ती समझदारी खुशहाल नारी।
6: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ, ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ ਚੱਪਰਬਾਰੀ ਦੁਆਬ ਨਹਿਰ ਅਤੇ ਤਰਨ ਤਾਰਨ ਰਾਜਪਾਲ ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਜਿਵੇਂ ਪੱਛਮੀ ਬੰਗਾਲ ਵਿੱਚ ਬੰਗਲਾਦੇਸ਼ੀ ਘੁਸਪੈਠੀਆਂ ਕਰਕੇ ਉੱਥੋਂ ਦੀ ਬਦਲਦੀ ਜਨਸੰਖਿਆ ਦੇਸ਼ ਦੀ ਚਿੰਤਾ ਦਾ ਮਸਲਾ ਬਣ ਗਿਆ ਸੀ, ਉਸੇ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ਿਆਂ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣ ਗਏ ਨੇ। ਅੱਜ ਲੁਧਿਆਣਾ ਵਿੱਚ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਲਜ਼ਾਮ ਲਗਾਇਆ ਕਿ ਬੰਗਾਲ ਜਿਹੇ ਹਾਲਾਤ ਪੰਜਾਬ 'ਚ ਵੀ ਸਿਰਦਰਦ ਬਣ ਗਏ ਨੇ, ਜਿੱਥੇ ਲੋਕਾਂ ਨੂੰ ਕੰਮ ਦੇ ਬਦਲੇ ਅਦਾਇਗੀ ਕਰਨੀ ਪੈਂਦੀ ਹੈ। ਲੁਧਿਆਣਾ 'ਚ ਹੀ ਪੰਜਾਬ ਦੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸ੍ਰੀ ਨਵੀਨ ਨੇ ਕਿਹਾ ਕਿ ਪੰਜਾਬ 'ਚ ਉਦਯੋਗਿਕ ਵਿਕਾਸ ਅਤੇ ਨਿਵੇਸ਼ ਲਈ ਸਾਜ਼ਗਾਰ ਮਾਹੌਲ ਬਣੇਗਾ ਅਤੇ ਕਿਸਾਨੀ ਵੀ ਇਸ ਦੇ ਨਾਲ ਨਾਲ ਚੱਲੇਗੀ। ਉਨ੍ਹਾਂ ਕਿਹਾ ਕਿ ਉਦਯੋਗ ਦੇ ਹਰ ਵਰਗ ਦੀਆਂ ਸਮੱਸਿਆਵਾਂ ਵੱਖ ਵੱਖ ਹੁੰਦੀਆਂ ਨੇ, ਪਰ ਇਹਨਾਂ ਦੇ ਹੱਲ ਵਾਸਤੇ ਸਰਕਾਰ ਦੀ ਨੀਤੀ, ਨੀਅਤ ਅਤੇ ਫੈਸਲਾਕੁੰਨ ਅਗਵਾਈ ਦੀ ਅਹਿਮ ਭੂਮਿਕਾ ਹੁੰਦੀ ਹੈ। ਉਦਯੋਗਪਤੀਆਂ ਨੇ ਜਿੱਥੇ ਪੰਜਾਬ 'ਚ ਅਮਨ ਕਾਨੂੰਨ ਦੀ ਹਾਲਾਤ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ, ਉੱਥੇ ਹੀ ਗੈਂਗਸਟਰਵਾਦ ਅਤੇ ਨਾਜ਼ੁਕ ਅਮਨ ਕਾਨੂੰਨ ਦੀ ਹਾਲਾਤ 'ਤੇ ਵੀ ਸਵਾਲ ਚੁੱਕੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ ਨੇ। ਇਸ ਦੌਰਾਨ ਮੰਤਰੀ ਮੰਡਲ ਨੇ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਫੀਸਾਂ ਦੇ ਵਾਧੇ ਨੂੰ ਕਾਬੂ ਕਰਨ ਲਈ ਆਰਡੀਨੈਂਸ ਨੂੰ ਮਨਜ਼ੂਰੀ, ਉਦਯੋਗਿਕ ਰਿਆਇਤਾਂ ਸੰਬੰਧੀ ਦਿਸ਼ਾ ਨਿਰਦੇਸ਼ਾਂ 'ਚ ਸੋਧ ਅਤੇ ਸਟੇਟ ਡੇਟਾ ਇੰਟੀਗ੍ਰੇਸ਼ਨ ਪਲੈਟਫਾਰਮ ਨੂੰ ਲਾਗੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੀ ਦਸੂਹਾ ਸਬ ਡਿਵੀਜ਼ਨ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਅਸਾਮੀ ਅਤੇ ਸਹਿਯੋਗੀ ਅਮਲੇ ਦੀਆਂ ਅਸਾਮੀਆਂ ਸਿਰਜਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਪੰਜਾਬ ਕੈਬਨਿਟ ਨੇ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਐਨ ਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨ ਸੋਧ ਆਰਡੀਨੈਂਸ 2026 ਲਿਆਉਣ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਆਰਡੀਨੈਂਸ ਇਸ ਸਬੰਧੀ ਐਕਟ 2016 ਵਿੱਚ ਸੋਧ ਕਰਕੇ ਲਿਆਂਦਾ ਗਿਆ। ਪ੍ਰਵਾਨਗੀ ਵਾਸਤੇ ਆਰਡੀਨੈਂਸ ਹੁਣ ਰਾਜਪਾਲ ਕੋਲ ਭੇਜਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ

0: ਅੱਜ ਅਸੀਂ ਆਰਡੀਨੈਂਸ ਦਾ ਡਰਾਫਟ ਹੈ ਉਹ ਕੈਬਨਿਟ ਸਾਹਮਣੇ ਪੇਸ਼ ਕੀਤਾ ਹੈ ਤੇ ਜਿਸ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੀ ਕੈਬਨਿਟ ਨੇ ਅਪਰੂਵਲ ਦੇ ਦਿੱਤਾ ਹੈ। ਹੁਣ ਇਹ ਆਰਡੀਨੈਂਸ ਜਿਹੜਾ ਹੈ ਉਹ ਗਵਰਨਰ ਸਾਹਿਬ ਕੋਲ ਜਾਊਗਾ। ਇਸ ਦੇ ਵਿੱਚ 5% ਦਾ ਵਾਧਾ, ਤੇ ਮੈਂ ਦੁਬਾਰਾ ਕਹਿ ਰਿਹਾ ਇੱਥੇ ਜਦੋਂ ਆਪਾਂ ਫੀਸ ਕਹਿ ਰਹੇ ਹਾਂ ਤਾਂ ਇਹ ਹਰ ਤਰ੍ਹਾਂ ਦੀ ਫੀ ਹੈ, ਚਾਹੇ ਉਹ ਟਿਊਸ਼ਨ ਫੀਸ ਜਾਂ ਕੋਈ ਵੀ ਕਿਸੇ ਦੇ ਨਾਮ ਦੇ ਉੱਤੇ, ਸਾਰਾ ਕੁਝ ਉਹਨੂੰ ਇਕੱਠਾ ਮੰਨਿਆ ਜਾਊਗਾ। ਨੰਬਰ 2 ਇਸ ਐਕਟ ਦੇ ਵਿੱਚ ਲੈ ਕੇ ਕਿਊਮੂਲੇਟਿਵ ਫੀ। ਕਿਊਮੂਲੇਟਿਵ ਫੀ ਦਾ ਭਾਵ ਇਹ ਹੈ ਕਿ ਪਿਛਲੇ 36 ਮਹੀਨਿਆਂ 'ਚ ਜਿਸ ਦਿਨ ਇਹ ਆਰਡੀਨੈਂਸ, ਜਿਸ ਦਿਨ ਇਹ ਐਕਟ ਨੋਟੀਫਾਈ ਹੋ ਜਾਂਦਾ, ਉਸ ਤੋਂ 36 ਮਹੀਨਿਆਂ ਦੇ ਪਿੱਛੇ ਅਗਰ ਲਗਾਤਾਰ 15% ਦਾ ਵਾਧਾ ਹੋਇਆ, ਜੋ 3 ਸਾਲ ਪਹਿਲਾਂ ਫੀਸ ਹੋਊਗੀ, ਤਾਂ ਜਿੰਨਾ ਉਹ ਵਾਧਾ ਹੈ ਉਹ ਮਾਤਾ ਪਿਤਾ ਨੂੰ, ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਮਿਲੂਗਾ।
1: ਸ਼੍ਰੀ ਬੈਂਸ ਨੇ ਕਿਹਾ ਕਿ ਜੇਕਰ ਕੋਈ ਸਕੂਲ ਮਹਿਸੂਸ ਕਰਦਾ ਹੈ ਕਿ ਉਸਨੂੰ 5% ਤੋਂ ਵੱਧ ਫੀਸਾਂ ਵਧਾਉਣ ਦੀ ਜ਼ਰੂਰਤ ਹੈ ਤਾਂ ਉਸਨੂੰ ਸੂਬਾ ਸਰਕਾਰ ਵੱਲੋਂ ਕਾਇਮ ਕੀਤੀ ਜਾਣ ਵਾਲੀ ਉੱਚ ਤਾਕਤੀ ਕਮੇਟੀ ਕੋਲ ਪਹੁੰਚ ਕਰਨੀ ਪਵੇਗੀ। ਕਮੇਟੀ ਸਕੂਲ ਦੇ ਮਾਮਲੇ ਦੀ ਜਾਂਚ ਕਰੇਗੀ ਤੇ ਇਸ ਦਾ ਵਿੱਤੀ ਆਡਿਟ ਵੀ ਕਰਵਾਏਗੀ। ਇੱਕ ਹੋਰ ਅਹਿਮ ਫੈਸਲੇ ਵਿੱਚ ਮੰਤਰੀ ਮੰਡਲ ਨੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੀਆਂ ਉਦਯੋਗਿਕ ਨੀਤੀਆਂ ਰਹਿਤ ਕੈਪੀਟਲ ਸਬਸਿਡੀ ਨਿਵੇਸ਼ ਰਿਆਇਤਾਂ ਦੀ ਵੰਡ ਵਾਸਤੇ 13 ਨਵੰਬਰ 2019 ਦੇ ਦਿਸ਼ਾ ਨਿਰਦੇਸ਼ਾਂ 'ਚ ਸੋਧ ਕਰਨ ਦੀ ਸਹਿਮਤੀ ਵੀ ਦਿੱਤੀ ਹੈ। ਇਹਨਾਂ ਸੋਧਾਂ ਦਾ ਉਦੇਸ਼ ਸਬਸਿਡੀ ਦੀ ਵੰਡ ਪ੍ਰਕਿਰਿਆ ਨੂੰ ਸਰਲ ਅਤੇ ਸੁਚਾਰੂ ਬਣਾਉਣਾ, ਪ੍ਰਸ਼ਾਸਨਿਕ ਕੁਸ਼ਲਤਾ 'ਚ ਸੁਧਾਰ ਕਰਨਾ ਅਤੇ ਯੋਗ ਉਦਯੋਗਿਕ ਇਕਾਈਆਂ 'ਚ ਇਕਸਾਰਤਾ ਯਕੀਨੀ ਬਣਾਉਣਾ ਹੈ। ਸੂਬੇ ਦੇ ਵੱਖ ਵੱਖ ਵਿਭਾਗਾਂ ਦੇ ਕਈ ਡੇਟਾਬੇਸਾਂ ਨੂੰ ਆਪਸ 'ਚ ਜੋੜਨ, ਕਿਸੇ ਵੀ ਤਰ੍ਹਾਂ ਦੇ ਦੁਹਰਾਅ ਤੋਂ ਬਚਣ ਅਤੇ ਮੌਜੂਦਾ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਮੰਤਰੀ ਮੰਡਲ ਨੇ ਪੰਜਾਬ 'ਚ ਸਟੇਟ ਡੇਟਾ ਇੰਟੀਗ੍ਰੇਸ਼ਨ ਪਲੈਟਫਾਰਮ ਲਾਗੂ ਕਰਨ ਲਈ ਵੀ ਸਹਿਮਤੀ ਦਿੱਤੀ ਹੈ। ਮੰਤਰੀ ਮੰਡਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੀ ਦਸੂਹਾ ਸਬ ਡਿਵੀਜ਼ਨ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਤੇ 5 ਹੋਰ ਸਹਿਯੋਗੀ ਅਮਲੇ ਦੀਆਂ ਅਸਾਮੀਆਂ ਸਿਰਜਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਇਲਾਕੇ ਦੇ ਉਹਨਾਂ ਲੋਕਾਂ ਨੂੰ ਵੱਡੀ ਮਦਦ ਮਿਲੇਗੀ ਜਿਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਪ੍ਰਸ਼ਾਸਨਿਕ ਕਾਰਜਾਂ, ਪ੍ਰਵਾਨਗੀਆਂ, ਮਾਲੀਆ ਮਾਮਲਿਆਂ ਅਤੇ ਜਨਤਕ ਸ਼ਿਕਾਇਤਾਂ ਦੇ ਹੱਲ ਵਾਸਤੇ ਕਾਫੀ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਸੀ। ਫਗਵਾੜਾ ਵਿੱਚ ਵੀ ਇੱਕ ADC ਦੀ ਪੋਸਟ ਵਾਸਤੇ ਸਿਧਾਂਤਕ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRR ਜਲੰਧਰ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਦੱਸਿਆ ਕਿ ਇਹ ਸਮਾਰੋਹ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨਾਲ ਆਪਣੇ ਸਬੰਧ ਹੋਰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਦਾ ਹਿੱਸਾ ਏ। ਉਨ੍ਹਾਂ ਕਿਹਾ ਕਿ NRI ਮਿਲਣੀ 2026 NRIs ਤੇ ਪੰਜਾਬ ਸਰਕਾਰ ਦਰਮਿਆਨ ਸਿੱਧੇ ਸੰਵਾਦ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗੀ। ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਨੇੜੇ ਅਪਰ ਬਾਰੀ ਦੁਆਬ ਨਹਿਰ 'ਚ ਪਏ 100 ਫੁੱਟ ਦੇ ਵੱਡੇ ਪਹਾੜ ਕਾਰਨ ਨੇੜਲੇ ਰਿਹਾਇਸ਼ੀ ਇਲਾਕਿਆਂ, ਘਰਾਂ ਅਤੇ ਸੈਂਕੜੇ ਖੇਤਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਨੇ, ਜਿਸ ਨਾਲ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ। ਸਾਡੇ ਗੁਰਦਾਸਪੁਰ ਤੋਂ ਪੱਤਰਕਾਰ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਅਚਾਨਕ ਉਹਨਾਂ ਦੇ ਘਰਾਂ 'ਚ ਤੇਜ਼ੀ ਨਾਲ ਪਾਣੀ ਦਾਖਲ ਹੋਣ ਲੱਗਿਆ। ਨਹਿਰ ਦਾ ਪਾਣੀ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਮੁੱਖ ਮਾਰਗ ਤੋਂ ਪਾਰ ਕਰਦਾ ਹੋਇਆ ਸਿੱਧਾ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਜਾ ਵੜਿਆ। ਕਈ ਕਈ ਫੁੱਟ ਪਾਣੀ ਭਰਨ ਕਾਰਨ ਕਣਕ, ਘਰੇਲੂ ਸਮਾਨ ਅਤੇ ਹੋਰ ਕੀਮਤੀ ਵਸਤਾਂ ਨੂੰ ਨੁਕਸਾਨ ਪਹੁੰਚਿਆ। ਲੋਕਾਂ ਨੇ ਸਰਕਾਰ ਤੋਂ ਮਦਦ ਮੰਗੀ ਹੈ। ਇਸੇ ਦੌਰਾਨ ਨਹਿਰੀ ਵਿਭਾਗ ਦੇ SDO ਜਸਬੀਰ ਸਿੰਘ ਦਾ ਕਹਿਣਾ ਹੈ,
2: ਤਕਰੀਬਨ 100 ਫੁੱਟ ਦਾ ਪਹਾੜ ਅਸੀਂ ਜਿਹੜੀ ਹੈ ਕੰਮ ਅਸੀਂ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਅਤੇ ਕੋਸ਼ਿਸ਼ ਕਰਾਂਗੇ ਕਿ ਅੱਜ ਰਾਤ ਨਾਲ ਸਵੇਰ ਤੱਕ ਨੂੰ ਖਤਮ ਕਰ।
1: ਉਧਰ ਰਾਜਪਾ ਤਰਨ ਤਾਰਨ ਵਿੱਚ ਪਾੜ ਪੈਣ ਕਰਕੇ ਸੈਂਕੜੇ ਏਕੜ ਝੋਨੇ, ਸਬਜ਼ੀਆਂ ਅਤੇ ਪਨੀਰੀ ਦੀ ਫਸਲ ਵਿੱਚ ਪਾਣੀ ਵਿੱਚ ਡੁੱਬ ਗਈ ਹੈ। ਤਰਨ ਤਾਰਨ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਰਸੂਲਪੁਰ ਘਰਾਟਾਂ ਤੋਂ ਨਿਕਲ ਕੇ ਸੁਬਾਜਪੁਰ ਵੱਲ ਜਾਣ ਵਾਲੇ ਰਾਜਪਾ 'ਚ ਅੱਜ ਤੜਕੇ ਕਰੀਬ 3 ਵਜੇ ਜੋਧਪੁਰ ਨੇੜੇ ਪਾੜ ਪੈ ਗਿਆ, ਜਿਸ ਕਾਰਨ ਪਾਣੀ ਖੇਤਾਂ 'ਚ ਫੈਲ ਗਿਆ ਅਤੇ ਇੱਕ ਮੁਰਗੀਖਾਨਾ ਵੀ ਤਬਾਹ ਹੋ ਗਿਆ। ਇਸ ਦੌਰਾਨ ਰਸੂਲਪੁਰ ਤੋਂ ਪੱਟੀ ਜਾਣ ਵਾਲੀ ਸੜਕ ਉੱਪਰ ਪਾਣੀ ਲੰਘਣ ਲੱਗ ਗਿਆ, ਜਦਕਿ ਪਿੰਡੀ ਬਾਬਾ ਕਾਹਨ ਸਿੰਘ ਵਾਲੇ ਸੜਕ ਦਾ ਪੁਲ ਵੀ ਟੁੱਟ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਪਾਣੀ ਨਾਲ ਡੁੱਬੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਾ ਕੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਹਰ ਸ਼ਹਿਰ ਨੂੰ ਓਪਨ ਮੈਨਹੋਲ ਫ੍ਰੀ ਕਰਨ ਲਈ 30 ਜੂਨ ਆਖਰੀ ਤਰੀਕ ਤੈਅ ਕੀਤੀ ਹੈ। ਸਾਰੇ ਨਗਰ ਨਿਗਮ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧ ਵਿੱਚ ਇੰਨ ਬਿੰਨ ਪਾਲਣਾ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਉਨ੍ਹਾਂ ਸਪਸ਼ਟ ਕੀਤਾ ਕਿ ਮਿਸ਼ਨ ਕਲੀਨ ਪੰਜਾਬ ਤਹਿਤ 0 ਓਪਨ ਮੈਨਹੋਲ ਮੁਹਿੰਮ 'ਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਅਣਗਹਿਲੀ ਦੇ ਸਖ਼ਤ ਨਤੀਜੇ ਭੁਗਤਣੇ ਪੈਣਗੇ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਪਿਛਲੇ ਕੁਝ ਦਿਨਾਂ ਤੋਂ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ ਤੋਂ ਪਹਿਲਾਂ ਵਾਂਗ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ, ਜਦਕਿ ਬੀਤੀ ਰਾਤ ਕਈ ਥਾਵਾਂ ਤੇ ਆਈ ਹਨੇਰੀ ਤੇ ਹਲਕੀ ਬਾਰਿਸ਼ ਤੋਂ ਬਾਅਦ ਅੱਜ ਸਵੇਰੇ ਦਰਜ ਕੀਤੇ ਗਏ ਘੱਟੋ ਘੱਟ ਤਾਪਮਾਨ ਮੁਤਾਬਕ ਪਠਾਨਕੋਟ ਦੇ ਥੀਨ ਡੈਮ ਖੇਤਰ 'ਚ 23.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ 'ਚ ਕੱਲ੍ਹ ਨਾਲੋਂ ਕਾਫ਼ੀ ਗਿਰਾਵਟ ਆਈ ਹੈ। ਬਠਿੰਡਾ 'ਚ ਸਭ ਤੋਂ ਵੱਧ ਤਾਪਮਾਨ 38

0: ਇਸ਼ਾਰੀਆ 6 ਡਿਗਰੀ ਸੈਲਸੀਅਸ ਤੇ ਹਰਿਆਣਾ ਦੇ ਰੋਹਤਕ 39 ਇਸ਼ਾਰੀਆ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ 'ਚ 35 ਡਿਗਰੀ ਸੈਲਸੀਅਸ ਦਰਜ ਹੋਇਆ। ਉਧਰ ਫਾਜ਼ਿਲਕਾ ਦੇ ਅਬੋਹਰ 'ਚ ਬੀਤੀ ਰਾਤ ਆਈ ਹਨੇਰੀ ਦੌਰਾਨ ਇੱਕ ਦਰਖਤ ਡਿੱਗਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ, ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ ਚ ਅੱਪਰਬਾਰੀ, ਦੁਆਬ ਨਹਿਰ ਅਤੇ ਤਰਨ ਤਾਰਨ ਰਾਜਪਾਤ ਚ ਪਾੜ ਪੈਣ ਕਰਕੇ ਸੈਂਕੜੇ ਏਕੜ ਫਸਲ ਪਾਣੀ ਚ ਡੁੱਬੀ ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਕੁੜੀਆਂ

ਇਹ ਤਾਂ ਦੋਸਤੋ ਗੱਲ ਸੱਚ ਏ ਕਿ ਤਿੰਨ ਰੰਗ ਨਹੀਂ ਲੱਭਣੇ ਬੀਬਾ, ਹੁਸਨ ਜਵਾਨੀ ਤੇ ਮਾਪੇ, ਹੁਸਨ ਜਵਾਨੀ ਤੇ ਮਾਪੇ। ਦੋਸਤੋ ਇਹ ਤਾਂ ਸਭ ਨੂੰ ਪਤਾ ਹੀ ਹੋਊਗਾ ਕਿ ਜਿਵੇਂ ਕਿ ਨਾ ਅਸੀਂ ਜ਼ਿੰਦਗੀ ਜਿਉਂਦੇ ਰਹਿੰਦੇ ਨਾ, ਅਤੇ ਸਾਨੂੰ ਨਾ ਬਹੁਤ ਸਾਰੀਆਂ ਚੀਜ਼ਾਂ, ਇੱਕ ਤਾਂ ਹੈਬਿਟਸ ਬਣ ਜਾਂਦੀਆਂ ਸਾਡੀਆਂ, ਇੱਕ ਹੁੰਦਾ ਨਾ ਕਿ ਅਸੀਂ ਸਮਝਣ ਲੱਗ ਜਾਂਦੇ ਹਾਂ ਕੁਝ ਚੀਜ਼ਾਂ ਨੂੰ, ਅਤੇ ਕਈ ਵੇਲੇ ਅਸੀਂ ਸ਼ੋਅ ਨਹੀਂ ਕਰਦੇ ਹੁੰਦੇ ਪਰ ਅੰਦਰੋਂ ਸਮਝ ਜਾਂਦੇ ਹੁੰਦੇ ਹਾਂ, ਅਤੇ ਜੋ ਕਿ ਇੱਕ ਮੈਚਿਓਰਿਟੀ ਦੀ ਵੀ ਨਿਸ਼ਾਨੀ ਹੁੰਦੀ ਹੈ ਦੋਸਤੋ, ਜਦੋਂ ਆਪਾਂ ਹਰ ਵਕਤ ਨਾ ਅੱਗੇ ਸਲਾਹ ਨਾ ਦਿੰਦੇ ਰਹੀਏ। ਅਤੇ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਕਿ ਦੋਸਤੋ ਕਿ ਸੁਪਨੇ ਦੇਖਣ ਦੀ ਜਿਹੜਾ ਹਿੰਮਤ ਹਮੇਸ਼ਾ ਰੱਖਣੀ ਚਾਹੀਦੀ ਹੈ। ਰਾਸਤੇ ਜਿਹੜੇ ਲੰਬੇ ਹੁੰਦੇ ਆ ਨਾ, ਰਾਸਤੇ ਲੰਬੇ ਹੁੰਦੇ ਰਹਿੰਦੇ ਆ, ਅਤੇ ਲੇਕਿਨ ਜਿਹੜੇ ਨਾ ਉਹ ਖੁਦ ਹੀ ਬਣਦੇ ਜਾਂਦੇ ਆ। ਇੱਕ ਇੰਸਪਾਇਰਿੰਗ ਜਿਹੜੀ ਐਲਨ ਮਸਕ ਦੀ ਇੱਕ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦੋਸਤੋ, ਜ਼ਰਾ ਧਿਆਨ ਨਾਲ ਸੁਣਿਓ। ਕਹਿੰਦੇ ਨਾ, ਸੁਪਨੇ ਦੇਖਣ ਦੀ ਹਿੰਮਤ ਰੱਖੋ, ਰਸਤੇ ਲੰਬੇ ਹੋ ਸਕਦੇ ਹਨ ਲੇਕਿਨ ਖੁਦ ਬਣਦੇ ਜਾਣਗੇ। 12 ਸਾਲ ਦੀ ਉਮਰ 'ਚ ਨਾ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜੀਵਨ ਦਾ ਅਰਥ ਕੀ ਹੈ, ਅਸੀਂ ਇੱਥੇ ਕਿਉਂ ਹਾਂ, ਇਹ ਸਭ ਕਿਸ ਲਈ ਹੈ। ਜਦੋਂ ਮੈਂ ਲਗਭਗ 6 ਸਾਲ ਦਾ ਸੀ ਤਦ ਮਹਿਸੂਸ ਕੀਤਾ ਕਿ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਜਿਹੜੀ ਸੱਚ 'ਚ ਚਾਹ ਹੈ ਨਾ, ਤਾਂ ਤੁਸੀਂ ਉਸ ਦੇ ਲਈ ਦੂਰ ਤੱਕ ਜਾ ਸਕਦੇ ਹੋ। ਮੈਨੂੰ ਯਾਦ ਹੈ ਕਿ ਕਿਸ ਵਜ੍ਹਾ ਨਾਲ ਮੈਨੂੰ ਘਰ 'ਚ ਸਜ਼ਾ ਮਿਲੀ ਸੀ, ਕਿਹੜੀ ਵਜ੍ਹਾ ਨਾਲ ਮੈਨੂੰ ਘਰ 'ਚ ਸਜ਼ਾ ਮਿਲੀ ਸੀ ਠੀਕ ਨਾਲ ਯਾਦ ਨਹੀਂ ਕਿ ਵਜ੍ਹਾ ਕੀ ਸੀ, ਲੇਕਿਨ ਪੂਰਾ ਵਿਸ਼ਵਾਸ ਸੀ ਕਿ ਮੇਰੇ ਨਾਲ ਅਨਿਆਂ ਹੋਇਆ ਹੈ। ਉਸੇ ਦੌਰਾਨ ਮੇਰੇ 5 ਸਾਲ ਦੇ ਚਚੇਰੇ ਭਰਾ ਦੀ ਨਾ ਜਨਮਦਿਨ ਪਾਰਟੀ ਸੀ ਅਤੇ ਮੈਂ ਉੱਥੇ ਜਾਣਾ ਚਾਹੁੰਦਾ ਸੀ। ਪਹਿਲਾਂ ਸੋਚਿਆ ਸਾਈਕਲ ਨਾਲ ਚਲਾ ਜਾਵਾਂਗਾ। ਮੈਂ ਮਾਂ ਨੂੰ ਗੱਲ ਦੱਸੀ ਜੋ ਸ਼ਾਇਦ ਮੇਰੀ ਗਲਤੀ ਹੀ ਸੀ। ਉਹਨਾਂ ਨੇ ਸਮਝਿਆ ਕਿ ਸਾਈਕਲ ਚਲਾਉਣ ਲਈ ਲਾਇਸੈਂਸ ਚਾਹੀਦਾ ਹੈ ਅਤੇ ਪੁਲਿਸ ਮੈਨੂੰ ਰੋਕ ਲਵੇਗੀ। ਮੈਂ ਤੈਅ ਕੀਤਾ ਕਿ ਮੈਂ ਪੈਦਲ ਨਿਕਲਦਾ ਹਾਂ। ਮੈਨੂੰ ਲੱਗਾ ਰਸਤਾ ਪਤਾ ਹੈ, ਲੇਕਿਨ ਉਹ ਸ਼ਹਿਰ ਦੇ ਦੂਜੇ ਸਿਰੇ ਤੇ ਸੀ। ਫਿਰ ਵੀ ਮੈਂ ਚੱਲਦਾ ਰਿਹਾ। ਕਰੀਬ 4 ਘੰਟੇ ਬਾਅਦ ਨਾ, ਜਦੋਂ ਮਾਂ ਮੇਰੇ ਭਰਾ ਭੈਣਾਂ ਦੇ ਨਾਲ ਪਾਰਟੀ ਤੋਂ ਵਾਪਸ ਮੁੜ ਰਹੀ ਸੀ, ਉਹਨਾਂ ਨੇ ਮੈਨੂੰ ਸੜਕ 'ਤੇ ਚੱਲਦੇ ਦੇਖਿਆ। ਉਹ ਘਬਰਾ ਗਈ, ਤਾਂ ਮੈਂ ਤੇਜ਼ੀ ਨਾਲ ਦੌੜ ਕੇ ਆਪਣੇ ਚਚੇਰੇ ਭਰਾ ਦੇ ਘਰ ਪਹੁੰਚਿਆ। ਇੱਕ ਦਰਖਤ 'ਤੇ ਚੜ੍ਹ ਗਿਆ ਅਤੇ ਹੇਠਾਂ ਉਤਰਨ ਤੋਂ ਮਨ੍ਹਾ ਕਰ ਦਿੱਤਾ। ਬਚਪਨ ਤੋਂ ਹੀ ਮੇਰੇ ਅੰਦਰ ਨਾ ਇੱਕ ਗੱਲ ਸੀ ਕਿ ਜੇਕਰ ਮੈਨੂੰ ਕਿਸੇ ਟੀਚੇ ਤੱਕ ਪਹੁੰਚਣਾ ਹੈ ਨਾ, ਤਾਂ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ, ਭਾਵੇਂ ਰਸਤਾ ਲੰਬਾ ਕਿਉਂ ਨਾ ਹੋਵੇ। ਜਦੋਂ ਮੈਂ 10 ਸਾਲ ਦਾ ਸੀ ਨਾ, ਦੱਖਣੀ ਅਫਰੀਕਾ 'ਚ ਇੱਕ ਕੰਪਿਊਟਰ ਸਟੋਰ 'ਚ ਗਿਆ। ਉੱਥੇ ਪਹਿਲੀ ਵਾਰ ਅਸਲੀ ਕੰਪਿਊਟਰ ਦੇਖਿਆ। ਇਸ ਤੋਂ ਪਹਿਲਾਂ ਮੇਰੇ ਕੋਲ ਨਾ ਅਟਾਰੀ ਸਿਸਟਮ ਵਰਗਾ ਸ਼ੁਰੂਆਤੀ ਗੇਮਿੰਗ ਕੌਨਸੋਲ ਸੀ, ਲੇਕਿਨ ਉਸ ਦਿਨ ਮੈਂ ਕੁਝ ਅਜਿਹਾ ਦੇਖਿਆ ਜਿਸ ਨੇ ਮੇਰੀ ਦੁਨੀਆ ਬਦਲ ਦਿੱਤੀ। ਉਹ ਸੀ ਕਮੋਡੋਰ

YECB ਕੰਪਿਊਟਰ। ਦੋਸਤੋ ਇਸ ਤੋਂ ਅੱਗੇ ਕਹਾਣੀ ਵੀ ਜ਼ਰੂਰ ਸਾਂਝੀ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਹੋ ਜਾਏ ਤਾਂ ਮਜ਼ਾ ਹੀ ਆ ਜਾਏਗਾ। ਦੋਸਤੋ ਸਟੇ ਟਿਊਨਡ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦੋਸਤੋ ਲਵ ਯੂ ਜ਼ਿੰਦਗੀ ਵਿਦ ਆਰਜੇ ਰਮਨੀਸ਼। ਕਹਾਣੀ ਨੂੰ ਅੱਗੇ ਵਧਾਉਂਦੇ ਹਾਂ ਦੋਸਤੋ, ਕਿ ਜਿਹੜੀ ਉਹ ਗੇਮ ਸੀ ਨਾ, ਉਹ ਸੀ ਕਮੋਡੋਰ VIC-V ਕੰਪਿਊਟਰ 'ਚ। ਇਸ 'ਚ ਤੁਸੀਂ ਜਿਹੜੀ ਨਾ ਖੁਦ ਗੇਮ ਬਣਾ ਸਕਦੇ ਸੀ, ਉਹ ਇਹ ਵਾਲਾ ਕੰਪਿਊਟਰ ਸੀ। ਮੇਰੇ ਲਈ ਇਹ ਕਿਸੇ ਜਾਦੂ ਤੋਂ ਘੱਟ ਨਹੀਂ ਸੀ। ਮੈਂ ਪ੍ਰੋਗਰਾਮਿੰਗ ਸਿੱਖਣ ਦੀਆਂ ਕਿਤਾਬਾਂ ਖਰੀਦੀਆਂ ਅਤੇ ਖੁਦ ਹੀ ਕੋਡਿੰਗ ਸਿੱਖਣੀ ਸ਼ੁਰੂ ਕਰ ਦਿੱਤੀ। ਇਹ ਇੰਨਾ ਰੋਮਾਂਚਕ ਸੀ ਨਾ ਕਿ ਮੈਂ ਗੇਮ ਬਣਾ ਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਹੋਰ ਗੇਮ ਖਰੀਦ ਸਕਾਂ। ਬਿਹਤਰ ਗੇਮ ਲਈ ਬਿਹਤਰ ਕੰਪਿਊਟਰ ਚਾਹੀਦਾ ਸੀ। ਇਸ ਤਰ੍ਹਾਂ ਸਿੱਖਣੇ, ਬਣਾਉਣੇ ਅਤੇ ਅੱਗੇ ਵਧਣ ਦਾ ਇੱਕ ਚੱਕਰ ਸ਼ੁਰੂ ਹੋਇਆ। ਉਸ ਸਮੇਂ ਅਹਿਸਾਸ ਨਹੀਂ ਸੀ ਕਿ ਇਹੀ ਜਗਿਆਸਾ ਅੱਗੇ ਚੱਲ ਕੇ ਮੇਰੀ ਜ਼ਿੰਦਗੀ ਦੀ ਦਿਸ਼ਾ ਤੈਅ ਕਰਨ ਵਾਲੀ ਸੀ। ਲਗਭਗ 12 ਤੋਂ 15 ਸਾਲ ਦੀ ਉਮਰ ਦੇ ਵਿੱਚ ਆਕਾਰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜੀਵਨ ਦਾ ਅਰਥ ਕੀ ਹੈ, ਅਸੀਂ ਇੱਥੇ ਕਿਉਂ ਹਾਂ, ਇਹ ਸਭ ਕਿਸ ਲਈ ਹੈ। ਮੈਂ ਕਈ ਕਿਤਾਬਾਂ ਪੜ੍ਹੀਆਂ, ਸੰਯੋਗ

ਨਾਲ ਸਾਡੇ ਘਰ 'ਚ ਨਾ ਨਿੱਛੇ ਅਤੇ ਸ਼ੋਪ ਨਹਾਰ ਦੀਆਂ ਕਿਤਾਬਾਂ ਸਨ। 14 ਸਾਲ ਦੀ ਉਮਰ 'ਚ ਉਹਨਾਂ ਲੇਖਕਾਂ ਨੂੰ ਪੜ੍ਹਨਾ ਸ਼ਾਇਦ ਚੰਗੀ ਗੱਲ ਨਹੀਂ ਸੀ। ਉਹਨਾਂ ਦੇ ਵਿਚਾਰ ਗੰਭੀਰ ਅਤੇ ਕਈ ਵਾਰ ਨਾ ਨਿਰਾਸ਼ਾਵਾਦੀ ਸਨ। ਉਹਨਾਂ ਨੂੰ ਪੜ੍ਹ ਕੇ ਦੁਨੀਆ ਹੋਰ ਉਲਝੀ ਹੋਈ ਲੱਗੀ। ਫਿਰ ਮੈਂ ਨਾ ਹਿਚਹਾਈਕਰ ਗਾਈਡ 2 ਦੀ ਗੈਲੈਕਸੀ ਪੜ੍ਹੀ। ਉਸ ਕਿਤਾਬ ਨੇ ਮੇਰੇ ਸੋਚਣ ਦਾ ਤਰੀਕਾ ਬਦਲ ਦਿੱਤਾ। ਮੈਂ ਸਿੱਖਿਆ ਕਿ ਸਹੀ ਸਵਾਲ ਪੁੱਛਣਾ ਜਵਾਬ ਲੱਭਣ ਨਾਲੋਂ ਜ਼ਿਆਦਾ ਔਖਾ ਹੁੰਦਾ ਹੈ। ਸਵਾਲ ਨੂੰ ਸਹੀ ਢੰਗ ਨਾਲ ਸਮਝੋ ਤਾਂ ਜਵਾਬ ਤੱਕ ਪਹੁੰਚਣਾ ਆਸਾਨ ਹੈ। ਸਵਾਲ ਨੂੰ ਸਹੀ ਢੰਗ ਨਾਲ ਸਮਝੋ ਤਾਂ ਜਵਾਬ ਤੱਕ ਜਿਹੜਾ ਪਹੁੰਚਣਾ ਹੈ ਨਾ ਆਸਾਨ ਹੈ। ਇੱਥੋਂ ਹੀ ਮੈਂ ਸੋਚਣਾ ਸ਼ੁਰੂ ਕੀਤਾ ਕਿ ਜੇਕਰ ਅਸੀਂ ਬ੍ਰਹਿਮੰਡ ਨੂੰ ਬਿਹਤਰ ਢੰਗ ਨਾਲ ਸਮਝ ਸਕੀਏ ਨਾ ਤਾਂ ਗਿਆਨ ਅਤੇ ਚੇਤਨਾ ਦਾ ਵਿਸਤਾਰ ਕਰ ਸਕੀਏ ਤਾਂ ਉਹਨਾਂ ਸਵਾਲ ਦੇ ਕਰੀਬ ਪਹੁੰਚ ਸਕਦੇ ਹਾਂ।

ਜੋ ਤਾਂ ਜਵਾਬ ਤੱਕ ਜਿਹੜਾ ਪਹੁੰਚਣਾ ਹੈ ਨਾ ਆਸਾਨ ਹੈ। ਇੱਥੋਂ ਹੀ ਮੈਂ ਸੋਚਣਾ ਸ਼ੁਰੂ ਕੀਤਾ ਕਿ ਜੇਕਰ ਅਸੀਂ ਬ੍ਰਹਿਮੰਡ ਨੂੰ ਬਿਹਤਰ ਢੰਗ ਨਾਲ ਸਮਝ ਸਕੀਏ ਨਾ, ਤਾਂ ਗਿਆਨ ਅਤੇ ਚੇਤਨਾ ਦਾ ਵਿਸਤਾਰ ਕਰ ਸਕੀਏ, ਤਾਂ ਉਹਨਾਂ ਸਵਾਲ ਦੇ ਕਰੀਬ ਪਹੁੰਚ ਸਕਦੇ ਹਾਂ ਜੋ ਅਸਲ 'ਚ ਮਾਇਨੇ ਰੱਖਦੇ ਹਨ। ਸ਼ਾਇਦ ਜੀਵਨ ਦਾ ਅਰਥ ਲੱਭਣ ਦਾ ਰਸਤਾ ਵੀ ਉੱਥੋਂ ਹੀ ਲੰਘਦਾ ਹੈ। ਤੁਹਾਡਾ ਟੀਚਾ ਵੱਡਾ ਹੈ ਤਾਂ ਰੁਕਾਵਟਾਂ ਵੀ ਆਉਣਗੀਆਂ ਦੋਸਤੋ। ਟੀਚਾ ਵੱਡਾ ਹੈ ਤਾਂ ਰਸਤੇ 'ਚ ਰੁਕਾਵਟ ਆਉਣਾ ਵੀ ਤੈਅ ਹੈ, ਲੇਕਿਨ ਰੁਕੋ ਨਹੀਂ, ਦੂਜਾ ਰਸਤਾ ਲੱਭੋ। ਦੁਨੀਆ ਬਦਲਣ ਦੀ ਸ਼ੁਰੂਆਤ ਨਾ ਸਿਰਫ ਇੱਕ ਜਿਗਿਆਸੂ ਬੱਚੇ ਤੋਂ ਹੁੰਦੀ ਹੈ ਜੋ ਇਹ ਪੁੱਛਣ ਦੀ ਹਿੰਮਤ ਕਰ ਸਕਦਾ ਹੈ ਕਿ ਇਸ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਸੋਚੋ ਦੋਸਤੋ।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ ਤੇ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਦੋਸਤੋ ਕੋਸ਼ਿਸ਼ ਦੀ ਗੱਲ ਕਰੀਏ ਨਾ ਤਾਂ ਕੋਸ਼ਿਸ਼ ਨਾ ਇਹ ਸਿਰਫ ਇੱਕ ਲਫ਼ਜ਼ ਨਹੀਂ ਹੈ, ਇਹ ਜ਼ਿੰਦਗੀ ਦਾ ਨਿਚੋੜ ਹੈ। ਕੋਸ਼ਿਸ਼ ਉਹ ਦੀਵਾ ਹੈ ਜੋ ਹਨੇਰੀ ਰਾਤ 'ਚ ਵੀ ਬੁੱਝਣ ਤੋਂ ਇਨਕਾਰ ਕਰ ਦਿੰਦਾ ਹੈ। ਕਹਿੰਦੇ ਨੇ ਕਿ ਲਹਿਰਾਂ ਤੋਂ ਡਰ ਕੇ ਕਿਸ਼ਤੀ ਪਾਰ ਨਹੀਂ ਹੁੰਦੀ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਜਿੱਤ ਹਾਰ ਤਾਂ ਨਤੀਜੇ ਨੇ, ਪਰ ਕੋਸ਼ਿਸ਼ ਉਹ ਸਫ਼ਰ ਹੈ ਜੋ ਤੁਹਾਨੂੰ ਇਨਸਾਨ ਤੋਂ ਮਹਾਨ ਬਣਾ ਦਿੰਦੀ ਹੈ। ਰੱਬ ਨੇ ਵੀ ਕੋਸ਼ਿਸ਼ ਕਰਨ ਵਾਲੇ ਦਾ ਨਾ ਸਾਥ ਦਿੱਤਾ ਹੈ। ਆ ਕੀੜੀ ਨੂੰ ਦੇਖ ਲਓ ਜੀ, ਦਾਣਾ ਲੈ ਕੇ ਨਾ ਕੰਧ ਚੜ੍ਹਦੀ ਹੈ, 100 ਵਾਰ ਡਿੱਗਦੀ ਹੈ ਪਰ 101ਵੀਂ ਵਾਰ ਨਾ ਫਿਰ ਚੜ੍ਹਦੀ ਹੈ। ਉਹਨੇ ਕਿਸੇ ਦੇ ਨਹੀਂ ਦੱਸਿਆ ਕਿ ਤੂੰ ਨਹੀਂ ਕਰ ਸਕਦੀ, ਉਹ ਬਸ ਕਰਦੀ ਹੈ। ਇਹੀ ਕੋਸ਼ਿਸ਼ ਹੈ। ਜੇ ਅਸੀਂ ਬੱਚੇ ਹੁੰਦੇ ਹੋਏ ਤੁਰਨ ਦੀ ਕੋਸ਼ਿਸ਼ ਨਾ ਕਰਦੇ ਤਾਂ ਸਾਰੀ ਉਮਰ ਨਾ ਕਿਸੜਦੇ ਰਹਿੰਦੇ। ਡਿੱਗਣਾ, ਉੱਠਣਾ, ਫਿਰ ਡਿੱਗਣਾ, ਇਹੀ ਕੋਸ਼ਿਸ਼ ਦਾ ਦਸਤੂਰ ਹੈ ਦੋਸਤੋ। ਹੁਣ ਤੁਸੀਂ, ਤੁਹਾਨੂੰ ਮੈਂ ਇੱਕ ਕਹਾਣੀ ਦੱਸਦਾ। ਅੰਮ੍ਰਿਤਸਰ ਦਾ ਦਸ਼ਰਥ ਮਾਝੀ, ਮਾਊਂਟੇਨ ਮੈਨ ਆਫ ਪੰਜਾਬ, ਗੁਰਦਾਸਪੁਰ ਦੇ ਪਿੰਡ 'ਚ ਨਾ ਦਸ਼ਰਥ ਦੀ ਪਤਨੀ ਪਹਾੜ ਤੋਂ ਡਿੱਗ ਗਈ ਅਤੇ ਗੁਜ਼ਰ ਗਈ। ਇਹ ਸਭ ਨੇ ਕਹਾਣੀ ਸੁਣੀ ਹੋਈ, ਫਿਰ ਵੀ ਤੁਹਾਨੂੰ ਮੈਂ ਦੱਸਦਾ, ਕਿਉਂਕਿ ਹਸਪਤਾਲ ਨਾ 70 ਕਿਲੋਮੀਟਰ ਦੂਰ ਸੀ। ਲੋਕਾਂ ਨੇ ਕਿਹਾ ਕਿ ਰੱਬ ਦੀ ਮਰਜ਼ੀ, ਪਰ ਦਸ਼ਰਥ ਨੇ ਨਾ ਛੈਨੀ ਹਥੌੜਾ ਚੱਕਿਆ ਤਾਂ ਇਕੱਲੇ 22 ਸਾਲ ਲਾ ਕੇ ਪਹਾੜ ਚੋਣਾ ਜਿਹੜਾ ਰਸਤਾ ਕੱਢ ਦਿੱਤਾ। ਅੱਜ ਉਸ ਰਸਤੇ ਨਾਲ 60 ਪਿੰਡਾਂ ਦਾ ਜਿਹੜਾ ਫਾਸਲਾ 70 ਕਿਲੋਮੀਟਰ ਤੋਂ 1 ਕਿਲੋਮੀਟਰ ਰਹਿ ਗਿਆ ਹੈ। ਉਹ ਪੜ੍ਹਿਆ ਲਿਖਿਆ ਨਹੀਂ ਸੀ, ਪਰ ਉਹਦੀ ਕੋਸ਼ਿਸ਼ ਨੇ ਪਹਾੜ ਦਾ ਹੰਕਾਰ ਤੋੜ ਦਿੱਤਾ। ਲੋਕ ਅੱਜ ਵੀ ਕਹਿੰਦੇ ਨੇ ਕਿ ਜਦੋਂ ਜਜ਼ਬਾ ਹੋਵੇ ਤਾਂ ਨਾ ਪਹਾੜ ਵੀ ਰਾਹ ਦੇ ਦਿੰਦੇ ਨੇ। ਇੱਕ ਹੋਰ ਗੱਲ ਹੈ ਜਲੰਧਰ ਦੇ ਅਰੁਣਿਮਾ ਸਿਨਹਾ, ਪੈਰਾਂ ਤੋਂ ਬਿਨਾਂ ਐਵਰੈਸਟ ਚੜ੍ਹੇ ਸੀ। ਨੈਸ਼ਨਲ ਵਾਲੀਬਾਲ ਖਿਡਾਰਨ ਅਰੁਣਿਮਾ ਨੂੰ ਬਦਮਾਸ਼ਾਂ ਨੇ ਚੱਲਦੀ ਟ੍ਰੇਨ 'ਚ ਸੁੱਟ ਦਿੱਤਾ ਸੀ। ਡਾਕਟਰਾਂ ਨੇ 1 ਲੱਤ ਕੱਟ ਦਿੱਤੀ, ਦੁਨੀਆ ਨੇ ਕਿਹਾ ਕਰੀਅਰ ਖਤਮ, ਪਰ ਅਰੁਣਿਮਾ ਨੇ ਨਕਲੀ ਲੱਤ ਨਾ ਲਾ ਕੇ ਕੋਸ਼ਿਸ਼ ਸ਼ੁਰੂ ਕਰ ਦਿੱਤੀ। 2 ਸਾਲ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਉਹ ਦੁਨੀਆ ਦੀ ਪਹਿਲੀ ਦਿਵਿਆਂਗ ਔਰਤ ਬਣੀ ਜਿਸ ਨੇ ਮਾਊਂਟ ਐਵਰੈਸਟ ਫਤਿਹ ਕੀਤਾ। ਉਹ ਕਹਿੰਦੀ ਹੈ ਕਿ ਉੱਪਰ ਵਾਲੇ ਨੇ ਲੱਤ ਖੋਈ ਸੀ, ਹੌਸਲਾ ਨਹੀਂ, ਕੋਸ਼ਿਸ਼ ਕਰੋ ਤਾਂ ਰੱਬ ਵੀ ਰਸਤੇ ਬਣਾ ਹੀ ਦਿੰਦਾ ਹੈ। ਇੱਕ ਹੋਰ ਕਹਾਣੀ ਹੈ ਦੋਸਤੋ, ਬਠਿੰਡੇ ਦਾ 12 ਸਾਲ ਹਰਜੋਤ, ਚਾਹ ਵਾਲਾ ਟਾਪਰ। ਹਰਜੋਤ ਦਾ ਪਿਓ ਨਾ ਸੜਕ ਕਿਨਾਰੇ ਚਾਹ ਦਾ ਜਿਹੜਾ ਖੋਖਾ ਲਿਆਉਂਦਾ। ਸਕੂਲ ਤੋਂ ਆ ਕੇ ਹਰਜੋਤ ਪਿਓ ਨਾਲ ਚਾਹ ਵੇਚਦਾ ਸੀ ਅਤੇ ਰਾਤ ਨੂੰ ਨਾ ਖੰਭੇ ਦੀ ਲਾਈਟ ਹੇਠ ਪੜ੍ਹਦਾ ਸੀ। ਲੋਕ ਹੱਸਦੇ, ਚਾਹ ਵਾਲਾ ਕਲੈਕਟਰ ਬਣੂ, ਪਰ ਹਰਜੋਤ ਨੇ ਨਾ 10ਵੀਂ 'ਚ ਪੰਜਾਬ ਤੋਂ 'ਚ ਪਹਿਲਾ ਸਥਾਨ ਲਿਆ ਅਤੇ ਅੱਜ ਉਹ IIT 'ਚ ਪੜ੍ਹ ਰਿਹਾ ਹੈ। ਉਹਦਾ ਇੱਕ ਫਾਰਮੂਲਾ ਸੀ ਕਿ ਹਾਲਾਤਾਂ ਨੂੰ ਦੋਸ਼ ਨਾ ਦਿਓ, ਹਾਲਾਤ ਬਦਲਣ ਦੀ ਕੋਸ਼ਿਸ਼ ਕਰੋ ਯਾਰ। ਦੋਸਤੋ ਅਖੀਰਲੀ ਗੱਲ ਹੈ, ਕੋਸ਼ਿਸ਼ ਕਦੇ ਛੋਟੀ ਵੱਡੀ ਨਹੀਂ ਹੁੰਦੀ। ਕਿਸੇ ਲਈ ਸਵੇਰ 5 ਵਜੇ ਉੱਠਣਾ ਕੋਸ਼ਿਸ਼ ਹੈ, ਕਿਸੇ ਲਈ ਨਸ਼ਾ ਛੱਡਣਾ ਕੋਸ਼ਿਸ਼ ਹੈ ਅਤੇ ਕਿਸੇ ਲਈ ਮਾਫ਼ ਕਰ ਦੇਣਾ ਕੋਸ਼ਿਸ਼ ਹੈ। ਯਾਦ ਰੱਖੋ, ਕਾਮਯਾਬੀ ਤਾਂ ਕੋਸ਼ਿਸ਼ ਕਰਨ ਵਾਲਿਆਂ ਦੇ ਪੈਰ ਚੁੰਮਦੀ ਹੈ। ਜੇ ਅੱਜ ਤੁਸੀਂ ਡਿੱਗੇ ਹੋ ਤਾਂ ਸ਼ੁਕਰ ਕਰੋ, ਕਿਉਂਕਿ ਡਿੱਗਦਾ ਉਹੀ ਹੈ ਜੋ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਉੱਠੋ, ਮਿੱਟੀ ਝਾੜੋ ਅਤੇ ਫਿਰ ਕੋਸ਼ਿਸ਼ ਕਰੋ, ਕਿਉਂਕਿ ਜਿਸਨੇ ਕੋਸ਼ਿਸ਼ ਛੱਡ ਦਿੱਤੀ ਨਾ ਉਹਨੇ ਜ਼ਿੰਦਗੀ ਹਾਰਾ ਦਿੱਤੀ। ਕੋਸ਼ਿਸ਼ ਕਰੋ, ਹੱਲ ਨਿਕਲਣਗੇ, ਅੱਜ ਨਹੀਂ ਤਾਂ ਕੱਲ੍ਹ ਨਿਕਲਣਗੇ।

ਨਮਸਕਾਰ, ਸ਼ਾਮ ਦੇ ਵੱਜ ਗਏ ਨੇ 7 ਤੇ ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਨੇ। ਪੰਜਾਬ ਬੀਜੇਪੀ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਅੱਜ ਲੁਧਿਆਣਾ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਪਦਮ ਸ਼੍ਰੀ ਨਾਲ ਸਨਮਾਨਿਤ ਅਤੇ ਐਸ ਐਸ ਜੌਲ ਦੇ ਨਾਲ ਮੁਲਾਕਾਤ ਕੀਤੀ। ਪੰਜਾਬ ਮੰਤਰੀ ਮੰਡਲ ਦੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਅਤੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ ਐਨ ਆਰ ਆਈ ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ 'ਚ ਅੱਪਰ ਬਾਰੀ ਦੁਆਬ ਨਹਿਰ ਅਤੇ ਤਰਨ ਤਾਰਨ ਰਜਬਾਹ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਹਰਜੋਤ ਬੈਂਸ ਨੇ ਸੂਬੇ ਦੇ ਹਰ ਸ਼ਹਿਰ ਨੂੰ ਓਪਨ ਮੇਨ ਹਾਲ ਫ੍ਰੀ ਕਰਨ ਲਈ 30 ਜੂਨ ਆਖਰੀ ਤਰੀਕ ਤੈਅ ਕੀਤੀ ਹੈ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਅੱਜ ਦੁਪਹਿਰ 'ਚ ਇੱਕ ਕੋਚਿੰਗ ਸੈਂਟਰ 'ਚ ਅੱਗ ਲੱਗਣ ਨਾਲ 14 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ ਹੋਏ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਸਿਲਸਿਲੇਵਾਰ ਪ੍ਰੋਗਰਾਮ 102.7 FM ਰੇਨਬੋ 'ਤੇ।

ਜੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਮਿੱਤਰ ਆਰਜੀ ਪ੍ਰਵਿੰਦਰ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਿਆ ਜੀ। ਬਈ ਮੈਂ ਤਾਂ ਬਹੁਤ ਜ਼ਿਆਦਾ ਐਕਸਾਈਟਡ ਸੀਗਾ ਕਿ ਆਪਣੇ ਲਿਸਨਰਸ ਨੂੰ, ਸਾਡੇ ਪਿਆਰੇ ਸਰੋਤਿਆਂ ਨੂੰ ਮਿਲਾਂਗੇ ਅਤੇ ਗੱਲਾਂਬਾਤਾਂ ਕਰਾਂਗੇ। ਤਾਂ ਬਿਲਕੁਲ, ਗੱਲਾਂਬਾਤਾਂ ਕਰਨ ਦੇ ਲਈ ਮੈਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਮੈਂ ਤੁਹਾਡਾ ਮਿੱਤਰ ਆਰਜੀ ਪ੍ਰਵਿੰਦਰ, ਓਨਲੀ ਓਨ FM ਬੈਂਡ 102.7 ਮੈਗਾਹਰਟਜ਼, ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਟਿਊਨ ਕੀਤਾ ਹੋਇਆ। ਅਤੇ ਬਿਲਕੁਲ 7:49 ਅਤੇ ਟਾਈਮ ਹੋ ਚੁੱਕਿਆ ਜੀ ਇਹ ਵਾਲਾ। ਅਤੇ FM ਨਿਊਜ਼ ਹੈਡਲਾਈਨਸ ਤੋਂ ਬਾਅਦ ਹੁਣ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਦਖਲ ਅੰਦਾਜ਼ੀ ਦੇਣ ਦੇ ਲਈ ਹੁਣ ਮੇਰਾ ਕੰਮ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਅਤੇ FM ਨਿਊਜ਼ ਹੈਡਲਾਈਨਸ ਤੁਸੀਂ ਸੁਣ ਚੁੱਕੇ ਹੋ, ਐਂਡ ਹੁਣ ਕੀ ਕਰਨਾ ਸੀ, ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਦੋ ਬਹੁਤ ਹੀ ਘੈਂਟ ਲੋਕਾਂ ਦੇ ਬਾਰੇ ਗੱਲਬਾਤ ਕਰਨੀ ਹੈ। ਇੱਕ ਬਹੁਤ ਵੱਡੇ ਅਦਾਕਾਰ ਵਿਲਨ, ਜਿਨ੍ਹਾਂ ਦਾ ਅੱਜ ਹੈਪੀ ਵਾਲਾ ਬਰਥਡੇ ਹੈ, ਐਂਡ ਦੂਜੇ ਅਜਿਹੇ ਫਿਲਮ ਪ੍ਰੋਡਿਊਸਰ, ਡਾਇਰੈਕਟਰ, ਬਤੌਰ ਐਕਟਰ ਵੀ ਉਹਨਾਂ ਨੇ ਕੰਮ ਕੀਤਾ, ਔਰ ਬਹੁਤ ਸਾਰੀਆਂ ਯਾਦਗਾਰ ਫਿਲਮਾਂ ਲੋਕਾਂ ਦੀਆਂ ਝੋਲੀਆਂ ਪਾਈਆਂ ਨੇ ਕਿ ਅੱਜ ਵੀ ਉਹਨਾਂ ਨੂੰ ਵੇਖ ਕੇ ਉਹ ਟਾਈਮ ਯਾਦ ਆ ਜਾਂਦਾ। ਸ਼ਾਇਦ ਉਸ ਟਾਈਮ ਦੇ ਉੱਤੇ ਸਾਡਾ ਵੀ ਜਨਮ ਨਾ ਹੋਇਆ ਹੋਵੇ, ਸਾਡੇ ਮਾਤਾ ਪਿਤਾ ਉਦੋਂ ਬਚਪਨ 'ਚ ਹੋਣ ਜਾਂ ਜਵਾਨੀ 'ਚ ਹੋਣ, ਬਟ ਉਹਨਾਂ ਦੀਆਂ ਫਿਲਮਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਐਂਟਰਟੇਨ ਕੀਤਾ ਹੋਏਗਾ। ਬਹੁਤ ਵੱਡਾ ਨਾਮ ਨੇ, ਬਹੁਤ ਕੁਝ ਉਹਨਾਂ ਨੇ ਕੀਤਾ, ਬਹੁਤ ਭਾਸ਼ਾਵਾਂ ਦੇ ਵਿੱਚ ਕੰਮ ਕੀਤਾ, ਬਹੁਤ ਕੁਝ ਤੁਹਾਨੂੰ ਦੱਸਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ FM ਰੇਨਬੋ ਦੇ ਉੱਤੇ ਫਿਲਮੀ ਦੁਨੀਆ ਵਿੱਚ। ਫਿਲਹਾਲ ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਹਾਜ਼ਰ ਹੈ ਤੁਹਾਡੀ ਸੇਵਾ 'ਚ ਜਨਾਬ।

ਵਾਹ ਜੀ, ਕਿਆ ਖੂਬਸੂਰਤ ਗੀਤ ਹੈ ਐਂਡ ਤੁਸੀਂ ਇੰਜੋਏ ਕੀਤਾ ਜੀ। FM 102.7 FM ਰੇਨਬੋ ਦੇ ਜਲੰਧਰ ਕੇਂਦਰ ਚੈਨਲ ਦੇ ਉੱਤੇ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਐਲ ਵੀ

ਭਾਰਤੀ ਸਿਨੇਮਾ ਦੇ ਦਿੱਗਜ ਫਿਲਮ ਨਿਰਮਾਤਾ ਨਿਰਦੇਸ਼ਕ ਅਤੇ ਅਦਾਕਾਰ ਕਹਿੰਦੇ ਨੇ ਕਿ ਜੋ ਇਹਨਾਂ ਨੇ ਕੀਤਾ ਅੱਜ ਤੱਕ ਬਹੁਤ ਘੱਟ ਲੋਕ ਅਜਿਹੀ ਕਸੌਟੀ 'ਤੇ ਖਰੇ ਉਤਰੇ ਨੇ ਮਤਲਬ ਇਹਨਾਂ ਵਰਗਾ ਕੰਮ ਬਹੁਤ ਘੱਟ ਲੋਕਾਂ ਨੇ ਕੀਤਾ ਸ਼ੁਰੂਆਤ ਇਹਨਾਂ ਨੇ ਆਪਣੇ ਦੌਰ 'ਚ ਕਰ ਦਿੱਤੀ ਸੀ ਕਹਿੰਦੇ ਨੇ ਇਹਨਾਂ ਦਾ ਪੂਰਾ ਨਾਮ ਐਲ ਵੀ ਪ੍ਰਸਾਦ ਜਿਹਦਾ ਅੱਕੀਨੇਨੀ ਲਕਸ਼ਮੀ ਵਰਾ ਪ੍ਰਸਾਦ ਰਾਓ ਜਨਮ 17 ਜਨਵਰੀ 1908 ਸੋਮਾਵਰਮ ਆਂਧਰਾ ਪ੍ਰਦੇਸ਼ 'ਚ ਹੋਇਆ ਸੀ ਅੱਜ ਇਹਨਾਂ ਦੀ ਪੁੰਨਿਆ ਤਿਥੀ ਹੈ ਡੈਥ ਐਨਵਰਸਰੀ 'ਤੇ ਅੱਜ ਇਹਨਾਂ ਨੂੰ ਯਾਦ ਕਰਾਂਗੇ ਇਹਨਾਂ ਨੂੰ ਟ੍ਰਿਬਿਊਟ ਦੇਵਾਂਗੇ ਔਰ ਇਹਨਾਂ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ ਪੇਸ਼ਾ ਅਦਾਕਾਰ ਨਿਰਦੇਸ਼ਕ ਨਿਰਮਾਤਾ ਕਾਰੋਬਾਰੀ ਰਹੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਜ਼ਿੰਦਗੀ ਇਹਨਾਂ ਨੇ ਸਿਨੇਮਾ ਨੂੰ ਦੇ ਦਿੱਤੀ ਪਹਿਲੀ ਫਿਲਮ 'ਤੇ ਜੇਕਰ ਗੱਲ ਕਰੀਏ ਤਾਂ 1931 ਦੇ ਵਿੱਚ ਭਗਤ ਪ੍ਰਹਿਲਾਦ ਪਹਿਲੀ ਤੇਲਗੂ ਫਿਲਮ ਜੋ ਇੱਕ ਡਾਇਲੋਗ ਵਾਲੀ ਮੂਵੀ ਕਹਿੰਦੇ ਸੀ ਕਿ ਪਹਿਲੀ ਬੋਲਦੀ ਮੂਵੀ ਇਹਨਾਂ ਨੇ ਸ਼ੁਰੂਆਤ ਕੀਤੀ ਨਿਰਦੇਸ਼ਕ ਵਜੋਂ 1949 ਦੇ ਵਿੱਚ ਮਾਨਾ ਦੇਸਮ ਤੇਲਗੂ ਫਿਲਮ ਦੇ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਹਿੰਦੀ ਸਿਨੇਮਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1957 ਦੇ ਵਿੱਚ ਸ਼ਾਰਦਾ ਫਿਲਮ ਦੇ ਨਾਲ ਐਂਟਰੀ ਕਰਦੇ ਨੇ ਉਸ ਤੋਂ ਬਾਅਦ ਮਿਲਨ 1967 ਦੇ ਵਿੱਚ ਖਿਲੌਣਾ 1970 ਦੇ ਵਿੱਚ ਇਹਨਾਂ ਦੀਆਂ ਹਿੱਟ ਫਿਲਮਾਂ ਸੁਪਰ ਹਿੱਟ ਫਿਲਮਾਂ ਦਾ ਦੌਰ ਜਿਹੜਾ ਹੈ ਉਹ ਬਾਲੀਵੁੱਡ ਦੇ ਵਿੱਚ ਵੇਖਿਆ ਜਾਂਦਾ ਹੈ ਪ੍ਰਸਾਦ ਗਰੁੱਪ ਦੀ ਜੇਕਰ ਗੱਲ ਕਰੀਏ ਤਾਂ ਪ੍ਰਸਾਦ ਸਟੂਡੀਓਜ਼ 1965 ਦੇ ਵਿੱਚ ਚੇਨਈ 'ਚ ਸਥਾਪਿਤ ਕੀਤਾ ਗਿਆ ਜੋ ਕਿ ਐਲ ਵੀ ਪ੍ਰਸਾਦ ਹੋਣਾ ਵੱਲੋਂ ਰਿਹਾ ਦੱਖਣ ਭਾਰਤ ਦਾ ਸਭ ਤੋਂ ਵੱਡਾ ਫਿਲਮ ਸਟੂਡੀਓ ਦੱਸਿਆ ਜਾਂਦਾ ਸੀ ਉਸ ਦੌਰ ਦੇ ਵਿੱਚ ਪ੍ਰਸਾਦ ਲੈਬਸ ਏਸ਼ੀਆ ਦੀ ਸਭ ਤੋਂ ਵੱਡੀ ਫਿਲਮ ਪ੍ਰੋਡਕਸ਼ਨ ਲੈਬ ਰਜਨੀਕਾਂਤ ਤੋਂ ਲੈ ਕੇ ਸ਼ਾਹਰੁਖ ਖਾਨ ਦੀਆਂ ਫਿਲਮਾਂ ਇੱਥੇ ਪ੍ਰੋਸੈਸ ਹੁੰਦੀਆਂ ਸਨ ਪ੍ਰਸਾਦ ਆਈਮੈਕਸ 2003 ਦੇ ਵਿੱਚ ਹੈਦਰਾਬਾਦ 'ਚ ਖੋਲ੍ਹਿਆ ਗਿਆ ਉਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਆਈਮੈਕਸ ਸਕਰੀਨ ਐਲ ਵੀ ਪ੍ਰਸਾਦ ਆਈ ਇੰਸਟੀਟਿਊਟ 1987 ਦੇ ਵਿੱਚ ਸਥਾਪਿਤ ਅੱਖਾਂ ਦਾ ਵਿਸ਼ਵ ਪ੍ਰਸਿੱਧ ਹਸਪਤਾਲ 30 ਮਿਲੀਅਨ ਮਰੀਜ਼ਾਂ ਦਾ ਇੱਥੇ ਮੁਫਤ ਇਲਾਜ ਕੀਤਾ ਜਾ ਚੁੱਕਿਆ ਹੁਣ ਤੱਕ ਬਹੁਤ ਵੱਡੀਆਂ ਪ੍ਰਾਪਤੀਆਂ ਰਹੀਆਂ ਨੇ ਬਹੁਤ ਵੱਡੀਆਂ ਫਿਲਮਾਂ ਰਹੀਆਂ ਨੇ ਐਲ ਵੀ ਪ੍ਰਸਾਦ ਜੀ ਦੇ ਬਾਰੇ ਹੋਰ ਗੱਲਾਂ ਕਰਾਂਗੇ ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲ ਕਰਾਂਗੇ ਹੋਰ ਕੀ ਕੁਝ ਇਹਨਾਂ ਨੇ ਖੱਟਿਆ ਕੀ ਕੁਝ ਇਹਨਾਂ ਨੇ ਕਮਾਈ ਕੀਤੀ ਸਾਰਾ ਕੁਝ ਤੁਹਾਨੂੰ ਇਹਨਾਂ ਦੇ ਬਾਰੇ ਦੱਸਾਂਗੇ ਫਿਲਹਾਲ ਇੱਕ ਗੀਤ ਦਾ ਵੇਲਾ ਹੋ ਚੁੱਕਿਆ ਬਹੁਤ ਕੁਝ ਦੱਸਣ ਬਾਰੇ ਹੈ ਅਤੇ ਫਿਲਹਾਲ ਆਓ ਤੁਹਾਨੂੰ ਦੱਸਦੇ ਹਾਂ ਇੱਕ ਪਿਆਰੇ ਜਿਹੇ ਗੀਤ ਤੋਂ ਬਾਅਦ ਇਹਨਾਂ ਬਾਰੇ ਹੋਰ ਵੀ ਬਹੁਤ ਕੁਝ ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM ਬੈਂਡ 102.7 ਮੈਗਾਹਰਟਜ਼ FM ਰੇਨਬੋ 'ਤੇ

ਐਲ ਵੀ ਪ੍ਰਸਾਦ ਜਿਨ੍ਹਾਂ ਦੇ ਬਾਰੇ ਜਿੰਨੀ ਜ਼ਿਆਦਾ ਗੱਲ ਕੀਤੀ ਜਾਵੇ ਓਨੀ ਘੱਟ ਹੈ, ਕਿਉਂਕਿ ਕੰਮ ਇਹਨਾਂ ਨੇ ਬਹੁਤ ਵੱਡਾ ਕੀਤਾ ਆਪਣੀ ਜੀਵਨ ਦੇ ਵਿੱਚ, ਫਿਲਮ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਯੋਗਦਾਨ ਦਿੱਤੇ। ਸੋ ਉਹਨਾਂ ਦੇ ਮੁੱਢਲੇ ਜੀਵਨ 'ਤੇ ਗੱਲਬਾਤ ਕਰ ਲੈਂਦੇ ਹਾਂ। ਐਲ ਵੀ ਪ੍ਰਸਾਦ ਜੀ ਦਾ ਜਨਮ 17 ਜਨਵਰੀ 1908 ਨੂੰ ਆਂਧਰਾ ਪ੍ਰਦੇਸ਼ ਦੇ ਇੱਕ ਏਲੂਰੂ ਦੇ ਵਿੱਚ ਹੋਇਆ, ਜਿੱਥੇ ਉਹਨਾਂ ਦੀ ਪੜ੍ਹਾਈ ਕੁਝ ਖਾਸ ਦਿਲਚਸਪੀ ਦੇ ਨਾਲ ਨਹੀਂ ਹੋਈ, ਕਿਉਂਕਿ ਦਿਲਚਸਪੀ ਖੁਦ ਨਹੀਂ ਸੀ ਲੈਂਦੇ। 17 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਉਹਨਾਂ ਦੇ ਮਾਮੇ ਦੀ ਲੜਕੀ ਸੌਂਦਰਿਆ ਮਨੋਰਮਾ ਦੇ ਨਾਲ ਹੋਇਆ। ਇਸ ਵਿਆਹ ਤੋਂ ਬਾਅਦ ਉਹਨਾਂ ਦੇ ਇੱਕ ਬੇਟਾ, ਇੱਕ ਬੇਟੀ, ਦੋ ਬੇਟੇ ਆਨੰਦ ਪ੍ਰਸਾਦ ਅਤੇ ਰਮੇਸ਼ ਪ੍ਰਸਾਦ ਆਉਂਦੇ ਨੇ। ਜਦੋਂ ਉਹਨਾਂ ਦੇ ਪਰਿਵਾਰ ਨੂੰ ਵਿੱਤੀ ਮੰਦਹਾਲੀ ਅਤੇ ਕਰਜ਼ਿਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਪ੍ਰਸਾਦ ਜੀ ਆਪਣੀ ਬੇਟੀ, ਆਪਣੀ ਪਤਨੀ ਅਤੇ ਛੋਟੀ ਬੇਟੀ ਨੂੰ ਪਿੱਛੇ ਛੱਡ ਕੇ 1930 ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਕੰਮ ਦੀ ਭਾਲ ਦੇ ਵਿੱਚ ਮੁੰਬਈ, ਜੋ ਕਿ ਉਸ ਸਮੇਂ ਬੰਬਈ ਸੀ, ਉੱਥੇ ਚਲੇ ਗਏ। ਉਹਨਾਂ ਨੇ ਸ਼ੁਰੂਆਤ ਦੇ ਵਿੱਚ ਟੇਲਰ ਦੇ ਸਹਾਇਕ ਵਜੋਂ ਕੰਮ ਕੀਤਾ, ਉਸ ਤੋਂ ਬਾਅਦ ਵੀਨਸ ਫਿਲਮ ਕੰਪਨੀ ਵਿੱਚ ਇੱਕ ਬਿਨਾਂ ਤਨਖਾਹ ਵਾਲੇ ਮੁੰਡੇ ਦੇ ਤੌਰ 'ਤੇ ਇਰੰਡ ਬੋਏ ਵਜੋਂ ਕੰਮ ਕੀਤਾ। ਇੱਥੇ ਉਹਨਾਂ ਦੀ ਮੁਲਾਕਾਤ ਇੱਕ ਪੰਜਾਬੀ ਨੌਜਵਾਨ ਧਾਰੀ ਲਾਲ ਦੇ ਨਾਲ ਹੋਈ, ਜਿੱਥੇ ਜਿਸ ਦੀ ਭੈਣ ਨੇ ਉਹਨਾਂ ਨੂੰ ਇੰਪੀਰੀਅਲ ਫਿਲਮ ਕੰਪਨੀ ਦੇ ਵਿੱਚ ਅਰਦੇਸ਼ ਹੀਰ ਇਰਾਨੀ ਦੇ ਨਾਲ ਮਿਲਵਾਇਆ। ਪਰਿਵਾਰਕ ਵਿਰਾਸਤ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਬੇਟੇ ਰਮੇਸ਼ ਪ੍ਰਸਾਦ ਨੇ ਉਹਨਾਂ ਤੋਂ ਬਾਅਦ 1974 ਦੇ ਵਿੱਚ ਫਿਲਮ ਲੈਬੋਰਟਰੀ ਦੀ ਸਥਾਪਨਾ ਕੀਤੀ, ਪ੍ਰਸਾਦ ਫਿਲਮ ਲੈਬਸ। ਅੱਜ ਵੀ ਉਹਨਾਂ ਦੇ ਪਰਿਵਾਰ ਦੀ ਵਿਰਾਸਤ ਪ੍ਰਸਿੱਧ ਪ੍ਰਸਾਦ ਗਰੁੱਪ, ਜਿਸ ਵਿੱਚ ਮਲਟੀਪਲੈਕਸ ਅਤੇ ਆਈਮੈਕਸ ਸ਼ਾਮਲ ਨੇ, ਅਤੇ ਵਿਸ਼ਵ ਪ੍ਰਸਿੱਧ ਐਲ ਵੀ ਪ੍ਰਸਾਦ ਆਈ ਇੰਸਟੀਟਿਊਟ ਦੇ ਰੂਪ ਵਿੱਚ ਕਾਇਮ ਹੈ। ਐਲ ਵੀ ਪ੍ਰਸਾਦ ਜੀ ਦੇ ਬਾਅਦ ਉਹਨਾਂ ਦਾ ਬੇਟਾ ਜਿਹੜਾ ਹੈ ਇਸ ਚੀਜ਼ ਨੂੰ, ਲੈਗੇਸੀ ਨੂੰ ਤੋਰ ਰਹੇ ਨੇ। ਹੋਰ ਵੀ ਕੁਛ ਡਿਸਕਸ ਕਰਦੇ ਹਾਂ ਇਹਨਾਂ ਦੇ ਬਾਰੇ, ਤੁਹਾਡੇ ਨਾਲ ਗੱਲਾਂਬਾਤਾਂ ਕਰਦੇ ਹਾਂ, ਕਿਹੜੀਆਂ ਫਿਲਮਾਂ ਦੇ ਲਈ ਇਹਨਾਂ ਨੂੰ ਪੁਰਸਕਾਰ ਪ੍ਰਾਪਤ ਹੁੰਦਾ, ਹੋਰ ਇਹਨਾਂ ਨੇ ਕਿਹੜੀਆਂ ਮੱਲਾਂ ਮਾਰੀਆਂ ਨੇ, ਐਂਡ ਉਸ ਤੋਂ ਬਾਅਦ ਇੱਕ ਹੋਰ ਸਰਪ੍ਰਾਈਜ਼ ਸਾਡੇ ਕੋਲ ਮੌਜੂਦ ਹੈ ਜੀ ਤੁਹਾਡੇ ਲਈ। ਬਣੇ ਰਹੋ ਸਾਡੇ ਨਾਲ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਅਰਜ ਪਰਵਿੰਦਰ ਅੱਜ ਤੁਹਾਨੂੰ ਦੱਸਾਂਗਾ ਇਹਨਾਂ ਦੀ ਜ਼ਿੰਦਗੀ ਦੇ ਬਾਰੇ। ਫਿਲਹਾਲ ਇੱਕ ਹੋਰ ਪਿਆਰਾ ਜਿਹਾ ਗੀਤ।

वाह जी वाह, क्या खूबसूरत गीत है लता जी दे और सुबीर सैनी दी आवाज़ दे विच। ते फिलहाल असीं गलबात कर रहे हैं बहुत ही उगे हुए अदाकार, बहुत ही उगे हुए डायरेक्टर, बहुत ही उगे हुए प्रोड्यूसर LV प्रसाद होना दे बारे, जिन्होंने बहुत बड़ा योगदान दिता अपना फिल्म इंडस्ट्री दे विच। कहते हैं कि बतौर अदाकार, निर्देशक ते निर्माता बहुत बड़ा योगदान दिता उन्होंने। उन्होंने बतौर अदाकार जिहड़ी मूवी की आलमारा 1931 दे विच भारत की सब तो पहली बोलती हिंदी फिल्म सी, जिस विच उन्हां दे एक छोटा जिहा रोल निभाया सी। बतौर निर्देशक उन्होंने बहुत सारिया सुपरहिट फिल्मा दित्तियां दक्षण भारत दे विच, उन्हां नूं हिंदी विच रीमेक किया गया ते बहुत ज़्यादा कामयाब भी होईयां। शारदा मूवी 1957 दे विच राज कपूर ते मीना कुमारी जी की मुख्य भूमिका वाली यह बहुत वड्डी हिट मूवी रही है। छोटी बहन मूवी ए फिल्म भावनात्मक कहानी ने कारण बॉक्स ऑफिस ते सुपरहिट साबित होंदी है। बेटी बेटे 1964 ਦੇ ਵਿੱਚ ਸੁਨੀਲ ਦੱਤ ਅਤੇ ਮੀਨਾ ਕੁਮਾਰੀ ਦੀ ਭੂਮਿਕਾ ਵਾਲੀ ਇੱਕ ਪਰਿਵਾਰਕ ਮੂਵੀ ਜਿਹੜੀ ਹੁੰਦੀ ਹੈ ਉਹ ਇਹਨਾਂ ਨੇ ਦਰਸ਼ਕਾਂ ਦੇ ਵਿੱਚ ਪਰੋਸੀ, ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਈ। ਉਸ ਤੋਂ ਬਾਅਦ ਫਿਲਮ ਦਾਦੀ ਮਾਂ 1966 ਦੇ ਵਿੱਚ, ਚੀਨੇ ਕੀ ਰਾਹ 1969 ਦੇ ਵਿੱਚ ਜਤਿੰਦਰ ਅਤੇ ਤਨੂਜਾ ਜੀ ਦੀ ਇੱਕ ਫਿਲਮ, ਗਾਣੇ ਜਿਵੇਂ ਕਿ ਆਨੇ ਸੇ ਉਸਕੇ ਆਏ ਬਹਾਰ ਅੱਜ ਵੀ ਬਹੁਤ ਮਸ਼ਹੂਰ ਹੈ। 1972 ਦੇ ਵਿੱਚ ਮੂਵੀ ਆਉਂਦੀ ਹੈ ਲੋਕਾਂ ਦੀ ਝੋਲੀ ਪੈਂਦੀ ਹੈ ਸ਼ਾਦੀ ਕੇ ਬਾਅਦ ਵਿਦਾਈ। 1974 ਦੇ ਵਿੱਚ ਜੀਤੂ ਅਤੇ ਲੀਨਾ ਚੰਦਰਾਵਰਕਰ ਜੀ ਇੱਕ ਬਹੁਤ ਹੀ ਬਲੋਕਬਸਟਰ ਮੂਵੀ ਰਹਿੰਦੀ ਹੈ, ਬਲੋਕਬਸਟਰ ਫੈਮਿਲੀ ਡਰਾਮਾ ਮੂਵੀ ਸੀ ਵਿਦਾਈ। ਬਤੌਰ ਨਿਰਮਾਤਾ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਜੋ ਇਹਨਾਂ ਦੇ ਅਜਿਹੀਆਂ ਫਿਲਮਾਂ ਬਣਾਈਆਂ ਜਿਸ ਨੇ ਇਤਿਹਾਸ ਰਚ ਦਿੱਤਾ। ਖਿਲੌਣਾ 1970 ਦੇ ਵਿੱਚ ਸੰਜੀਵ ਕੁਮਾਰ ਅਤੇ ਮੁਮਤਾਜ਼ ਜੀ ਦੀ ਇੱਕ ਫਿਲਮ ਨੇ ਫਿਲਮਫੇਅਰ ਬੈਸਟ ਮੂਵੀ ਅਵਾਰਡ ਜਿੱਤਿਆ। ਉਸ ਤੋਂ ਬਾਅਦ 1996 ਦੇ ਵਿੱਚ ਪਾਪਾ ਕਹਿਤੇ ਹੈ, ਇਹ ਫਿਲਮ ਨੇ ਇਹਨਾਂ ਦੇ ਬੈਨਰ ਹੇਠ ਜੋ ਬਣੀ ਸੀ, ਜਿਸ ਦੇ ਵਿੱਚ ਘਰ ਦੇ ਇੱਕ ਘਰ ਸੇ ਨਿਕਲਤੇ ਹੀ ਗਾਣਾ ਸੀ ਇੱਕ ਦੂਜੇ ਕੇ ਲੀਏ। 1981 ਦੇ ਵਿੱਚ ਕੇ ਬਾਲ ਚੰਦਰ ਦੁਆਰਾ ਨਿਰਦੇਸ਼ਿਤ ਅਤੇ LV ਪ੍ਰਸਾਦ ਦੁਆਰਾ ਪ੍ਰੋਡਿਊਸ ਕੀਤੀ ਗਈ ਹਿੰਦੀ ਫਿਲਮ

ਸਿਨੇਮਾ ਜਗਤ ਦੇ ਵਿੱਚ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਅਤੇ ਇਹ ਸਭ ਤੋਂ ਰੋਮੈਂਟਿਕ ਗੀਤਾਂ ਦੇ ਵਿੱਚੋਂ ਬੋਲੀਵੁੱਡ ਦਾ ਇੱਕ ਖਾਸ ਗੀਤ ਹੈ। ਸੋ ਕੁਛ ਇੱਦਾਂ ਦੀਆਂ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਬਣੇ ਰਹੋ ਸਾਡੇ ਨਾਲ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਅੱਕੀ ਨੇਨੀ ਵਾਰਾ ਲਕਸ਼ਮੀ ਪ੍ਰਸਾਦ ਰਾਓ ਜੀ ਦੇ ਬਾਰੇ।

ਬਿਲਕੁਲ ਜੀ, ਐਫਐਮ ਬੈਂਡ 102.7 ਮੈਗਾਹਰਟਜ਼ ਜਲੰਧਰ ਦੇ ਐਫਐਮ ਰੇਨਬੋ ਚੈਨਲ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਸ਼ਖਸੀਅਤ ਬਾਰੇ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ। ਅਕੀਨਨੀ ਲਕਸ਼ਮੀ ਵਾਰਾ ਪ੍ਰਸਾਦ ਰਾਓ ਜੀ ਨੂੰ, ਜਿਨ੍ਹਾਂ ਨੂੰ ਦੁਨੀਆ ਐਲ ਵੀ ਪ੍ਰਸਾਦ ਰਾਓ ਦੇ ਨਾਲ ਜਾਣਦੀ ਹੈ, ਔਰ ਕਹਿੰਦੇ ਨੇ ਕਿ ਭਾਰਤੀ ਸਿਨੇਮਾ ਦੇ ਵਿੱਚ ਵੱਡੇ ਪਾਈਨਰਾਂ ਯਾਨੀ ਕਿ ਮੋਢਿਆਂ ਦੇ ਵਿੱਚੋਂ ਇੱਕ ਸਨ। ਇੱਕ ਸਟੇਜ ਕਲਾਕਾਰ ਬਣਨ ਤੋਂ ਲੈ ਕੇ ਸੁਪਨੇ ਤੱਕ ਸਿਰਫ 100 ਰੁਪਈਏ ਲੈ ਕੇ ਘਰੋਂ ਭੱਜਣ ਵਾਲੇ ਸ਼ਖਸ ਨੇ ਅੱਗੇ ਚੱਲ ਕੇ ਤੇਲਗੂ, ਤਮਿਲ, ਹਿੰਦੀ ਸਿਨੇਮਾ ਦੀ ਤਕਦੀਰ ਬਦਲ ਦਿੱਤੀ। ਵੱਖੋ ਵੱਖ ਭਾਸ਼ਾਵਾਂ ਦੇ ਵਿੱਚ ਕੰਮ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਦੀ ਸਮਾਜ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਹੈਦਰਾਬਾਦ ਦੇ ਵਿੱਚ ਪ੍ਰਸਿੱਧ ਐਲ ਵੀ ਪ੍ਰਸਾਦ ਆਈ ਇੰਸਟੀਟਿਊਟ ਅੱਖਾਂ ਦਾ ਹਸਪਤਾਲ ਬਣਾਉਣ ਲਈ ਭਾਰੀ ਦਾਨ ਦਿੱਤਾ ਉਹਨਾਂ ਨੇ, ਜੋ ਅੱਜ ਵੀ ਭਾਰਤ ਦੇ ਸਭ ਤੋਂ ਬਿਹਤਰ ਆਈ ਕੇਅਰ ਸੈਂਟਰਾਂ ਦੇ ਵਿੱਚੋਂ ਇੱਕ ਹੈ।

ਬਹੁਤ ਵੱਡੀਆਂ ਫਿਲਮਾਂ ਇਹਨਾਂ ਨੇ ਉਸ ਦੌਰ ਦੇ ਵਿੱਚ ਲੋਕਾਂ ਦੇ ਸਾਹਮਣੇ ਰੱਖੀਆਂ, ਸਮਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਗਿਆ ਇਹਨਾਂ ਦੀਆਂ। ਕਹਿੰਦੇ ਨੇ ਇੱਕ ਮਹਾਨ ਨਿਰਦੇਸ਼ਕ ਅਤੇ ਸਟਾਰ ਮੇਕਰ ਦੇ ਤੌਰ 'ਤੇ ਇਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਕਹਿੰਦੇ ਇੱਕ ਨਿਰਦੇਸ਼ਕ ਅਤੇ ਡਾਇਰੈਕਟਰ ਵਜੋਂ ਜੋ ਕੋਲ ਟੈਲੈਂਟ ਨੂੰ ਪਹਿਚਾਨਣ ਦੀ ਅਦਭੁਤ ਪਰਖ ਸੀ ਉਹ ਇਹਨਾਂ ਦੇ ਕੋਲ ਬਹੁਤ ਸੀ। ਉਹਨਾਂ ਨੇ ਫਿਲਮ ਮਾਨਾ ਦੇਸਮ 1949 ਦੇ ਵਿੱਚ ਐਨ ਟੀ ਰਾਮਾ ਰਾਓ ਐਨ ਟੀ ਆਰ ਨੂੰ ਪਹਿਲਾ ਬ੍ਰੇਕ ਇਹਨਾਂ ਨੇ ਹੀ ਦਿੱਤਾ। ਫਿਲਮ ਮਨਹੋਤਰਾ ਦੇ ਵਿੱਚ 1954 ਦੇ ਵਿੱਚ ਸ਼ਿਵਾਜੀ ਗਣੇਸ਼ਨ ਨੂੰ ਸਟਾਰਡਮ ਤੱਕ ਪਹੁੰਚਾਇਆ। ਇਹਨਾਂ ਦੀਆਂ ਬਹੁਤ ਸਭ ਤੋਂ ਮਸ਼ਹੂਰ ਨਿਰਦੇਸ਼ਿਤ ਫਿਲਮਾਂ ਸ਼ਾਮਿਲ ਹਨ ਤੇਲਗੂ ਦੇ ਵਿੱਚ ਸੰਸਾਰਮ ਅਤੇ 1955 ਦੇ ਵਿੱਚ ਇੱਕ ਫਿਲਮ ਇਹਨਾਂ ਨੇ ਜੋ ਬਣਾਈ ਉਹ ਸੀ ਮਿਸ ਅੰਮਾ। ਹਿੰਦੀ ਦੇ ਵਿੱਚ ਰਾਜ ਕਪੂਰ ਅਤੇ ਮੀਨਾ ਕੁਮਾਰੀ ਦੀ ਸ਼ਾਰਦਾ 1957 ਦੇ ਵਿੱਚ ਸੁਪਰਹਿੱਟ ਫਿਲਮ ਸੀ ਜੀਨੇ ਕੀ ਰਾਹ। ਪ੍ਰਸਾਦ ਸਟੂਡੀਓ ਦੇ ਵਿੱਚ ਸਿਨੇਮਾ ਦਾ ਵਿਕਾਸ 1956 ਦੇ ਵਿੱਚ ਪ੍ਰਸਾਦ ਪ੍ਰੋਡਕਸ਼ਨ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਸਫਲ ਨਿਰਮਾਤਾ ਬਣੇ। 1981 ਦੇ ਵਿੱਚ ਬਲੋਕਬਸਟਰ ਫਿਲਮ ਇੱਕ ਦੂਜੇ ਕੇ ਲਈ ਬਣਾਈ ਜਿਸ ਵਿੱਚ ਕਮਲ ਹਸਨ ਨੇ ਪੂਰੇ ਭਾਰਤ ਵਿੱਚ ਮਸ਼ਹੂਰ ਹੋ ਚੁੱਕੇ ਸਨ। ਉਸ ਤੋਂ ਬਾਅਦ ਜੋ ਇਹਨਾਂ ਨੇ ਕੰਮ ਕੀਤਾ ਉਹ ਕਾਬਿਲੇ ਗੌਰ ਹੈ। ਫਿਲਮਾਂ ਬਣਾਉਣ ਤੋਂ ਇਲਾਵਾ ਉਹਨਾਂ ਨੇ ਸਾਊਥ ਇੰਡੀਅਨ ਫਿਲਮਾਂ ਇੰਡਸਟਰੀ ਨੂੰ ਤਕਨੀਕੀ ਤੌਰ 'ਤੇ ਮਜ਼ਬੂਤ ਕੀਤਾ ਅਤੇ ਅੱਜ ਤੱਕ ਜੋ ਇਹਨਾਂ ਦਾ ਕੰਮ ਹੈ ਉਹ ਨਾ ਭੁੱਲਣ ਯੋਗ ਹੈ। ਇੱਕ ਹੋਰ ਗੱਲਬਾਤ ਇੱਕ ਹੋਰ ਸਟਾਰ ਦੇ ਬਾਰੇ ਤੁਹਾਡੇ ਨਾਲ ਚਰਚਾ ਕਰਾਂਗੇ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ ਐਫਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ ਦੈਨ ਫਿਰ ਉਸ ਤੋਂ ਬਾਅਦ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੇ ਬਾਰੇ ਜਿਨ੍ਹਾਂ ਬਾਰੇ ਗੱਲਬਾਤ ਕਰਨੀ ਹੈ। ਅੱਜ ਉਸ ਸ਼ਖਸੀਅਤ ਦਾ ਜਨਮ ਦਿਨ ਹੈ। ਸਟੇ ਟਿਊਨ ਐਫਐਮ ਬੈਂਡ 102.7 ਮੈਗਾਹਰਟਜ਼ ਜਲੰਧਰ।

ਅੱਜ ਅਸੀਂ ਗੱਲਬਾਤ ਕੀਤੀ ਐਲ ਵੀ ਪ੍ਰਸਾਦ, ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹਿੰਦੀ ਫਿਲਮ ਇੰਡਸਟਰੀ, ਤੇਲਗੂ ਫਿਲਮ ਇੰਡਸਟਰੀ, ਇਸ ਤੋਂ ਇਲਾਵਾ ਸਾਊਥ ਇੰਡੀਅਨ ਫਿਲਮ ਇੰਡਸਟਰੀ, ਜੋ ਇਹਨਾਂ ਦੀ ਫਿਲਮਾਂ ਦੇ ਨਾਲ ਭਰੀ ਹੋਈ ਹੈ। ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਮਹਾਨ ਫਿਲਮ ਨਿਰਮਾਤਾ, ਡਾਇਰੈਕਟਰ, ਅਭਿਨੇਤਾ ਐਲ ਵੀ ਪ੍ਰਸਾਦ, ਜਿਨ੍ਹਾਂ ਦਾ ਨਿਧਨ ਹੁੰਦਾ 22 ਜੂਨ 1994 ਨੂੰ, 86 ਸਾਲ ਦੀ ਉਮਰ ਦੇ ਵਿੱਚ, ਵੱਧਦੀ ਉਮਰ ਦੇ ਵਿੱਚ ਸਰੀਰਕ ਸਮੱਸਿਆਵਾਂ ਅਤੇ ਕਈ ਸਾਰ ਤਰੀਕੇ ਦੀਆਂ ਖਰਾਬ ਸਿਹਤ ਦੇ ਚੱਲਦਿਆਂ ਸੁਭਾਵਿਕ ਰੂਪ ਦੇ ਨਾਲ ਇਹਨਾਂ ਦੀ ਮੌਤ ਹੋ ਜਾਂਦੀ ਹੈ। December 1999 ਨੂੰ ਹਿਪ ਫ੍ਰੈਕਚਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਮਦਰਾਸ, ਚੇਨਈ ਅਤੇ ਵਿਜੇ ਹਸਪਤਾਲ ਦੇ ਵਿੱਚ ਇਹਨਾਂ ਦੇ ਦੋ ਓਪਰੇਸ਼ਨ ਹੁੰਦੇ ਨੇ। ਲਗਾਤਾਰ ਸਵਾਸਥ ਸਿਹਤ ਖਰਾਬ ਹੋਣ ਤੋਂ ਬਾਅਦ ਵਾਰ ਵਾਰ ਹਸਪਤਾਲ ਭਰਤੀ ਹੋਣ ਤੋਂ ਬਾਅਦ ਕੁਝ ਸਾਲ ਬਿਸਤਰ 'ਤੇ ਗੁਜ਼ਾਰਦੇ ਨੇ। ਲੰਬੀ ਬਿਮਾਰੀ ਤੋਂ ਬਾਅਦ 22 ਜੂਨ 1994 ਨੂੰ ਮਦਰਾਸ ਦੇ ਵਿੱਚ ਇਹਨਾਂ ਦਾ ਨਿਧਨ ਹੋ ਜਾਂਦਾ ਹੈ। ਫਿਲਮਾਂ ਦੇ ਲਈ ਇਹਨਾਂ ਨੂੰ ਯੋਗਦਾਨ ਦੇਣ ਦੇ ਲਈ ਇਹਨਾਂ ਨੂੰ ਸਿਨੇਮਾ ਜਗਤ ਦੇ ਵੱਲੋਂ ਬਹੁਤ ਵੱਡਾ ਪੁਰਸਕਾਰ, ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇ ਨਾਲ ਵੀ ਨਿਵਾਜਿਆ ਜਾ ਚੁੱਕਿਆ। ਭਾਰਤੀ ਸਿਨੇਮਾ ਦੇ ਮਹਾਨ ਪਥ ਪ੍ਰਦਰਸ਼ਕ, ਯਾਨੀ ਕਿ ਇੱਕ ਬਹੁਤ ਵੱਡੇ ਰਾਹ ਦਿਖਾਉਣ ਵਾਲੇ ਐਲ ਵੀ ਪ੍ਰਸਾਦ ਜੀ ਦੇ ਜੀਵਨ ਦੀ ਯਾਤਰਾ ਬਹੁਤ ਵੱਡੇ ਫਿਲਮ ਮੇਕਰਸ ਨੂੰ ਬਹੁਤ ਕੁਝ ਸਿਖਾਉਂਦੀ ਹੈ।

ਬਿਲਕੁਲ ਜੀ, ਐਫਐਮ ਐਂਡ 102.7 ਮੈਗਾਹਰਟਜ਼ ਰੇਨਬੋ ਨੂੰ ਤੁਸੀਂ ਟਿਊਨ ਕੀਤਾ ਹੋਇਆ, ਤਾਂ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਇਸੇ ਤਰੀਕੇ ਦੇ ਨਾਲ ਅੱਜ ਜਿਨ੍ਹਾਂ ਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ, ਤੁਸੀਂ ਬਹੁਤ ਕੁਝ ਉਹਨਾਂ ਦੇ ਬਾਰੇ ਜਾਣਿਆ, ਈਵਨ ਕਿ ਤੁਹਾਡੇ ਨਾਲ ਨਾਲ ਮੈਂ ਵੀ ਬੜਾ ਕੁਝ ਜਾਣਿਆ ਉਹਨਾਂ ਦੇ ਬਾਰੇ, ਐਂਡ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਦਾ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ। ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਆਪਣਾ ਫਿਲਮ ਇੰਡਸਟਰੀ ਦੇ ਵਿੱਚ। ਉਹਨਾਂ ਦੇ ਨਾਮ ਤੋਂ ਹੀ ਇਹ ਇਮੇਜ ਬਣ ਗਈ ਸੀ ਕਿ ਬਾਈ ਜੇਕਰ ਇਹ ਬੰਦਾ ਪਰਦੇ 'ਤੇ ਜਿਸ ਤਰੀਕੇ ਦਾ ਹੈ ਨਾ, ਤਾਂ ਰੀਅਲ ਲਾਈਫ ਦੇ ਵਿੱਚ ਵੀ ਇਸ ਤਰੀਕੇ ਦਾ ਹੋਏਗਾ। ਬਟ ਰੀਅਲ ਲਾਈਫ ਦੇ ਵਿੱਚ ਬਹੁਤ ਸੌਫਟ ਸੀਗੇ, ਬਹੁਤ ਸੌਫਟ ਸਪੋਕਨ ਸੀਗੇ, ਐਂਡ ਉਹਨਾਂ ਦੀ ਇਮੇਜ ਕੈਮਰਾ ਤੋਂ ਬਹੁਤ ਜ਼ਿਆਦਾ ਡਿਫਰੈਂਟ ਰਹੀ ਹੈ। ਮੈਂ ਆਈ ਕਮਿੰਗ ਸਰ, ਬਹੁਤ ਹੰਬਲੇ ਦੇ ਨਾਲ ਬੋਲਣ ਵਾਲੇ, ਕਹਿੰਦੇ ਇੱਕ ਦਰਵਾਜ਼ੇ 'ਤੇ ਅਮਰੀਸ਼ ਪੁਰੀ ਸਾਹਿਬ ਨੇ ਬੜੇ ਅਦਬ ਦੇ ਨਾਲ ਇਬਰਾਹਿਮ ਅਲਕਾ ਜੀ ਨੂੰ ਪੁੱਛਿਆ। ਇਬਰਾਹਿਮ ਅਲਕਾ ਜੀ ਨਾਟਯ ਸੰਘ ਦੇ ਦਫ਼ਤਰ ਦੇ ਵਿੱਚ ਇੱਕ ਕੋਨੇ ਦੂਜੀ ਕੁਰਸੀ ਦੇ ਉੱਤੇ ਬੈਠੇ ਹੋਏ ਸਨ। ਇਹ ਕਿੱਸਾ ਹੈ ਜੀ ਉਹਨਾਂ ਦਾ ਜਿਨ੍ਹਾਂ ਨੇ ਇਸ ਫਿਲਮ ਇੰਡਸਟਰੀ ਦੇ ਉੱਤੇ ਰਾਜ ਕੀਤਾ ਹੈ। ਕਹਿੰਦੇ ਉਹਨਾਂ ਨੂੰ ਕੰਨਾਂ ਨੂੰ ਜਿਨ੍ਹਾਂ ਦੀ ਆਵਾਜ਼ ਪਈ ਬੜੀ ਗੰਭੀਰਤਾ ਦੇ ਨਾਲ, ਉਹਨਾਂ ਨੇ ਫਿਰ ਉਸ ਅਦਾਕਾਰ ਵੱਲ ਵੇਖਿਆ, ਕਹਿੰਦੇ ਯੈਸ ਕਮਿਨ। ਇਬਰਾਹਿਮ ਅਲਕਾ ਜੀ ਕਹਿੰਦੇ ਨੇ ਕਿ ਫਿਰ ਉਹ ਮੇਰੇ ਕੋਲ ਆ ਕੇ ਖੜ੍ਹੇ ਹੋ ਜਾਂਦੇ ਨੇ। ਉਹ ਅਮਰੀਸ਼ ਉਹ ਦੱਸਦੇ ਨੇ ਕਿ ਉਹਨਾਂ ਦੇ ਬਹੁਤ ਪੁਰਾਣੇ ਮਿੱਤਰ ਸੀ, ਬਹੁਤ ਵੱਡਾ ਉਹਨਾਂ ਨੇ ਉਸ ਤੋਂ ਬਾਅਦ ਅੱਗੇ ਕੰਮ ਕੰਟੀਨਿਊ ਕੀਤਾ ਇਹ ਬਹੁਤ, ਔਰ ਉਸ ਤੋਂ ਬਾਅਦ ਜੋ ਕੁਝ ਇਹਨਾਂ ਨੇ ਕੀਤਾ ਇਹ ਵੀ ਸਟੋਰੀ ਤੁਹਾਡੇ ਨਾਲ ਪੂਰੀ ਸ਼ੇਅਰ ਕਰਾਂਗੇ। ਫਿਲਹਾਲ ਜਿਨ੍ਹਾਂ ਦੇ ਬਾਰੇ 'ਚ ਅਸੀਂ ਗੱਲਬਾਤ ਕਰਨੀ ਹੈ, ਉਹਨੇ ਬਹੁਤ ਵੱਡੇ ਬਾਲੀਵੁੱਡ ਦੇ ਅਜਿਹੇ ਅਦਾਕਾਰ ਜਿਨ੍ਹਾਂ ਨੇ ਆਪਣਾ ਇੱਕ ਬਹੁਤ ਵੱਡਾ ਸਟੈਂਡ ਸਥਾਪਿਤ ਕੀਤਾ, ਐਂਡ ਉਹਨਾਂ ਦੀ ਫਿਲਮਾਂ ਦੇਖਣ ਤੋਂ ਬਾਅਦ ਬਹੁਤ ਲੋਕ ਇਹ ਸੋਚਦੇ ਸੀ ਕਿ ਬਾਈ ਇਹ ਬੰਦਾ ਜੇ ਫਿਲਮ ਦੇ ਵਿੱਚ ਹੈ, ਇਹ ਬੰਦਾ ਐਂਡ ਤੱਕ ਇਸੇ ਤਰੀਕੇ ਦੇ ਨਾਲ ਫਿਲਮ ਨੂੰ ਕਰੇਜ਼ ਬਣਾ ਕੇ ਰੱਖਦਾ ਹੈ, ਅਤੇ ਇਹ ਬੰਦਾ ਐਂਡ 'ਚ ਜ਼ਰੂਰ, ਮਤਲਬ ਮੈਂ ਕਹਿ ਨਹੀਂ ਸਕਦਾ ਬਟ ਹਾਂ, ਲੋਕਾਂ ਨੂੰ ਇਹ ਜ਼ਰੂਰ ਹੁੰਦਾ ਸੀ ਕਿ ਇਹ ਵਿਲਨ ਹੈ, ਅਤੇ ਲੋਕ ਉਸਨੂੰ ਸੱਚ 'ਚ ਮਾੜਾ ਸਮਝਦੇ ਸੀ। ਇੱਦਾਂ ਦੀ ਇਮੇਜ ਕ੍ਰੀਏਟ ਕਰਨਾ, ਐਕਟਿੰਗ ਦੇ ਵਿੱਚ ਦਮ ਹੋਣਾ ਚਾਹੀਦਾ, ਔਰ ਇਸ ਅਦਾਕਾਰ ਨੇ ਇਹ ਜ਼ਰੂਰ ਬਣਾਈ ਸੀ। ਸੋ ਆਓ ਇਹਨਾਂ ਦੀ ਫਿਲਮ ਦਾ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਫਿਲਹਾਲ ਤੁਸੀਂ ਬਣੇ ਰਹੋ FM ਐਂਡ 102.7 ਮੈਗਾਹਰਟਜ਼ ਦੇ ਉੱਤੇ, ਮੈਂ ਤੁਹਾਡਾ ਮਿੱਤਰ RJ ਪਰਵਿੰਦਰ।

ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਗੀਤ ਔਰ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਨੇ ਇਸ ਗਾਣੇ ਨੂੰ ਸੁਣਨ ਤੋਂ ਬਾਅਦ। ਕਰਨ ਅਰਜੁਨ ਮੂਵੀ ਦਾ ਬਹੁਤ ਹੀ ਘੈਂਟ ਗੀਤ, ਸਲਮਾਨ ਸ਼ਾਹਰੁਖ ਹੁਣਾਂ ਦੀ ਬਹੁਤ ਹੀ ਘੈਂਟ ਕੈਮਿਸਟਰੀ, ਐਂਡ ਇਸ ਫਿਲਮ ਦੇ ਵਿੱਚ ਜਿਨ੍ਹਾਂ ਨੇ ਵਿਲਨ ਦਾ ਕਿਰਦਾਰ ਨਿਭਾਇਆ ਸੀ ਉਹਦੇ ਬਾਰੇ, ਵਿਲਨ ਦਾ ਜੋ ਸ਼ੁਭ ਚਿੰਤਕ ਹੁੰਦਾ ਸੀ ਇਹ ਜ਼ਰੂਰ ਕਹਿੰਦਾ ਸੀ ਠਾਕੁਰ ਤੋਂ ਗਿਓ, ਔਰ ਉਹ ਠਾਕੁਰ ਕੌਣ ਸੀ? ਨਾਨ ਅਨੰਦਰ ਅਦੈਨ ਅਮਰੀਸ਼ ਪੁਰੀ ਸਾਹਿਬ। ਸੋ ਅੱਜ ਅਮਰੀਸ਼ ਪੁਰੀ ਸਾਹਿਬ ਦਾ ਜਨਮ ਦਿਨ ਹੈ, 22 June 1932 ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਵਿੱਚ ਅਮਰੀਸ਼ ਪੁਰੀ ਜੀ ਦਾ ਜਨਮ ਹੁੰਦਾ ਹੈ। ਉਹਨਾਂ ਦੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ, ਇਸ ਲਈ ਉਹਨਾਂ ਨੂੰ ਬਚਪਨ ਦੇ ਕੁਝ ਸਾਲ ਦਿੱਲੀ ਦੇ ਵਿੱਚ ਵੀ ਗੁਜ਼ਾਰੇ। ਦਿੱਲੀ ਦੇ ਵਿੱਚ ਅਮਰੀਸ਼ ਪੁਰੀ ਜੀ ਦੇ ਪਿਤਾ ਰਿਟਾਇਰ ਹੁੰਦੇ ਨੇ, ਫਿਰ ਉਸ ਤੋਂ ਬਾਅਦ ਸ਼ਿਮਲਾ ਸ਼ਿਫਟ ਹੋ ਜਾਂਦੇ ਨੇ ਆਪਣੇ ਪਰਿਵਾਰ ਨੂੰ ਲੈ ਕੇ। ਸਰਕਾਰੀ ਨੌਕਰੀ ਦੇ ਦੌਰਾਨ ਉਹਨਾਂ ਦਾ ਜਦੋਂ ਸ਼ਿਮਲਾ ਟ੍ਰਾਂਸਫਰ ਹੋਇਆ ਸੀ ਤਾਂ ਸ਼ਿਮਲਾ ਦੇ ਵਿੱਚ ਰਹਿਣਾ ਉਹਨਾਂ ਨੂੰ ਰਾਸ ਆ ਗਿਆ ਸੀ। ਪਰਿਵਾਰ ਨੂੰ ਲੈ ਕੇ ਉਹ ਸ਼ਿਮਲਾ ਟ੍ਰਾਂਸਫਰ ਹੋ ਗਏ। ਸ਼ਿਮਲਾ ਦੇ ਵਿੱਚ ਉਹਨਾਂ ਨੇ ਕਾਫੀ ਸਮਾਂ ਗੁਜ਼ਾਰਿਆ, ਇਸ ਲਈ ਉਹਨਾਂ ਨੇ ਸ਼ਿਮਲਾ ਦੇ ਵਿੱਚ ਪਰਮਾਨੈਂਟ ਠਿਕਾਣਾ ਬਣਾ ਲਿਆ। 10ਵੀਂ ਤੱਕ ਪੜ੍ਹਾਈ ਜਿਹੜੀ ਹੈ ਅਮਰੀਸ਼ ਪੁਰੀ ਜੀ ਦੀ ਸ਼ਿਮਲਾ ਦੇ ਵਿੱਚ ਹੀ ਹੁੰਦੀ ਹੈ। 12ਵੀਂ ਕਰਨ ਦੇ ਲਈ ਉਹ ਹੁਸ਼ਿਆਰਪੁਰ ਪਹੁੰਚਦੇ ਨੇ, ਫਿਰ ਗ੍ਰੈਜੂਏਸ਼ਨ ਕਰਨ ਦੇ ਲਈ ਵਾਪਸ ਸ਼ਿਮਲਾ ਆ ਜਾਂਦੇ ਨੇ ਸਾਥੀਆਂ ਦੇ ਨਾਲ। ਉਹ ਸਾਲ 1953 ਦਾ ਸੀ ਜਦੋਂ ਅਮਰੀਸ਼ ਪੁਰੀ ਜੀ ਪਹਿਲੀ ਵਾਰ ਨੌਕਰੀ ਦੀ ਤਲਾਸ਼ ਦੇ ਵਿੱਚ ਸ਼ਿਮਲਾ ਤੋਂ ਬੰਬੇ ਪਹੁੰਚਦੇ ਨੇ। ਉਹਨਾਂ ਦੀ ਉਮਰ ਮਹਿਜ਼ 21 ਸਾਲ ਦੀ ਹੁੰਦੀ ਹੈ, ਕਿਉਂਕਿ ਉਹਨਾਂ ਦੇ ਦੋ ਵੱਡੇ ਭਰਾ ਚਮਨਪੁਰੀ ਅਤੇ ਮਦਨਪੁਰੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਸੀ। ਉਸ ਵਕਤ ਤਾਂ ਅਮਰੀਸ਼ ਪੁਰੀ ਜੀ ਨੂੰ ਫਿਲਮਾਂ ਦੇ ਵਿੱਚ ਪ੍ਰਤੀ ਆਕਰਸ਼ਣ ਰਿਹਾ, ਉਹ ਵੀ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਸੀ। ਪਰ ਮਦਨਪੁਰੀ ਨੇ ਅਮਰੀਸ਼ ਪੁਰੀ ਜੀ ਨੂੰ ਸਮਝਾਇਆ ਕਿ ਸ਼ੁਰੂਆਤ ਵਿੱਚ ਛੋਟੀ ਫਿਲਮਾਂ ਤੋਂ ਦੇ ਵਿੱਚ ਜੇਕਰ ਤੁਸੀਂ ਕਰੋਗੇ ਤਾਂ ਉਸ ਵਿੱਚ ਫਸੇ ਰਹਿ ਜਾਓਗੇ, ਬਿਹਤਰ ਹੈ ਕਿ ਉਸ ਨੂੰ ਖੁਦ ਨੂੰ ਥੋੜ੍ਹਾ ਜਿਹਾ ਪੋਲਿਸ਼ ਕਰਕੇ ਅੱਗੇ ਵਧੋ। ਨੌਜਵਾਨ ਅਮਰੀਸ਼ ਪੁਰੀ ਜੀ ਨੇ ਆਪਣੇ ਭਰਾ ਦੀ ਗੱਲ ਉਦੋਂ ਸਮਝ ਹੀ ਨਹੀਂ ਆਈ ਉਹਨਾਂ ਨੂੰ, ਪਰ ਹੌਲੀ ਹੌਲੀ ਉਹਨਾਂ ਨੇ ਪਹਿਲਾਂ ਨੌਕਰੀ ਕਰਨ ਦਾ ਤੈਅ ਕੀਤਾ, ਫਿਰ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਥੀਏਟਰ ਦੇ ਜ਼ਰੀਏ ਆਪਣੀ ਕਲਾ ਨੂੰ ਨਿਖਾਰਾਂਗੇ, ਫਿਰ ਉਸ ਤੋਂ ਬਾਅਦ ਫਿਲਮਾਂ ਦਾ ਰੁੱਖ ਕਰਨਗੇ। 1954 ਦੇ ਵਿੱਚ ਪੁਰੀ ਸਾਹਿਬ ਨੇ ਸਟੇਟ ਇੰਸ਼ੋਰੈਂਸ ਡਿਪਾਰਟਮੈਂਟ ਦੇ ਵਿੱਚ ਨੌਕਰੀ ਦਾ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਨੌਕਰੀ ਕਰਦੇ ਹੀ ਉਹਨਾਂ ਨੇ ਅਗਲੇ ਸਾਲ 21 ਸਾਲਾਂ ਤੱਕ ਇਹ ਨੌਕਰੀ ਕੀਤੀ। ਕਹਿੰਦੇ ਨੇ ਕਿ 1975 ਦੇ ਵਿੱਚ ਅਮਰੀਸ਼ ਪੁਰੀ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਨੌਕਰੀ ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਅਮਰੀਸ਼ ਪੁਰੀ ਜੀ ਨੂੰ ਜੋ ਥੀਏਟਰ ਦਾ ਰਾਸਤਾ ਨਹੀਂ ਪ੍ਰਾਪਤ ਹੋਇਆ ਸੀ, ਇਤਫਾਕ ਉਹਨਾਂ ਨੇ ਆਫਿਸ ਵਿੱਚ ਇੱਕ ਉਹਨਾਂ ਦੇ ਸਾਹਿਬ ਹੁੰਦੇ ਸੀ ਜੋ ਥੀਏਟਰ ਦੇ ਨਾਲ ਜੁੜੇ ਹੋਏ ਸੀ, ਇੱਕ ਦਿਨ ਅਮਰੀਸ਼ ਪੁਰੀ ਜੀ ਨੇ ਉਹਨਾਂ ਸਾਹਿਬ ਨੂੰ ਕਿਹਾ ਕਿ ਮੈਂ ਥੀਏਟਰ

ਜੁਆਇਨ ਕਰਨਾ ਚਾਹੁੰਦਾ ਤਾਂ ਸਾਹਿਬ ਨੇ ਅਮਰੀਸ਼ ਪੁਰੀ ਆਪਣੇ ਨਾਲ ਨਾਟਯ ਸੰਘ ਲੈ ਕੇ ਚਲੇ ਗਏ। ਅਮਰੀਸ਼ ਪੁਰੀ ਜੀ ਨੇ ਉੱਥੇ ਨਾਟਯ ਸੰਘ ਜੁਆਇਨ ਕੀਤਾ। ਇਬਰਾਹਿਮ ਅਲਕਾ ਜੀ ਸਾਹਿਬ ਉਸ ਵਕਤ ਨਾਟਕ ਨਾਟਯ ਸੰਘ ਦੇ ਸੰਚਾਲਿਤ ਕਰਤਾ ਸੀਗੇ। ਉਹਨਾਂ ਨੇ ਸਾਰੀ ਕਹਾਣੀ ਆਪ ਲੇਖ ਲਿਖੀ ਹੈ ਜੋ ਤੁਹਾਨੂੰ ਇਸ ਤੋਂ ਬਾਅਦ ਸੁਣਾਉਂਦੇ ਹਾਂ। ਫਿਲਹਾਲ ਤੁਸੀਂ ਬਣੇ ਰਹੋ FM ਬੈਂਡ 102.7 ਮੈਗਾਹਰਟਸ FM ਰੇਨਬੋ ਦੇ ਉੱਤੇ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ ਅੱਜ ਅਮਰੀਸ਼ ਪੁਰੀ ਜੀ ਬਾਰੇ ਹੋਰ ਗੱਲਾਂ ਬਾਤਾਂ ਕਰਾਂਗੇ। ਬਣੇ ਰਹੋ ਸਾਡੇ ਨਾਲ।

0: ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਵਾਜੂ ਕਿਆ ਬਾਤ ਹੈ ਜੀ, ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਜੀ FM 102.7 ਮੈਗਾਹਰਟਜ਼ ਉੱਤੇ ਅਮਰੇਸ਼ ਪੁਰੀ ਜੀ ਦੇ ਬਾਰੇ। ਇੱਕ ਕਿੱਸਾ ਮੈਂ ਸ਼ੁਰੂ 'ਚ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕਿੱਸਾ ਅਧੂਰਾ ਰਹਿ ਗਿਆ ਸੀ। ਕਹਿੰਦੇ ਇਬਰਾਹਿਮ ਅਲਕਾ ਜੀ ਨੇ ਉੱਪਰ ਤੋਂ ਥੱਲੇ ਤੱਕ ਅਮਰੀਸ਼ ਪੁਰੀ ਜੀ ਨੂੰ ਘੂਰ ਕੇ ਦੇਖਿਆ, ਦੈਨ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਅਮਰੀਸ਼ ਜੀ ਦੇ ਦੋਸਤ ਕਹਿਣ ਲੱਗੇ ਇਬਰਾਹਿਮ ਅਲਕਾ ਜੀ ਸਾਹਿਬ ਨੇ ਉਹਨੂੰ ਦੱਸਿਆ ਕਿ ਨਾਟਿਆ ਸੰਘ ਜੁਆਇਨ ਕਰਨਾ ਚਾਹੁੰਦੇ ਨੇ, ਇੱਕ ਸਾਲ ਦਾ ਕੋਰਸ ਵੀ ਕਰਨਾ ਚਾਹੁੰਦੇ ਨੇ। ਸਾਥੀਆਂ ਨੇ ਸੰਨ 1961 ਦੇ ਵਿੱਚ ਉਸ ਦੌਰਾਨ ਦਾ ਇੱਕ ਘਟਨਾਕ੍ਰਮ ਹੈ। ਕਹਿੰਦੇ ਉਸ ਵਕਤ ਅਮਰੀਸ਼ ਪੁਰੀ ਜੀ ਨੌਕਰੀ ਕਰਦੇ ਸੀ, 7 ਸਾਲ ਹੋ ਚੁੱਕੇ ਸੀ, ਉਹਨਾਂ ਦਾ ਵਿਆਹ ਵੀ ਹੋ ਚੁੱਕਿਆ ਸੀ। ਸੋ ਆਈ ਵਾਂਟ ਟੂ ਵਰਕ ਇਨ ਅ ਥੀਏਟਰ, ਅਮਰੀਸ਼ ਪੁਰੀ ਜੀ ਨੇ ਖੁਦ ਕਿਹਾ। ਅਮਰੀਸ਼ ਪੁਰੀ ਜੀ ਨੇ ਅਲਕਾ ਜੀ ਨੂੰ ਪੁੱਛਿਆ ਅਤੇ ਅਮਰੀਸ਼ ਪੁਰੀ ਜੀ ਨੇ ਕਿਹਾ ਯੈਸ ਸਰ। ਇਬਰਾਹਿਮ ਅਲਕਾ ਜੀ ਨੇ ਫੌਰਨ ਆਪਣੀ ਟੇਬਲ ਦੇ ਉੱਤੇ ਡਰੋਰ ਖੋਲ੍ਹੀ, ਇੱਕ ਸਕ੍ਰਿਪਟ ਕੱਢ ਕੇ ਅਮਰੀਸ਼ ਪੁਰੀ ਜੀ ਨੇ ਹੱਥਾਂ ਦੇ ਵਿੱਚ ਥਮਾ ਦਿੱਤੀ। ਉੱਥੇ ਆਰਥਰ ਮਿਲਰ ਵੱਲੋਂ ਲਿਖੇ ਗਏ ਅੰਗਰੇਜ਼ੀ ਦੇ ਇੱਕ ਨਾਟਕ ਦੀ ਸਕ੍ਰਿਪਟ ਲਿਖੀ ਹੋਈ ਸੀ ਅਤੇ ਨਾਟਕ ਦਾ ਨਾਮ ਸੀ ਏ ਵਿਊ ਫਰੋਮ ਦਾ ਬ੍ਰਿਜ। ਇਬਰਾਹਿਮ ਅਲਕਾ ਜੀ ਨੇ ਅਮਰੀਸ਼ ਜੀ ਨੂੰ ਕਿਹਾ ਕਿ ਮੇਨ ਕਰੈਕਟਰ ਐਡੀ ਕਾਰਬਨ ਨੂੰ ਸਟੱਡੀ ਕਰੋ। ਅਮਰੀਸ਼ ਪੁਰੀ ਜੀ ਬੜੇ ਹੈਰਾਨ ਹੋਏ। ਉਹਨਾਂ ਨੇ ਇਬਰਾਹਿਮ ਅਲਕਾ ਜੀ ਨੂੰ ਕਿਹਾ ਸਾਹਿਬ ਮੈਂ ਅਜੇ ਸਿਰਫ ਜੁਆਇਨ ਕਰਨ ਆਇਆ ਮਗਰ ਤੁਸੀਂ ਮੇਰੇ ਹੱਥਾਂ ਦੇ ਵਿੱਚ ਅੰਗਰੇਜ਼ੀ ਨਾਟਕ ਦੀ ਸਕ੍ਰਿਪਟ ਦੇ ਦਿੱਤੀ ਹੈ। ਉਸ ਵੇਲੇ ਇਬਰਾਹਿਮ ਅਲਕਾ ਜੀ ਸਾਹਿਬ ਨੇ ਕਿਹਾ ਕਿ ਇਸ ਨੂੰ ਪੜ੍ਹੋ, ਹੁਣ ਤੁਹਾਨੂੰ ਦੇਖਣਾ ਚਾਹੁੰਦੇ ਹਾਂ ਅਤੇ ਸਮਝਣਾ ਚਾਹੁੰਦੇ ਹਾਂ ਕਿ ਤੁਸੀਂ ਕਰ ਕੀ ਸਕਦੇ ਹੋ। ਇਸ ਨੂੰ ਪੂਰਾ ਪੜ੍ਹੋ, ਮੇਨ ਕਰੈਕਟਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਕੱਲ੍ਹ ਤੋਂ ਕਲਾਸਿਸ ਦੇ ਵਿੱਚ ਆ ਜਾਓ। ਸਾਥੀਆਂ ਦੇ ਨਾਲ ਅਮਰੀਸ਼ ਪੁਰੀ ਸਾਹਿਬ ਥੀਏਟਰ ਦੇ ਕਰੀਅਰ ਦੀ ਸ਼ੁਰੂਆਤ ਕਰਦੇ ਨੇ। 7-8 ਦਿਨਾਂ ਤੱਕ ਇਬਰਾਹਿਮ ਅਲਕਾ ਜੀ ਸਾਹਿਬ ਅਤੇ ਅਮਰੀਸ਼ ਪੁਰੀ ਜੀ ਥੀਏਟਰ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਤਮਾਮ ਤਰ੍ਹਾਂ ਦੀ ਟ੍ਰੇਨਿੰਗ, ਕਲਾਸਾਂ ਸਭ ਮਿਲਦੀਆਂ ਨੇ। ਉਸ ਤੋਂ ਅਗਲੇ ਸਾਲ ਤੱਕ ਅਮਰੀਸ਼ ਪੁਰੀ ਜੀ ਖੁਦ ਨੂੰ ਥੀਏਟਰ ਦੇ ਲਈ ਟ੍ਰੇਨ ਕਰਦੇ ਰਹਿੰਦੇ ਨੇ। ਨਾਟਕ ਦਾ ਮੰਚਨ ਹੁੰਦਾ ਅਤੇ ਅਮਰੀਸ਼ ਪੁਰੀ ਸਾਹਿਬ ਜਿਸ ਤਰੀਕੇ ਦੇ ਨਾਲ ਅਭਿਨੈ ਕਰਦੇ ਨੇ, ਉਹਨਾਂ ਨੂੰ ਅਮਰੀਸ਼ ਪੁਰੀ ਜੀ ਦਾ ਪਹਿਲਾ ਹਿੰਦੀ ਨਾਟਕ ਪ੍ਰਾਪਤ ਜਿਹੜਾ ਹੁੰਦਾ ਹੈ ਬਿੱਛੂ, ਜਿਸ ਦੇ ਵਿੱਚ ਸੱਤਿਆਦੇਵ ਦੁਬੇ ਨੂੰ ਡਾਇਰੈਕਟ ਕਰਨ ਦਾ ਮੌਕਾ ਮਿਲਦਾ। ਇਬਰਾਹਿਮ ਅਲਕਾ ਜੀ ਸਾਹਿਬ ਦੇ ਅੰਡਰ ਨਾਟਿਆ ਸੰਘ ਦਾ ਜੋ 1 ਸਾਲ ਦਾ ਕੋਰਸ ਸੀ, ਅਮਰੀਸ਼ ਪੁਰੀ ਸਾਹਿਬ ਨੇ ਪਹਿਲੇ ਸਥਾਨ ਦੇ ਨਾਲ ਪਾਸ ਹੋ ਕੇ ਸਨਮਾਨ ਪ੍ਰਾਪਤ ਕੀਤਾ। ਉਸ ਤੋਂ ਬਾਅਦ ਕੋਰਸ ਖਤਮ ਹੋਣ ਤੋਂ ਬਾਅਦ ਸੱਤਿਆਦੇਵ ਦੁਬੇ ਨੇ ਅਮਰੀਸ਼ ਪੁਰੀ ਜੀ ਦੇ ਨਾਲ ਜੋ ਨਾਟਕ ਕੀਤਾ ਅੰਧਾ ਯੁੱਗ ਦੇ ਵਿੱਚ ਦ੍ਰਿੜ੍ਹ ਰਾਸ਼ਟਰ ਦਾ ਜੋ ਕਿਰਦਾਰ ਨਿਭਾਇਆ ਤਾਂ ਅਮਰੀਸ਼ ਪੁਰੀ ਜੀ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਪਹਿਲਾਂ ਸੱਤਿਆਦੇਵ ਦੁਬੇ ਜਦੋਂ ਉਹਨਾਂ ਨੇ ਦੇਖਿਆ ਸੀਗਾ ਤਾਂ ਲੱਗਿਆ ਸੀ ਕੀ ਨਾਟਕ ਉਹ ਬਣਾਉਣਗੇ, ਪਰ ਇਹ ਖੁਦ ਬੱਚੇ ਨੇ। ਤਾਂ ਅਮਰੀਸ਼ ਪੁਰੀ ਜੀ ਨੂੰ ਲੱਗਦਾ ਸੀ ਕਿ ਸੱਤਿਆਦੇਵ ਦੁਬੇ ਉਮਰ ਦੇ ਵਿੱਚ ਅਮਰੀਸ਼ ਪੁਰੀ ਤੋਂ ਛੋਟੇ ਸਨ, ਪਰ ਅਮਰੀਸ਼ ਪੁਰੀ ਜੀ ਨੇ ਸੱਤਿਆਦੇਵ ਦੁਬੇ ਜੀ ਦੀ ਡਾਇਰੈਕਸ਼ਨ ਦੇ ਵਿੱਚ ਕੰਮ ਕੀਤਾ ਤਾਂ ਰਿਅਲਾਈਜ਼ ਹੋਇਆ ਕਿ ਸੱਤਿਆਦੇਵ ਦੁਬੇ ਥੀਏਟਰ ਜਗਤ ਦਾ ਐਵੇਂ ਹੀ ਵੱਡਾ ਨਾਮ ਨਹੀਂ ਹਨ। ਨਵੰਬਰ 1962 ਦੇ ਵਿੱਚ ਸੱਤਿਆਦੇਵ ਦੁਬੇ ਨੇ ਨਾਟਕ ਦਾ ਅੰਧਾ ਯੁੱਗ ਦਾ ਮੰਚਨ ਕੀਤਾ। ਉਸ ਤੋਂ ਬਾਅਦ ਮੰਚਨ ਦੇ ਵਿੱਚ ਇਬਰਾਹਿਮ ਅਲਕਾ ਜੀ ਟੈਰਿਸ ਦੇ ਉੱਤੇ ਕੁੱਲ 14 ਤੋਂ 15 ਸ਼ੋਜ਼ ਆਯੋਜਿਤ ਉਸ ਦੇ ਨਾਟਕ ਦੇ ਕਰ ਚੁੱਕੇ ਸਨ। ਅੰਧਾ ਯੁੱਗ ਨਾਟਕ ਤੋਂ ਬਾਅਦ ਅਮਰੀਸ਼ ਪੁਰੀ ਜੀ ਥੀਏਟਰ ਦੀ ਵਿੱਚ ਪੂਰੀ ਤਰ੍ਹਾਂ ਆਰਾਮ ਗਏ। ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਨਾਟਕਾਂ ਦੇ ਵਿੱਚ ਕੰਮ ਕੀਤਾ ਜਿਵੇਂ ਕਿ ਅਸਾੜ ਕਾ ਇੱਕ ਦਿਨ, ਇਨਕਲਾਬ, ਤੋਤਾ ਮੈਨਾ, ਹੋਰ ਬਹੁਤ ਸਾਰੇ ਨਾਟਕ। ਉਹ ਸਾਰੀ ਰਾਤ ਨਾਮਕ ਨਾਟਕ ਅਮਰੀਸ਼ ਪੁਰੀ ਜੀ ਨਿਰਦੇਸ਼ਨ ਦਾ ਵਿੱਚ ਉਹਨਾਂ ਨੇ ਕੰਮ ਕੀਤਾ। ਉਸ ਤੋਂ ਬਾਅਦ 1962 ਦੇ ਵਿੱਚ ਅਤੇ 1962 ਤੋਂ ਲੈ ਕੇ 1971 ਤੱਕ ਅਮਰੀਸ਼ ਪੁਰੀ ਸਾਹਿਬ ਥੀਏਟਰ ਦੇ ਲਈ ਕੰਮ ਕਰਦੇ ਰਹੇ। 1971 ਦੇ ਵਿੱਚ ਅਮਰੀਸ਼ ਪੁਰੀ ਜੀ ਪਹਿਲੀ ਵਾਰ ਉਹਨਾਂ ਨੂੰ ਫਿਲਮ ਪ੍ਰਾਪਤ ਹੁੰਦੀ ਹੈ। ਉਸ ਫਿਲਮ ਦੇ ਵਿੱਚ ਸੁਨੀਲ ਦੱਤ ਸਾਹਿਬ ਅਤੇ ਰੇਸ਼ਮਾ ਸ਼ੇਰਾ, ਬਹੁਤ ਲੋਕ ਕਹਿੰਦੇ ਨੇ ਕਿ ਦੇਵਾਨੰਦ ਸਾਹਿਬ ਦੇ ਨਾਲ ਪ੍ਰੇਮ ਪੁਜਾਰੀ ਅਮਰੀਸ਼ ਪੁਰੀ ਜੀ ਦੀ ਪਹਿਲੀ ਫਿਲਮ ਸੀ, ਪਰ ਇਹ ਗੱਲ ਗਲਤ ਹੈ। ਅਮਰੀਸ਼ ਪੁਰੀ ਜੀ ਨੇ ਖੁਦ ਦੱਸਿਆ ਕਿ ਉਹਨਾਂ ਦੀ ਪਹਿਲੀ ਫਿਲਮ ਸੀ ਰੇਸ਼ਮਾ ਔਰ ਸ਼ੇਰਾ। ਤਾਂ ਇਹ ਸੀ ਅਮਰੀਸ਼ ਪੁਰੀ ਸਾਹਿਬ ਹੁਣਾਂ ਦੀ ਪਹਿਲੀ ਫਿਲਮ ਐਂਟਰੀ ਦੀ ਕਹਾਣੀ। ਫਿਲਹਾਲ ਤੁਸੀਂ ਬਣੇ ਰਹੋ FM 102.7 ਮੈਗਾਹਰਟਜ਼ ਦੇ ਉੱਤੇ। ਉਹਨਾਂ ਦੀ ਇੱਕ ਫਿਲਮ ਦਾ ਹੋਰ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਫਿਰ ਉਸ ਤੋਂ ਬਾਅਦ ਗੱਲ ਨੂੰ ਕੰਟੀਨਿਊ ਕਰਾਂਗੇ ਜਨਾਬ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ

0: नहीं सुन लिया होता कि हमारा नाम राजा शमशेर सिंह उर्फ शमशेरा है तो शायद तुम पैदा होने से ही इनकार कर देते।
1: तैसी अमरीशपुरी साहब जी का खतरनाक डायलॉग, मतलब आवाज़ ਦੇ ਵਿੱਚ ਗੜਕ ਬਹੁਤ ਜ਼ਿਆਦਾ ਹੁੰਦਾ ਸੀ। ਸੁਆਓ ਸਮਾਂ ਬਹੁਤ ਘੱਟ ਰਹਿ ਗਿਆ, ਇਹਨਾਂ ਦੀਆਂ ਕੁਝ ਯਾਦਗਾਰ ਫਿਲਮਾਂ ਬਾਰੇ ਗੱਲਬਾਤ ਕਰਦੇ ਨੇ। ਸਭ ਤੋਂ ਪਹਿਲਾਂ ਡਾਇਲੋਗ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਇਹਨਾਂ ਦਾ ਕਰੈਕਟਰ ਸੀਗਾ ਜੀ ਮਿਸਟਰ ਇੰਡੀਆ ਦੇ ਵਿੱਚ 1987 ਦੇ ਵਿੱਚ ਜਿਹੜੀ ਫਿਲਮ ਬਣਦੀ ਹੈ ਮੋਗੈਂਬੋ ਖੁਸ਼ ਹੋਇਆ, ਮੋਗੈਂਬੋ ਖੁਸ਼ ਹੋਇਆ। ਇਹ ਕਿਰਦਾਰ ਸਿਨੇਮਾ ਜਗਤ ਦੇ ਵਿੱਚ ਬਹੁਤ ਵੱਡਾ ਮਸ਼ਹੂਰ ਹੋਇਆ। ਉਸ ਤੋਂ ਬਾਅਦ ਚੌਧਰੀ ਬਲਦੇਵ ਸਿੰਘ ਦਿਲਵਾਲੇ ਦੁਲਹਨੀਆ ਲੈ ਜਾਏਂਗੇ ਦੇ ਵਿੱਚ ਇਹਨਾਂ ਨੇ ਜੋ ਕਿਰਦਾਰ ਨਿਭਾਇਆ ਉਹ ਵੀ ਕਾਬਿਲ ਗੌਰ ਹੈ। ਅਸ਼ਰਫ ਅਲੀ ਗਦਰ ਇੱਕ ਪ੍ਰੇਮ ਕਥਾ 2001 ਦੇ ਵਿੱਚ ਫਿਲਮ ਬਣਦੀ ਹੈ, ਕੱਟਰ ਗੁੱਸੇ ਵਾਲੇ ਪਿਤਾ ਦੀ ਭੂਮਿਕਾ ਹੁੰਦੀ ਹੈ। ਠਾਕੁਰ ਦੁਰਜਨ ਸਿੰਘ ਕਰਨ ਅਰਜੁਨ 1995 ਦੇ ਵਿੱਚ ਬਿੰਦੀ ਹੈ, ਜਿਸ ਵਿੱਚ ਕਰੂਰ ਚਾਚੇ ਦਾ ਕਿਰਦਾਰ ਇਹ ਨਿਭਾਉਂਦੇ ਨੇ। ਸੋ ਅੱਜ ਤੱਕ ਇਹਨਾਂ ਦੇ ਕਿਰਦਾਰ ਨੂੰ ਹਮੇਸ਼ਾ ਯਾਦ ਕੀਤਾ ਗਿਆ। ਯਾਦਗਾਰ ਫਿਲਮਾਂ ਦੀ ਜੇਕਰ ਗੱਲ ਕਰੀਏ ਬਹੁਤ ਵੱਡੀ ਲੰਬੀ ਲਿਸਟ ਹੈ। ਉਸ ਤੋਂ ਇਲਾਵਾ ਉਹਨਾਂ ਦੇ ਵਿੱਚੋਂ ਕੁਝ ਫਿਲਮਾਂ ਦੇ ਨਾਮ ਮਿਲਾ ਦਿੰਦਾ ਜੀ, ਰਿਸ਼ਤੇ, ਬਧਾਈ ਹੋ ਬਧਾਈ, ਜਾਨੀ ਦੁਸ਼ਮਨ, ਨਾਇਕ, ਗਦਰ, ਯਾਦੇਂ, ਸੈਂਸਰ, ਜੁਬੈਦਾ, ਬਾਦਲ, ਤਕਸ਼ਕ, ਤਾਜ, ਆਰਜ਼ੂ, ਜ਼ੁਲਮੀ ਔਰ ਬਹੁਤ ਵੱਡੀ ਲਿਸਟ ਹੈ ਜੀ। ਤਕਰੀਬਨ ਦੱਸਦੇ ਨੇ ਕਿ 450 ਤੋਂ ਅਧਿਕ ਫਿਲਮਾਂ ਦੇ ਵਿੱਚ ਕੰਮ ਕੀਤਾ ਔਰ ਹਰੇਕ ਫਿਲਮ ਯਾਦਗਾਰ ਹੈ। ਇਹਨਾਂ ਦੇ ਦਿੱਤੇ ਹੋਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਔਰ ਇਸੇ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਸਜਦਾ ਕਰਦਾ ਰਹਾਂਗੇ, ਇਹਨਾਂ ਨੂੰ ਟ੍ਰਿਬਿਊਟ ਦਿੰਦੇ ਰਹਾਂਗੇ। ਕਹਿੰਦੇ ਨੇ ਕਿ 12 ਜਨਵਰੀ 2005 ਨੂੰ 72 ਸਾਲ ਦੀ ਉਮਰ ਦੇ ਵਿੱਚ ਬ੍ਰੇਨ ਟਿਊਮਰ ਦੀ ਵਜ੍ਹਾ ਦੇ ਨਾਲ ਇਹਨਾਂ ਦੀ ਅਚਾਨਕ ਮੌਤ ਹੋ ਜਾਂਦੀ ਹੈ। ਅਚਾਨਕ ਇਸ ਨਿਧਨ ਤੋਂ ਬਾਅਦ ਬਾਲੀਵੁੱਡ ਜਗਤ ਦੇ ਨਾਲ ਨਾਲ ਪੂਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਹੈ ਉਹ ਦੌੜ ਜਾਂਦੀ ਹੈ। ਕਹਿੰਦੇ ਨੇ ਇਹਨਾਂ ਦੀ ਜੀਵਨ ਦੀ ਅੰਤਿਮ ਫਿਲਮ ਸੀ ਕਿਸਨਾ, ਜਿਸ ਤੋਂ ਬਾਅਦ 2005 ਦੇ ਵਿੱਚ ਰਿਲੀਜ਼ ਹੁੰਦੀ ਹੈ। ਉਸ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ। ਇਹਨਾਂ ਦੇ ਡਾਇਲੋਗ, ਇਹਨਾਂ ਦੀਆਂ ਫਿਲਮਾਂ ਅੱਜ ਵੀ ਸਾਡੇ ਕੋਲ ਮੌਜੂਦ ਨੇ ਔਰ ਇਸ ਦੇ ਜ਼ਰੀਏ ਇਹ ਸਾਡੇ ਕੋਲ ਜੀਵਤ ਨੇ। ਫਿਲਹਾਲ ਬਣੇ ਰਹੋ ਸਾਡੇ ਨਾਲ FM ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ, ਇਸੇ ਤਰੀਕੇ ਦੇ ਨਾਲ ਐਂਟਰਟੇਨਮੈਂਟ ਨੂੰ ਕੰਟੀਨਿਊ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ, ਸਟੇ ਟਿਊਨ।

ਤੇ ਪੇਸ਼ ਨੇ ਇੱਕ ਵਾਰ ਫਿਰ ਤੋਂ ਐਫ ਐਮ ਨਿਊਜ਼ ਹੈਡਲਾਈਨਸ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਨੇ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਲੁਧਿਆਣਾ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਨੂੰ ਪਦਮ ਸ਼੍ਰੀ ਨਾਲ ਸਨਮਾਨ ਕੀਤਾ ਅਤੇ ਐਸ ਐਸ ਜੌਹਲ ਦੇ ਨਾਲ ਮੁਲਾਕਾਤ ਕੀਤੀ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ ਐਨ ਆਰ ਆਈ ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ 'ਚ ਅੱਪਰ ਬਾਰੀ, ਦੁਆਬ ਨਹਿਰ ਅਤੇ ਤਰਨ ਤਾਰਨ ਰਜਬਾ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਹਰ ਸ਼ਹਿਰ ਨੂੰ ਓਪਨ ਮੇਨ ਹਾਲ ਫ੍ਰੀ ਕਰਨ ਲਈ 30 ਜੂਨ ਆਖਰੀ ਤਰੀਕ ਤੈਅ ਕੀਤੀ ਹੈ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਅੱਜ ਦੁਪਹਿਰ ਵਿੱਚ ਇੱਕ ਕੋਚਿੰਗ ਸੈਂਟਰ 'ਚ ਅੱਗ ਲੱਗਣ ਕਾਰਨ 14 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ ਹੋਏ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋ ਕਿ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ।

ਬਿਲਕੁਲ ਜੀ, FM ਐਂਡ 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ, ਅਤੇ ਪ੍ਰੋਗਰਾਮ ਦਾ ਟਾਈਮ ਹੋ ਚੁੱਕਿਆ ਜੀ। ਕਿਹੜਾ ਕਿਹੜਾ ਕਿਹੜਾ, ਹਾਂਜੀ ਅੱਜ ਦਿਨ, ਅੱਜ ਹੈ ਜੀ ਦਿਨ ਸੋਮਵਾਰ ਦਾ, ਅਤੇ ਸੋਮਵਾਰ ਵਾਲੇ ਦਿਨ ਕਿਹੜਾ ਦਿਨ ਹੁੰਦਾ ਹੈ ਜੀ? ਬਿਲਕੁਲ ਮਸਾਲਾ ਮਿਕਸ, ਅਤੇ ਅੱਜ ਤੜਕਾ ਲਗਾਉਣਾ ਹੈ ਜੀ ਅਸੀਂ ਟਕਾ ਕੇ। ਬਹੁਤ ਸਾਰੀਆਂ ਇਨਫੋਰਮੇਸ਼ਨਸ ਨੇ ਮੇਰੇ ਕੋਲ, ਅਤੇ ਬਹੁਤ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਦੱਸਣ ਵਾਲੀਆਂ, ਅਤੇ ਕੀ ਕੁਛ ਕਰਨਾ ਹੈ ਅਤੇ ਕੀ ਕੁਝ ਨਹੀਂ ਕਰਨਾ ਹੈ, ਅਤੇ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਨੇ ਜੋ ਅਸੀਂ ਕਰਨੀਆਂ ਨੇ। ਮਸਾਲਾ ਮਿਕਸ ਦੇ ਵਿੱਚ ਅਸੀਂ ਮਸਾਲਾ ਮਿਕਸ ਕਰ ਦੇਣਾ, ਮਤਲਬ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਕਰਨ ਵਾਲੀਆਂ ਨੇ ਜੋ ਅੱਜ ਟਕਾ ਕੇ ਤੁਹਾਡੇ ਨਾਲ ਕਰਾਂਗੇ। ਅਤੇ ਖੁੱਟ ਕੇ ਬਹਿ ਜਾਓ, ਟਿੱਕ ਕੇ ਬਹਿ ਜਾਓ, ਲੁੱਟ ਕੇ ਪੈ ਜਾਓ, ਮਤਲਬ ਟੁੱਟ ਕੇ ਬਹਿ ਜਾਓ ਅਤੇ ਲੁੱਟ ਕੇ ਰਹਿ ਜਾਓ। ਦੇਖੋ ਇੱਧਰ ਵੀ ਬਹੁਤ ਸਾਰਾ ਮਿਕਸ ਹੋ ਰਿਹਾ ਗੱਲਾਂ ਬਾਤਾਂ ਦੇ ਨਾਲ, ਹੈ ਨਾ? ਅਤੇ ਬਿਲਕੁਲ ਮਾਹੌਲ ਬਣਾ ਕੇ ਰੱਖਣਾ ਹੈ ਅਤੇ ਖਿੱਚ ਕੇ ਰੱਖਣਾ ਹੈ, ਕਿਉਂਕਿ ਅੱਜ ਅਸੀਂ ਗੱਲਾਂ ਬਾਤਾਂ ਕੁਝ ਇਸ ਤਰੀਕੇ ਦੀਆਂ ਕਰਨੀਆਂ ਨੇ। ਅਤੇ ਬਿਲਕੁਲ ਕੀ ਕਹਿੰਦੇ ਨੇ, ਅਸਲ 'ਚ ਗੱਲ ਹੈ ਕਿ ਟੁੱਟ ਕੇ ਪੈ ਜਾਓ ਅਤੇ ਲੁੱਟ ਕੇ ਲੈ ਜਾਓ। ਅਤੇ ਇੰਨੀ ਦੇਰ ਤੋਂ ਮੈਂ ਪਤਾ ਨਹੀਂ ਕੀ ਬੋਲੀ ਜਾ ਰਿਹਾ ਸੀ, ਮੈਨੂੰ ਖੁਦ ਨੂੰ ਨਹੀਂ ਸੀ ਪਤਾ ਲੱਗ ਰਿਹਾ। ਤਾਂ ਬਿਲਕੁਲ ਅਗਲੀ ਗੱਲ ਤੁਹਾਡੇ ਨਾਲ ਕਰਾਂਗਾ, ਫਿਲਹਾਲ ਤੁਸੀਂ ਬਣੇ ਰਹੋ ਮੇਰੇ ਨਾਲ FM ਐਂਡ 102.7 ਮੈਗਾਹਰਟਜ਼ ਦੇ ਉੱਤੇ। ਇੱਕ ਪੈਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਕੰਟੀਨਿਊ ਕਰਦੇ ਹਾਂ ਗੱਲ ਨੂੰ, ਪ੍ਰੋਗਰਾਮ ਨੂੰ, ਮਸਾਲਾ ਮਿਕਸ ਨੂੰ ਜਨਾਬ।

ਜ਼ਿਆਦਾ ਚੋਰੀ ਚੋਰੀ ਨਹੀਂ ਕਰਨਾ। ਅੰਬਾਂ ਦੇ ਬਾਗੇ 'ਚ ਚੋਰੀ ਪਤਾ ਕਿੰਨੀ ਹੁੰਦੀ ਅੱਜ ਕੱਲ੍ਹ? ਮਤਲਬ ਤੁਹਾਨੂੰ ਪਤਾ ਲੰਗੜੇ ਅੰਬ ਦਾ ਨਾਮ ਲੰਗੜਾ ਅੰਬ ਕਿਉਂ ਪਿਆ? ਮੈਨੂੰ ਇੱਕ ਮੁੰਡਾ ਕਹਿੰਦਾ ਲੰਘ ਮਾਰ ਕੇ ਤੁਰਦਾ ਸੀ ਉਹ ਅੰਬ। ਮਤਲਬ ਵੀ ਸੋਚਣ ਵਾਲੀ ਗੱਲ ਹੈ, ਅੱਜ ਕੱਲ੍ਹ ਲੋਕ ਅੰਬ ਬਹੁਤ ਖਾਂਦੇ ਨੇ, ਕੋਈ ਦੁਸ਼ਹਿਰੀ ਅੰਬ ਖਾਂਦਾ, ਕੋਈ ਲੰਗੜਾ ਅੰਬ ਖਾਂਦਾ। ਲੰਗੜੇ ਅੰਬ ਬਾਰੇ ਕਦੇ ਸੋਚਿਆ ਤੁਸੀਂ? ਵਾਟ ਇਜ਼ ਯੂਅਰ ਨੇਮ ਲੰਗੜਾ ਆਮ ਵਾਏ? ਮਤਲਬ ਇਹ ਤਾਂ ਸੀ ਮਜ਼ਾਕ ਦੀ ਗੱਲ। ਸੋ ਆਓ ਹੁਣ ਮਸਾਲਾ ਮਿਕਸ ਦੇ ਵਿੱਚ ਇਹਦੇ ਬਾਰੇ ਗੱਲ ਕਰਦੇ ਹਾਂ। ਕਹਿੰਦੇ ਬਹੁਤ ਹੀ ਇੱਕ ਦਿਲਚਸਪ ਕਹਾਣੀ ਹੈ ਕਿ ਲੰਗੜਾ ਅੰਬ ਨਾਮ ਆਖਰ ਪਿਆ ਕਿਵੇਂ। ਕਹਿੰਦੇ ਕਿ ਲੰਗੜਾ ਅੰਬ ਦਾ ਨਾਮ ਬਹੁਤ ਹੀ ਦਿਲਚਸਪ ਕਹਾਣੀ ਹੈ, ਇਸ ਜਿਸ ਦਾ ਸੰਬੰਧ ਉੱਤਰ ਪ੍ਰਦੇਸ਼ ਦੇ ਇਤਿਹਾਸਿਕ ਸ਼ਹਿਰ ਵਾਰਾਣਸੀ ਬਨਾਰਸ ਦੇ ਨਾਲ ਹੈ। ਲਗਭਗ 250-300 ਸਾਲ ਪਹਿਲਾਂ ਬਨਾਰਸ ਦੇ ਵਿੱਚ ਇੱਕ ਫਕੀਰ ਰਹਿੰਦੇ ਸੀ, ਇੱਕ ਮੰਦਿਰ ਦੇ ਵਿੱਚ ਰਹਿੰਦੇ ਸੀ। ਉੱਥੇ ਉਹਨਾਂ ਨੇ ਅੰਬ ਦਾ ਇੱਕ ਪੌਦਾ ਲਗਾਇਆ ਸੀ। ਉਹ ਸਾਧੂ ਪੈਰ ਤੋਂ ਲੰਗੜੇ ਸੀ, ਯਾਨੀ ਕਿ ਉਹਨਾਂ ਨੂੰ ਚੱਲਣ ਦੇ ਵਿੱਚ ਮੁਸ਼ਕਲ ਹੁੰਦੀ ਸੀ। ਉਹਨਾਂ ਨੇ ਬੜੇ ਪਿਆਰ ਦੇ ਨਾਲ ਅੰਬ ਦੇ ਬੂਟੇ ਨੂੰ ਪਾਲਿਆ। ਜਦੋਂ ਉਸ ਬੂਟੇ ਨੂੰ ਪਹਿਲੀ ਵਾਰ ਫਲ ਲੱਗੇ ਤਾਂ ਅੰਬ ਇੰਨੇ ਸਵਾਦੀ ਰਸੀਲੇ ਸੀ ਅਤੇ ਖੁਸ਼ਬੂਦਾਰ ਸਨ ਕਿ ਉਹਨਾਂ ਵਰਗਾ ਅੰਬ ਪਹਿਲਾਂ ਕਿਸੇ ਨੇ ਨਹੀਂ ਸੀ ਚਖਿਆ। ਸਾਧੂ ਉਹ ਅੰਬ ਮੰਦਰ ਆਉਣ ਵਾਲੇ ਲੋਕਾਂ ਅਤੇ ਸਥਾਨਕ ਨਿਵਾਸੀਆਂ ਨੂੰ ਪ੍ਰਸਾਦ ਵਜੋਂ ਵੰਡਦੇ ਹੁੰਦੇ ਸੀ, ਕਿਉਂਕਿ ਉਹ ਬੂਟਾ ਉਸ ਸਾਧੂ ਨੇ ਲਗਾਇਆ ਸੀ। ਖੁਦ ਤੁਰਨ ਤੋਂ ਅਸਮਰੱਥ ਸੀਗੇ, ਥੋੜ੍ਹਾ ਤਕਲੀਫ ਹੁੰਦੇ ਸੀ, ਲੰਗੜੇ ਸੀ, ਇਸ ਲਈ ਹੌਲੀ ਹੌਲੀ ਉਸ ਖਾਸ ਅੰਬ ਨੂੰ ਲੰਗੜੇ ਸਾਧੂ ਵਾਲਾ ਅੰਬ ਕਹਿਣ ਲੱਗੇ। ਸਮਾਂ ਬੀਤਣ ਤੋਂ ਬਾਅਦ ਇਹਨਾਂ ਹੋਰ ਛੋਟਾ ਹੋ ਗਿਆ, ਕਿਸਮ ਦਾ ਨਾਮ ਪੱਕੇ ਤੌਰ 'ਤੇ ਲੰਗੜਾ ਅੰਬ ਪੈ ਗਿਆ। ਹੁਣ ਲੰਗੜੇ ਅੰਬ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ। ਕਹਿੰਦੇ ਰੰਗ, ਇਹ ਅੰਬ ਪੱਕਣ ਤੋਂ ਬਾਅਦ ਵੀ ਬਾਹਰੋਂ ਹਰਾ ਰਹਿੰਦਾ ਅਤੇ ਪੀਲਾ ਨਹੀਂ ਹੁੰਦਾ। ਗੁੱਦਾ ਅਤੇ ਗਿਟਕ ਦੀ ਜੇਕਰ ਗੱਲ ਕੀਤੀ ਜਾਵੇ, ਪਲਪ ਇਹ ਬਹੁਤ ਮੁਲਾਇਮ ਹੁੰਦੀ ਹੈ, ਰੇਸ਼ਾ ਰਹਿਤ ਹੁੰਦੀ ਹੈ, ਇਹ ਗੂੜੇ ਪੀਲੇ ਰੰਗ ਦਾ ਹੁੰਦਾ, ਜਦਕਿ ਇਸ ਦੀ ਗਿਟਕ ਬਹੁਤ ਪਤਲੀ ਹੁੰਦੀ ਹੈ। ਬਨਾਰਸੀ ਲੰਗੜਾ ਇਸ ਲੰਗੜੇ ਅੰਬ ਨੂੰ

ਇਸ ਦੇ ਖਾਸ ਸਵਾਦ ਦੇ ਨਾਲ ਪਛਾਣ ਕਰਕੇ ਦੇਖਿਆ ਜਾਂਦਾ। ਸੋ ਇਹ ਸੀ ਇਸ ਦੀ ਛੋਟੀ ਜਿਹੀ ਕਹਾਣੀ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਤੁਹਾਡੇ ਨਾਲ ਸ਼ੇਅਰ ਕਰਨ ਦੇ ਲਈ ਅਤੇ ਬਹੁਤ ਸਾਰਾ ਮਸਾਲਾ ਮਿਕਸ ਕਰਨ ਦੇ ਲਈ, ਮਤਲਬ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਹੋਏਗੀ, ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਗੱਲ ਕੀਤੀ ਅਤੇ ਇਨਫੋਰਮੇਸ਼ਨਸ ਦੇ ਵਿੱਚ ਇਨਫੋਰਮੇਸ਼ਨ ਮਿਲਾਈ ਜਾ ਰਹੇ ਹਾਂ, ਬਟ ਅੱਜ ਸਿਰਫ ਇਨਫੋਰਮੇਸ਼ਨ ਨਹੀਂ, ਅਸੀਂ ਮਸਾਲਾ ਮਿਕਸ ਕਰਾਂਗੇ, ਮਤਲਬ ਬਹੁਤ ਸਾਰੀਆਂ ਗੱਲਾਂ ਸ਼ੇਅਰ ਕਰਾਂਗੇ। ਅਤੇ ਬਣੇ ਰਹੋ ਸਾਡੇ ਨਾਲ ਐਫ ਐਮ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ, ਸਟੇ ਟਿਊਨ।

ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਕਾਕਾ ਜੀ ਤੁਸੀਂ ਬਹੁਤ ਖੂਬ ਬਿਆਨ ਕੀਤਾ ਹੈ ਜੀ, ਕਿਆ ਬਾਤ ਹੈ ਜੀ, ਗਿਆਨ ਹੈ ਦੀਦੀ। ਅਤੇ ਹੁਣ ਅਸੀਂ ਪ੍ਰੋਗਰਾਮ ਵੱਲ ਵੱਧਦੇ ਹਾਂ, ਫੈਮੈਡਿਕਸ 2.7 MHz ਦੇ ਉੱਤੇ ਮੈਂ ਤੁਹਾਡੇ ਮਿੱਤਰ ਆਰ ਜੇ ਪਰਵਿੰਦਰ, ਗੱਲਾਂਬਾਤਾਂ ਕੰਟੀਨਿਊ ਕਰਨ ਦੇ ਲਈ ਮੌਜੂਦ ਹਾਂ ਜੀ। ਕਹਿੰਦੇ ਕਿ ਖਬਰ ਦੀ ਗੱਲ ਕਰ ਰਹੇ ਹਾਂ, ਕਹਿੰਦੇ ਹੁਣ ਰੇਲ ਮੰਤਰੀ ਕਹਿੰਦੇ ਨੇ ਕਿ ਦਿੱਲੀ ਪਟਨਾ ਦਾ ਸਫ਼ਰ 4 ਘੰਟੇ 41 ਮਿੰਟ 'ਚ ਹੋ ਜਾਵੇਗਾ। ਪੀਐਮ ਮੋਦੀ ਹੁਣਾਂ ਨੇ ਕਿਹਾ ਕਿ 7 ਬੁਲੇਟ ਟ੍ਰੇਨ ਕੋਰੀਡੋਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪੀਐਮ ਮੋਦੀ ਕਹਿੰਦੇ ਨੇ ਕਿ ਦੇਸ਼ ਦੇ ਵਿੱਚ 7 ਬੁਲੇਟ ਟ੍ਰੇਨ ਕੋਰੀਡੋਰ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਨਵੇਂ ਕੋਰੀਡੋਰ ਦੀ ਕੁੱਲ ਲੰਬਾਈ 4000 ਕਿਲੋਮੀਟਰ ਦੀ ਹੋਵੇਗੀ ਅਤੇ ਇਹਨਾਂ ਦੇ ਉੱਤੇ 16 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਨਿਵੇਸ਼ ਦਾ ਅਨੁਮਾਨ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਕਹਿੰਦੇ ਨੇ ਕਿ ਬਿਹਾਰ 'ਚ ਕਹਿੰਦੇ ਨੇ ਕਿ ਦਿੱਲੀ ਵਾਰਾਣਸੀ ਪਟਨਾ ਬੁਲੇਟ ਟ੍ਰੇਨ ਕੋਰੀਡੋਰ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਪਟਨਾ ਤੋਂ ਦਿੱਲੀ ਦਾ ਸਫ਼ਰ ਸਿਰਫ 4 ਘੰਟੇ 41 ਮਿੰਟ 'ਚ ਪੂਰਾ ਹੋ ਜਾਵੇਗਾ। ਅੱਗੇ ਇਸ ਰੂਟ ਨੂੰ ਸਿਲੀਗੁੜ ਤੱਕ ਵਧਾਉਣ ਦੀ ਯੋਜਨਾ ਹੈ। ਉਹਨਾਂ ਦੱਸਿਆ ਕਿ ਪੀਐਮ ਮੋਦੀ ਜੀ ਦੀ ਅਗਵਾਈ 'ਚ ਪਿਛਲੇ 12 ਸਾਲਾਂ 'ਚ ਬਿਹਾਰ 'ਚ 2034 ਨਵੀਂ ਕਿਲੋਮੀਟਰ

ਰੇਲ ਲਾਈਨਾਂ ਦੀ ਵਿਛਾਈਆਂ ਗਈਆਂ ਨੇ ਜੋ ਮਲੇਸ਼ੀਆ ਵਰਗੇ ਦੇਸ਼ 'ਚ ਕੁੱਲ ਰੇਲ ਨੈੱਟਵਰਕ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਮੁੰਬਈ ਅਹਿਮਦਾਬਾਦ ਕੋਰੀਡੋਰ ਨਿਰਮਾਣ ਅਧੀਨ ਹੈ। ਇਸ ਨਾਲ ਯਾਤਰਾ ਦਾ ਸਮਾਂ 1 ਘੰਟਾ 57 ਮਿੰਟ ਦਾ ਰਹਿ ਜਾਵੇਗਾ। ਹੁਣ ਕਹਿੰਦੇ ਨੇ ਕਿ ਪ੍ਰਸਤਾਵਿਤ ਕੋਰੀਡੋਰ ਵਿੱਚ ਅਨੁਮਾਨਿਤ ਯਾਤਰਾ ਸਮਾਂ ਕੀ ਹੈ? ਕੋਰੀਡੋਰ ਦੀ ਗੱਲ ਕਰ ਲੈਂਦੇ ਹਾਂ, ਸਮੇਂ ਦੀ ਗੱਲ ਕਰ ਲੈਂਦੇ ਹਾਂ। ਪੁਣੇ ਮੁੰਬਈ ਦੇ ਵਿੱਚ ਜਿਹੜਾ ਸਫ਼ਰ ਹੈ ਉਹ 48 ਮਿੰਟ ਦਾ ਰਹਿ ਜਾਵੇਗਾ। ਚੇਨਈ ਬੈਂਗਲੁਰੂ ਦੇ ਵਿੱਚ 1 ਘੰਟਾ 13 ਮਿੰਟ ਦਾ ਰਹਿ ਜਾਵੇਗਾ। ਬੈਂਗਲੁਰੂ ਹੈਦਰਾਬਾਦ 2 ਘੰਟੇ 10 ਮਿੰਟ, ਪੁਣੇ ਹੈਦਰਾਬਾਦ 2 ਘੰਟੇ 8 ਮਿੰਟ, ਦਿੱਲੀ ਲਖਨਊ 2 ਘੰਟੇ ਦਾ ਸਫ਼ਰ, ਵਾਰਾਣਸੀ ਤੋਂ ਲੈ ਕੇ ਦਿੱਲੀ ਤੱਕ ਦਾ ਸਫ਼ਰ ਜੋ ਲਗਭਗ 8 ਘੰਟੇ ਦਾ ਸਫ਼ਰ ਹੈ, ਉਹ ਵੀ ਅੱਜ ਕੱਲ੍ਹ ਦੀ ਦੌਰ ਦੇ ਵਿੱਚ ਜੋ ਟ੍ਰੇਨ ਚੱਲ ਰਹੀ ਹੈ ਵੰਦੇ ਭਾਰਤ, ਉਸ ਦੇ ਵਿੱਚ ਅਤੇ ਉਹ ਵੀ ਘੱਟ ਕੇ ਹੁਣ 3 ਘੰਟੇ 15 ਮਿੰਟ ਦਾ ਰਹਿ ਜਾਵੇਗਾ। ਅਤੇ ਦਿੱਲੀ ਸਿਲੀਗੁੜੀ ਦਾ ਸਫ਼ਰ ਜਿਹੜਾ ਹੈ ਉਹ ਸਿਰਫ 6 ਘੰਟੇ ਦਾ ਰਹਿ ਜਾਵੇਗਾ। ਮਤਲਬ ਸਮੇਂ ਦੀ ਬਹੁਤ ਵੱਡੇ ਲੈਵਲ 'ਤੇ ਬੱਚਤ ਹੋਣ ਵਾਲੀ ਹੈ। ਸੋ ਬਿਲਕੁਲ ਬੁਲੇਟ ਟ੍ਰੇਨ ਆਉਣ ਦੇ ਨਾਲ ਲੋਕਾਂ ਦਾ ਸਮਾਂ ਬਚੇਗਾ, ਲੋਕਾਂ ਦਾ ਕੰਮ ਜਿਹੜਾ ਹੈ ਉਹ ਜਲਦੀ ਹੋਜੂਗਾ। ਫਿਲਹਾਲ ਬਣੇ ਰਹੋ ਸਾਡੇ ਨਾਲ ਐਫਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ, ਇੱਕ ਹੋਰ ਕੈਂਟ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਕਿ ਪਰ ਕਹਿੰਦੇ ਨੇ ਨਾ ਕਿ ਜੇਕਰ ਇੱਦਾਂ ਸਫ਼ਰ ਹੋ ਜਾਵੇ ਤਾਂ ਲੋਕਾਂ ਨੇ ਕਿੰਨਾ ਆਨੰਦ ਮਾਣਨਾ। ਬਿਕੋਜ਼ ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਜਿਸ ਤਰੀਕੇ ਦੀ ਹੋ ਚੁੱਕੀ ਹੈ ਲੋਕਾਂ ਦੀ, ਲੋਕ ਕਹਿੰਦੇ ਨੇ ਕਿ ਸਫ਼ਰ ਜਿਹੜਾ ਹੈ ਬਹੁਤ ਜਲਦੀ ਹੋ ਜਾਣਾ ਚਾਹੀਦਾ, ਬਹੁਤ ਜਲਦੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਕੀ ਹੁੰਦਾ ਹੈ, ਲੋਕਾਂ ਦਾ ਕੰਮ ਜਿਹੜਾ ਹੈ ਉਹ ਜਲਦੀ ਹੋ ਜਾਂਦਾ। ਫਿਲਹਾਲ ਤੁਸੀਂ ਬਣੇ ਰਹੋ ਐਫਐਮ ਬੈਂਡ 102.7 MHz ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ, ਇੱਕ ਘੈਂਟ ਜਿਹਾ ਗਾਣਾ, ਦੈਨ ਫਿਰ ਉਸ ਤੋਂ ਬਾਅਦ ਸਟੇ ਟਿਊਨ ਐਫਐਮ ਬੈਂਡ 102.7 MHz ਜਲੰਧਰ ਦਾ ਰੇਨਬੋ ਚੈਨਲ ਹੈ ਜਨਾਬ।

ਮਤਲਬ ਪਿਆਰ ਤੈਨੂੰ ਕਰਦਾ ਗੱਭਰੂ ਪਰ ਧਿਆਨ ਦੇ ਨਾਲ, ਕਿਉਂਕਿ ਤੁਹਾਨੂੰ ਵੀ ਪਤਾ ਇਸ ਗਾਣੇ ਦੀ ਵੀਡੀਓ ਦੇ ਵਿੱਚ ਐਂਡ 'ਚ ਕੀ ਹੋਇਆ ਸੀਗਾ, ਕਹਿੰਦਾ ਜਦੋਂ ਟੰਗ ਲਿਆ ਸੀ ਉਹਦੇ ਭਰਾਣੇ ਨੇ, ਕਹਿੰਦਾ ਜੀ ਮੈਂ ਤਾਂ ਬਸ ਟਿਊਸ਼ਨ ਲਈ ਪੁੱਛਣ ਆਇਆ ਸੀਗਾ। ਮਤਲਬ ਧਿਆਨ ਦੇਣਾ ਪੈਂਦਾ ਹੈ, ਨਹੀਂ ਤਾਂ ਫਿਰ ਪਤਾ ਹੀ ਹੈ ਕੀ ਹੁੰਦਾ, ਹੈ ਨਾ, ਦੱਸਣ ਦੀ ਲੋੜ ਤਾਂ ਨਹੀਂ ਬਈ। ਇਹ ਤਾਂ ਚਲੋ ਸੀ ਹਾਸੇ ਮਜ਼ਾਕ ਦੀ ਗੱਲ। ਗਾਣਾ ਬੜਾ ਘੈਂਟ ਹੈ ਜੀ, ਯੋਯੋ ਹਨੀ ਸਿੰਘ ਐਂਡ ਜੇ ਸਟਾਰ ਹੋਣਾ ਦੀ ਆਵਾਜ਼ ਦੇ ਵਿੱਚ। ਤੈ ਦੈਨ ਹੁਣ ਗੱਲ ਕਰਨੀ ਹੈ ਅਸੀਂ ਕਿਹਨਾਂ ਦੇ ਬਾਰੇ, ਕਹਿੰਦੇ ਕਿ ਅੱਜ ਕੱਲ੍ਹ ਦਾ ਦੌਰ ਕੀ ਹੈ, ਕੁਝ ਕਰ ਦਿਖਾਉਣ ਦੀ ਗੱਲ ਹੈ। ਡਾਕਟਰ ਬਣਨਾ ਜਾਂ ਛੋਟੇ ਘਰ ਤੋਂ ਨਿਕਲ ਕੇ ਕੁਝ ਕਰਕੇ ਦਿਖਾਉਣਾ, ਇੱਕ ਜਦੋਂ ਪਿਤਾ ਦੀ ਧੀ ਕਰਕੇ ਦਿਖਾਉਂਦੀ ਹੈ ਤਾਂ ਬਹੁਤ ਵੱਡਾ ਮੁਕਾਮ ਜਿਹੜਾ ਹੈ ਹਾਸਲ ਹੋ ਜਾਂਦਾ। ਕੁਝ ਅਜਿਹਾ ਹੀ ਕਰਕੇ ਦਿਖਾਇਆ ਕੋਇਲਾ ਮਜ਼ਦੂਰ ਦੀ ਬੇਟੀ ਨੇ, ਜਿਸਨੇ ਨੀਟ ਦੇ ਵਿੱਚ 695 ਅੰਕ ਹਾਸਲ ਕਰਕੇ ਡਾਕਟਰ ਬਣਨ ਦਾ ਸੁਪਨਾ ਸਾਕਾਰ ਕੀਤਾ। ਕਹਿੰਦੇ ਜੀਵਨ ਦੀਆਂ ਕਠਿਨ ਪਰਿਸਥਿਤੀਆਂ ਤੋਂ ਨਿਕਲ ਕੇ ਅਕਸਰ ਲੋਕ ਆਪਣੇ ਸੁਪਨਿਆਂ ਨੂੰ ਸੀਮਿਤ ਕਰ ਦਿੰਦੇ ਨੇ, ਲੇਕਿਨ ਕੁਝ ਲੋਕ ਆਪਣਾ ਦ੍ਰਿੜ ਸੰਕਲਪ, ਅਥੱਕ ਮਿਹਨਤ, ਹਰ ਬਾਧਾ ਨੂੰ ਪਿੱਛੇ ਛੱਡ ਕੇ ਅਜਿਹੀ ਪ੍ਰੇਰਣਾਦਾਇਕ ਉਦਾਹਰਣ ਬਣਦੇ ਨੇ। ਲੋਕ ਉਹਨਾਂ ਦੀਆਂ ਗੱਲਾਂ ਕਰਨ ਤੋਂ ਫਿਰ ਮਜਬੂਰ ਹੋਣਾ ਪੈਂਦਾ। ਕਹਿੰਦੇ ਨੇ ਕਿ ਉਦਾਹਰਣ ਸਾਹਮਣੇ ਆਈ ਹੈ ਜਿੱਥੇ ਕੋਇਲੇ ਦੇ ਖਦਾਨ ਦੇ ਵਿੱਚ ਬਹੁਤ ਸਾਰੀਆਂ ਕਠਿਨ ਮੁਸ਼ਕਿਲ ਪਰਿਸਥਿਤੀਆਂ ਤੋਂ ਗੁਜ਼ਰ ਕੇ ਇੱਕ ਪਿਤਾ ਦੇ ਕਈ ਸਾਲਾਂ ਪੁਰਾਣਾ ਸੁਪਨਾ ਜਿਹੜਾ ਹੈ ਉਹ ਇੱਕ ਧੀ ਨੇ ਸੁਪਨਾ ਸੱਚ ਕਰਕੇ ਦਿਖਾਇਆ ਹੈ। ਪਰਿਵਾਰ ਦੀਆਂ ਆਰਥਿਕ ਸਥਿਤੀਆਂ ਮਜ਼ਬੂਤ ਨਹੀਂ ਸੀ, ਰੋਜ਼ਾਨਾ ਖਦਾਨ ਦੇ ਵਿੱਚ ਕੜੀ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਇੱਕ ਪਿਤਾ ਜਦੋਂ ਦੇਖਦਾ ਸੀ ਕਿ ਮੇਰੇ ਬੱਚੇ ਕੁਝ ਕਰਕੇ ਦਿਖਾਉਣ, ਤਾਂ ਸੀਮਿਤ ਇੱਕ ਇਨਕਮ ਤੋਂ ਬਾਅਦ, ਸੰਸਾਧਨਾਂ ਦੇ ਬਾਵਜੂਦ, ਬਹੁਤ ਸਾਰੇ ਕੋਸ਼ਿਸ਼ਾਂ ਤੋਂ ਬਾਅਦ ਬੇਟੀ ਨੇ ਸਿੱਖਿਆ ਪ੍ਰਾਪਤ ਕਰਨ ਦੇ ਲਈ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਬਹੁਤ ਸਾਰੇ ਕੋਸ਼ਿਸ਼ਾਂ ਨੂੰ ਅੰਜਾਮ ਦਿੱਤਾ। ਪਿਤਾ ਦਾ ਮੰਨਣਾ ਸੀ ਕਿ ਸਿੱਖਿਆ ਉਹੀ ਮਾਧਿਅਮ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਜਿਹੜਾ ਹੈ ਬਦਲ ਸਕੇ। ਇਹੀ ਸੋਚ ਦੇ ਨਾਲ ਮੁਸ਼ਕਿਲ ਪਰਿਸਥਿਤੀਆਂ ਨੂੰ ਅੱਗੇ ਵਧਣ ਦੇ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਹੈ। ਕਹਿੰਦੇ ਨੇ ਬੇਟੀ ਦੀ ਮਿਹਨਤ ਤੋਂ ਬਾਅਦ ਪਿਤਾ ਦਾ ਵਿਸ਼ਵਾਸ ਹੋਰ ਵੱਧ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਿਤਾ ਜਿਹੜਾ ਹੈ ਕੋਇਲੀ ਦੇ ਖਦਾਨ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਅਤੇ ਇੱਕ ਬੱਚੀ ਉਹਨਾਂ ਨੂੰ ਗਲੇ ਲਗਾ ਰਹੀ ਹੈ। ਇੱਕ ਪਲ ਭਾਵਨਾਤਮਕ ਪਲ ਨਹੀਂ, ਪਿਤਾ ਦੇ ਤਿਆਗ, ਵਿਸ਼ਵਾਸ ਅਤੇ ਬੇਟੀ ਦੀ ਅਥੱਕ ਮਿਹਨਤ ਦੇ ਨਾਲ ਇਹ ਸਾਹਮਣੇ ਹੋਇਆ ਹੈ। ਲਗਾਤਾਰ ਅਧਿਐਨ ਕਰਨ ਦੇ ਨਾਲ, ਅਨੁਸ਼ਾਸਨ ਦੇ ਨਾਲ, ਪੜ੍ਹਾਈ ਕਰਨ ਦੇ ਨਾਲ ਇਸ ਲਕਸ਼ ਦੀ ਪ੍ਰਾਪਤੀ ਹੋਈ ਹੈ। ਲਕਸ਼ ਦੇ ਪ੍ਰਤੀ ਸਮਰਪਣ ਹੋਣ ਦੇ ਨਾਲ ਬਲ ਮਿਲਦਾ ਹੈ ਅਤੇ ਰਾਸ਼ਟਰੀ ਪਾਤਰਤਾ ਦੇ ਨਾਲ ਸਹਿਵੇਸ਼ ਪ੍ਰੀਖਿਆ ਨੀਟ ਜਿਹਨੂੰ ਕਿਹਾ ਜਾਂਦਾ ਹੈ ਉਸ ਦੇ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਨੇ ਅਤੇ ਉਸ ਤੋਂ ਬਾਅਦ ਡਾਕਟਰ ਬਣਨ ਦੀ ਦਿਸ਼ਾ ਜਿਹੜੀ ਹੈ ਹੋਰ ਸਾਫ਼ ਹੋ ਚੁੱਕੀ ਹੈ। ਪਰਿਵਾਰ ਦੇ ਲਈ ਇਹ ਪ੍ਰੀਖਿਆ ਦੇ ਵਿੱਚ ਸਫਲਤਾ ਇਸ ਧੀ ਦੇ ਸੰਘਰਸ਼, ਉਮੀਦ ਅਤੇ ਸਮਰਪਣ ਦਾ ਪਰਿਣਾਮ ਹੈ। ਬੇਟੀ ਦੀ ਇਸ ਉਪਲਬਧੀ ਤੋਂ ਬਾਅਦ ਸਾਬਿਤ ਹੋ ਚੁੱਕਿਆ ਹੈ ਪਰਿਸਥਿਤੀਆਂ ਚਾਹੇ ਜਿਹੋ ਜਿਹੀਆਂ ਮਰਜ਼ੀ ਹੋਣ, ਪਰ ਪਰਿਵਾਰ ਦਾ ਸਹਿਯੋਗ, ਆਤਮ ਵਿਸ਼ਵਾਸ ਕਿਤੇ ਵੀ ਲੁਕਿਆ ਨਹੀਂ ਰਹਿ ਜਾਂਦਾ। ਇਹ ਕਹਾਣੀ ਇਹ ਕੇਵਲ ਇੱਕ ਵਿਦਿਆਰਥਣ ਦੀ ਸਫਲਤਾ ਦੀ ਨਹੀਂ ਬਲਕਿ ਉਸਦੇ ਪਿਤਾ ਦੇ ਸੰਘਰਸ਼, ਅਤੁੱਟ ਵਿਸ਼ਵਾਸ, ਜੀਵਨ ਦੀਆਂ ਪਰਿਸਥਿਤੀਆਂ ਨੂੰ ਤੋੜਨਾ ਅਤੇ ਉਸ ਤੋਂ ਅੱਗੇ ਵਧਣ ਦਾ ਬਹੁਤ ਵੱਡੀ ਇੱਕ ਮਿਸਾਲ ਹੈ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ ਮਸਾਲਾ ਮਿਕਸ ਦੇ ਵਿੱਚ। ਹੁਣ ਅਗਲਾ ਤੜਕਾ ਕੀ ਮਸਾਲਾ ਮਿਕਸ ਦੇ ਵਿੱਚ ਅਗਲਾ ਤੜਕਾ ਕੀ ਹੋਵੇਗਾ ਉਹ ਹੀ ਤੁਹਾਨੂੰ ਦੱਸਾਂਗੇ। ਫਿਲਹਾਲ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਇੱਕ ਘੈਂਟ ਜਿਹਾ ਗਾਣਾ ਲੈ ਕੇ ਹਾਜ਼ਰ ਹੋ ਰਿਹਾ ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ, ਗਾਣਾ ਕਿਹੜਾ ਜੀ, ਇਹ ਵਾਲਾ।

ਓ ਮਾਂ ਮਰੀਆਂ, ਕਿੱਦਾਂ ਸੀਗਾ ਗਾਣਾ? ਓ ਮਾਂ ਮਰੀਆਂ, ਮਤਲਬ ਇੱਕ ਦੌਰ ਸੀ, ਲੋਕ ਕਹਿੰਦੇ ਸੀ ਇਹ ਕੀ ਕਹਿ ਰਿਹਾ ਬੰਦਾ ਨਾ, ਬਹੁਤ ਵੱਡਾ ਨਾਮ ਹਿਮੇਸ਼ ਰੇਸ਼ਮੀਆ ਸਾਹਿਬ, ਬਹੁਤ ਲੋਕ ਮਿਮਿਕਰੀ ਕਰਦੇ ਨੇ ਇਹਨਾਂ ਦੀ, ਉਹ ਕਹਿੰਦੇ ਨੇ ਆਉ ਹਜ਼ੂਰ ਵਿਕ ਗਏ ਮੇਰੇ ਕਜ਼ੂਰ। ਬਿਲਕੁਲ ਜੀ, ਹਾਸੇ ਮਜ਼ਾਕ ਦੀ ਗੱਲ ਇਸੇ ਤਰੀਕੇ ਦੇ ਨਾਲ ਕੰਟੀਨਿਊ ਰੱਖਾਂਗੇ, ਪਰ ਕਹਿੰਦੇ ਨੇ ਕਿ ਕਈ ਵਾਰ ਲੋਕਾਂ ਦੇ ਹੱਥਾਂ ਦੇ ਪੈਰਾਂ ਦੇ ਉੱਤੇ ਸਰੀਰ ਦੇ ਉੱਤੇ ਬਹੁਤ ਸਾਰੇ ਅਜਿਹੇ ਨਿਸ਼ਾਨ ਹੋ ਜਾਂਦੇ ਨੇ ਨੀਲੇ ਜਾਂ ਬੈਂਗਣੀ ਰੰਗ ਦੇ, ਉਸਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ, ਪਰ ਸਭ ਤੋਂ ਅਜੀਬ ਗੱਲ ਇਹ ਹੁੰਦੀ ਹੈ ਕਿ ਯਾਦ ਵੀ ਨਹੀਂ ਰਹਿੰਦਾ ਕਿ ਇਹ ਸੱਟ ਲੱਗੀ ਸੀ ਕਿ ਅਚਾਨਕ ਹੋ ਗਿਆ। ਨੋਰਮਲ ਸਮਝ ਕੇ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਪਰ ਇਹ ਗੱਲ ਅਜੀਬ ਹੁੰਦੀ ਹੈ, ਕਈ ਵਾਰ ਇਸ ਨੂੰ ਹਲਕੇ 'ਚ ਲੈਣਾ ਨਹੀਂ ਚਾਹੀਦਾ। ਐਕਸਪਰਟਸ ਕਹਿੰਦੇ ਨੇ ਕਿ ਬਿਨਾਂ ਚੋਟ ਲੱਗੇ ਵਾਰ ਵਾਰ ਅਜਿਹੇ ਨਿਸ਼ਾਨ ਦਿਖਾਈ ਦੇਣਾ, ਕਿਸੇ ਪੋਸ਼ਣ ਸੰਬੰਧੀ ਕਮੀ, ਦਵਾਵਾਂ ਦਾ ਅਸਰ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ, ਇਸ ਲਈ ਇਸ ਦੇ ਪਿੱਛੇ ਕਾਰਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਤੁਹਾਡੀ ਸਕਿਨ ਦੇ ਉੱਤੇ ਬਹੁਤ ਸਾਰੀਆਂ ਰਕਤ ਕੋਸ਼ਿਕਾਵਾਂ ਬਲੱਡ ਵੈਸਲਸ ਟੁੱਟ ਜਾਂਦੀਆਂ ਨੇ ਤਾਂ ਆਪਸ ਦੇ ਵਿੱਚ ਇਸ ਦੇ ਵਿਚਕਾਰ ਬਲੱਡ ਜਿਹੜਾ ਹੈ ਜਮ੍ਹਾਂ ਹੋ ਜਾਂਦਾ, ਤਾਂ ਤੁਹਾਡੀ ਸਕਿਨ ਦੇ ਉੱਤੇ ਨਿਸ਼ਾਨ ਬਣ ਜਾਂਦੇ ਨੇ। ਆਮ ਤੌਰ 'ਤੇ ਇਹ ਚੋਟ ਲੱਗਣ ਤੋਂ ਬਾਅਦ ਹੁੰਦਾ, ਸੱਟ ਲੱਗਣ ਤੋਂ ਬਾਅਦ ਹੁੰਦਾ। ਪਰਿਸਥਿਤੀਆਂ ਬਿਨਾਂ ਕਿਸੇ ਸਪਸ਼ਟ ਤੋਂ ਅਜਿਹੀਆਂ ਸਾਹਮਣੇ ਆ ਜਾਂਦੀਆਂ ਨੇ। ਜ਼ਿਆਦਾ ਐਕਸਰਸਾਈਜ਼ ਵੀ ਕਹਿੰਦੇ ਨੇ ਇੱਕ ਕਾਰਨ ਹੋ ਸਕਦਾ ਇਸਦਾ, ਜ਼ਿਆਦਾ ਨੀਲੇ ਨਿਸ਼ਾਨ, ਹਾਲ ਹੀ ਦੇ ਵਿੱਚ ਸਰੀਰਕ ਮਿਹਨਤ ਜਾਂ ਬਹੁਤ ਜ਼ਿਆਦਾ ਕਸਰਤ ਕਰਨ ਤੋਂ ਬਾਅਦ ਅਜਿਹੀ ਚੀਜ਼ ਦਿਖਾਈ ਦਿੰਦੀ ਹੈ। ਦਰਅਸਲ

ਜ਼ਿਆਦਾ ਦਬਾਅ ਪਾਉਣ ਦੇ ਨਾਲ ਸਕਿਨ ਨੂੰ ਛੋਟੀਆਂ ਛੋਟੀਆਂ ਰਕਤ ਵਹਿਕਾਵਾਂ ਨੂੰ ਪ੍ਰਭਾਵਿਤ ਕਰਦੀਆਂ ਨੇ, ਜਿਸ ਦੇ ਨਾਲ ਇਹ ਨਿਸ਼ਾਨ ਬਣ ਸਕਦਾ। ਇਸ ਤੋਂ ਬਾਅਦ ਕਹਿੰਦੇ ਨੇ ਕਿ ਜੇਕਰ ਸੱਟ ਨਹੀਂ ਲੱਗੀ ਹੋ ਸਕਦੀ ਤਾਂ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਨੇ ਉਸਦਾ ਜਿਹੜੀ ਸਮੱਸਿਆ ਦਾ ਕਾਰਨ ਬਣ ਸਕਦੀਆਂ ਨੇ। ਕੁਝ ਦਵਾਈਆਂ ਜਿਹੜੀਆਂ ਨੇ ਆਸਾਨੀ ਦੇ ਨਾਲ ਨੀਲੇ ਨਿਸ਼ਾਨ ਪੈਣ ਦੀਆਂ ਸੰਭਾਵਨਾ ਜਿਹੜੀਆਂ ਨੇ ਵਧਾ ਦਿੰਦੀਆਂ ਨੇ। ਬਲੱਡ ਥਿਨਰ, ਐਸਪਰੀਨ, ਈਬਰੂਫੇਨ, ਨੇਪਰੋਕਸੇਨ ਵਰਗੀਆਂ ਦਵਾਈਆਂ ਜਿਹੜੀਆਂ ਨੇ ਖੂਨ ਨੂੰ ਜੰਮਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੀਆਂ ਨੇ। ਇਸ ਤੋਂ ਬਾਅਦ ਰਕਤ ਕੋਸ਼ਿਕਾਵਾਂ ਹੁੰਦੀਆਂ ਜਿਹੜੀਆਂ ਖੂਨ ਦੀਆਂ ਕੋਸ਼ਿਕਾਵਾਂ ਹੁੰਦੀਆਂ ਨੇ ਉਸਦਾ ਮਾਮੂਲੀ ਰਿਸਾਵ ਜਿਹੜਾ ਹੈ ਸਕਿਨ ਦੇ ਉੱਤੇ ਬੜੇ ਹੀ ਆਰਾਮ ਦੇ ਨਾਲ ਦਿਖਾਈ ਦੇ ਜਾਂਦਾ, ਇਹ ਉਸਦਾ ਵੱਖਰਾ ਨਿਸ਼ਾਨ ਹੋ ਸਕਦਾ। ਇਸ ਤੋਂ ਬਾਅਦ ਕਹਿੰਦੇ ਨੇ ਕਿ ਜਦੋਂ ਨਵੀਂ ਦਵਾਈਆਂ ਦੀ ਸ਼ੁਰੂਆਤ ਹੁੰਦੀ ਹੈ ਉਦੋਂ ਵੀ ਸਮੱਸਿਆ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਕਹਿੰਦੇ ਨੇ ਵਿਟਾਮਿਨ ਅਤੇ ਮਿਨਰਲਸ ਦੀ ਕਮੀ ਦੇ ਕਾਰਨ ਵੀ ਅਜਿਹਾ ਹੋ ਸਕਦਾ, ਕਈ ਵਾਰ ਸਰੀਰ ਦੇ ਜ਼ਰੂਰੀ ਪੋਸ਼ਕ ਤੱਤ ਜਿਹੜੇ ਨੇ ਸਰੀਰ ਨੂੰ ਪ੍ਰਾਪਤ ਨਹੀਂ ਹੁੰਦੇ ਨੇ ਤਾਂ ਇਸ ਕਰਕੇ ਵੀ ਅਜਿਹਾ ਹੋ ਸਕਦਾ। ਇਸ ਤੋਂ ਇਲਾਵਾ ਵਿਟਾਮਿਨ ਸੀ ਦੀ ਕਮੀ ਦੇ ਨਾਲ ਵੀ ਕਈ ਵਾਰ ਪਾਇਆ ਗਿਆ ਹੈ ਕਿ ਅਜਿਹੀ ਸਮੱਸਿਆ ਜਿਹੜੀ ਸਾਹਮਣੇ ਆਉਂਦੀ ਹੈ, ਜਿਹੜੀਆਂ ਇਹਨਾਂ ਚੀਜ਼ਾਂ ਨੂੰ ਮਜ਼ਬੂਤ ਰੱਖਣ ਦੇ ਵਿੱਚ ਮਦਦ ਕਰਦਾ, ਪਰ ਜਦੋਂ ਵਿਟਾਮਿਨ ਸੀ ਨਹੀਂ ਮਿਲਦੀ ਤਾਂ ਉਸ ਤੋਂ ਬਾਅਦ ਅਜਿਹਾ ਹੁੰਦਾ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਆਇਰਨ ਦੀ ਕਮੀ ਵੀ ਜਿਹੜੀ ਹੈ ਖੂਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਤੋਂ ਬਾਅਦ ਸਕਿਨ ਦੇ ਉੱਤੇ ਅਜਿਹੇ ਨਿਸ਼ਾਨ ਆ ਜਾਂਦੇ ਨੇ। ਇਸ ਤੋਂ ਬਾਅਦ ਗੱਲ ਆਉਂਦੀ ਹੈ ਵਿਟਾਮਿਨ ਕੇ ਦੀ। ਵਿਟਾਮਿਨ ਕੇ ਦੇ ਵਿੱਚ ਖੂਨ ਨੂੰ ਜਮਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ। ਇਸ ਦੀ ਕਮੀ ਦੇ ਹੋਣ ਦੇ ਨਾਲ ਖੂਨ ਦਾ ਥੱਕਾ ਬਣਨ ਲੱਗ ਪੈਂਦਾ ਹੈ ਜਾਂ ਨੀਲੇ ਨਿਸ਼ਾਨ ਆਸਾਨੀ ਦੇ ਨਾਲ ਬਣਨ ਲੱਗ ਪੈਂਦੇ ਨੇ। ਕਈ ਵਾਰ ਵਾਰ ਵਾਰ ਨੀਲੇ ਨਿਸ਼ਾਨ ਕਿਸੇ ਗੰਭੀਰ ਸਮੱਸਿਆ ਦਾ ਕਾਰਨ ਹੋ ਸਕਦੇ ਨੇ, ਸਿਹਤ ਸਮੱਸਿਆ ਦਾ, ਤਾਂ ਇਸ ਨੂੰ ਹਲਕੇ 'ਚ ਨਹੀਂ ਲੈ ਸਕਦੇ। ਇਹ ਇੱਕ ਦੁਰਲੱਭ ਬਿਮਾਰੀ ਹੈ। ਕਹਿੰਦੇ ਨੇ ਕਿ ਇਮਿਊਨ ਥਰੋਬੋਸਾਈਟੋਪੋਪੀਆ ITP, ਇਹ ਇੱਕ ਦੁਰਲੱਭ ਬਿਮਾਰੀ ਜਿਸ ਦੇ ਨਾਲ ਸਰੀਰ ਦੇ ਵਿੱਚ ਪਲੇਟਲੈਟਸ ਦੀ ਕਮੀ ਹੋ ਜਾਂਦੀ ਹੈ। ਪਲੇਟਲੈਟਸ ਖੂਨ ਨੂੰ ਜਮਾਉਣ ਦੇ ਵਿੱਚ ਮਦਦ ਕਰਦੇ ਨੇ, ਸੰਖਿਆ ਘੱਟ ਜਾਂਦੀ ਹੈ, ਸਰੀਰ ਦੇ ਵਿੱਚ ਅਚਾਨਕ ਨੀਲੇ ਜਾਂ ਬੈਂਗਣੀ ਨਿਸ਼ਾਨ ਦਿਖਾਈ ਦੇਣ ਲੱਗ ਪੈਂਦੇ ਨੇ। ਕੁਝ ਮਸਲਿਆਂ ਦੇ ਵਿੱਚ ਕਹਿੰਦੇ ਨੇ ਕਿ ਬਲੱਡ ਡਿਸਆਰਡਰ ਅਤੇ ਹੋਰ ਗੰਭੀਰ ਬਿਮਾਰੀਆਂ ਜਿਹੜੀਆਂ ਨੇ, ਕਹਿੰਦੇ ਕੁਝ ਮਾਮਲਿਆਂ ਦੇ ਵਿੱਚ ਬਲੱਡ ਕੈਂਸਰ, ਨੌਨ ਹੌਜਕਿਨ ਲਿੰਫੋਮਾ ਅਤੇ ਹੋਰ ਬਲੱਡ ਸੰਬੰਧੀ ਜਿਹੜੀਆਂ ਬਿਮਾਰੀਆਂ ਨੇ ਉਹ ਹੋ ਜਾਂਦੀਆਂ ਨੇ, ਤਾਂ ਉਸਦਾ ਵੀ ਇਹ ਲੱਛਣ ਹੋ ਸਕਦਾ। ਕਹਿੰਦੇ ਇਹਨਾਂ ਲੱਛਣਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਕਈ ਵਾਰ ਜਦੋਂ ਵਾਰ ਵਾਰ ਤੁਹਾਨੂੰ ਇਹ ਸਮੱਸਿਆ ਜਿਹੜੀ ਹੈ ਉਹ ਜਦੋਂ ਨਜ਼ਰ ਆਉਂਦੀ ਹੈ ਤਾਂ ਕੀ ਕਰਨਾ ਚਾਹੀਦਾ? ਕਹਿੰਦੇ ਕਿ ਡਾਕਟਰ ਦੇ ਨਾਲ ਸੰਪਰਕ ਕਰੋ। ਜ਼ਿਆਦਾ ਥਕਾਨ ਮਹਿਸੂਸ ਹੋਣਾ, ਬਿਨਾਂ ਕਾਰਨ ਵਜ਼ਨ ਘੱਟ ਹੋਣਾ, ਵਾਰ ਵਾਰ ਨੱਕ ਤੋਂ ਖੂਨ ਆਉਣਾ, ਮਸੂੜਿਆਂ ਤੋਂ ਖੂਨ ਦਾ ਨਿਕਲਣਾ, ਛੋਟੀ ਚੋਟ ਨੂੰ ਲੰਬੇ ਸਮੇਂ ਤੱਕ ਖੂਨ ਦਾ ਵਹਿਣਾ, ਤੇਜ਼ੀ ਦੇ ਨਾਲ ਵੱਧਦੇ ਹੋਏ ਨਿਸ਼ਾਨ ਨੂੰ ਦੇਖਣਾ, ਤਾਂ ਇਸ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਕਹਿੰਦੇ ਹੁਣ ਡਾਕਟਰ ਦੀ ਸਲਾਹ ਕਦੋਂ ਲੈਣੀ ਚਾਹੀਦੀ ਹੈ? ਯਦੀ ਵਾਰ ਵਾਰ ਸਰੀਰ 'ਤੇ ਚੋਟ ਦੇ ਨਿਸ਼ਾਨ ਨਜ਼ਰ ਆਉਂਦੇ ਨੇ ਤਾਂ ਇਸ ਦੀ ਸੰਖਿਆ ਵੱਧ ਰਹੀ ਹੈ, ਤਾਂ ਡਾਕਟਰਾਂ ਦਾ ਚੈੱਕਅਪ ਕਰਾ ਕੇ ਡਾਕਟਰਾਂ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇੱਕ ਸਧਾਰਨ ਬਲੱਡ ਟੈਸਟ, ਹੋਰ ਸਾਰੀਆਂ ਚੀਜ਼ਾਂ ਨੂੰ ਮਦਦ ਤੋਂ ਸਮੱਸਿਆਵਾਂ ਦਾ ਕਾਰਨ ਪਤਾ ਲਗਾਇਆ ਜਾ ਸਕਦਾ, ਜਿਸ ਤੋਂ ਬਾਅਦ ਜਾਂਚ ਕਰਵਾਉਣ ਦੇ ਨਾਲ ਕਿਸੇ ਗੰਭੀਰ ਬਿਮਾਰੀ ਦਾ ਪਤਾ ਸ਼ੁਰੂਆਤੀ ਚਰਨਾਂ ਦੇ ਵਿੱਚ ਲਗਾਇਆ ਜਾ ਸਕਦਾ। ਇਸ ਤੋਂ ਬਾਅਦ ਇਸ ਦਾ ਇਲਾਜ ਜਲਦੀ ਸ਼ੁਰੂ ਕੀਤਾ ਜਾ ਸਕਦਾ। ਕਦੇ ਕਦਾਰ ਛੋਟਾ ਮੋਟਾ ਨੀਲਾ ਨਿਸ਼ਾਨ ਹੋ ਸਕਦਾ, ਇਸ ਦੀ ਚਿੰਤਾ ਦੀ ਗੱਲ ਨਹੀਂ ਹੈ। ਕਈ ਵਾਰ ਸਮੱਸਿਆ ਵੱਧ ਹੋਣ ਦੇ ਨਾਲ ਇਸ ਨੂੰ ਨੋਰਮਲ ਬਣ ਕੇ ਨਜ਼ਰ ਅੰਦਾਜ਼ ਵੀ ਨਹੀਂ ਕਰਨਾ ਚਾਹੀਦਾ। ਕਈ ਵਾਰ ਸਰੀਰ ਦੇ ਵਿੱਚ ਅਜਿਹੇ ਲੱਛਣ ਪਾਏ ਜਾ ਸਕਦੇ ਨੇ, ਤਾਂ ਡਾਕਟਰਾਂ ਦੇ ਨਾਲ ਗੱਲਬਾਤ ਜ਼ਰੂਰ ਕਰੋ, ਨਹੀਂ ਤਾਂ ਸਲਾਹ ਲੈਣ 'ਚ ਦੇਰੀ ਬਿਲਕੁਲ ਨਾ ਕਰੋ। ਹੁਣ ਕੀ ਕਰਨਾ ਜੀ? ਤੁਸੀਂ ਟਿਊਨ ਕੀਤਾ ਹੋਇਆ ਅਤੇ ਗਾਣੇ ਸੁਣਨ 'ਚ ਵੀ ਦੇਰੀ ਨਹੀਂ ਕਰਨੀ ਚਾਹੀਦੀ ਹੈ। ਮੈਂ ਤੁਹਾਡੇ ਲਈ ਗਾਣਾ ਪਲੇ ਕਰ ਦਿੰਦਾ ਜੀ, FM 102.7 MHz 'ਤੇ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ।

ਖੇਤਰਾਂ ਦੇ ਵਿੱਚ ਜਿਸ ਵਿੱਚ ਮਾਵਾ, ਇਮਰਤੀ, ਇਸ ਦੇ ਹੋਰ ਸਾਰੇ ਟਾਈਪਸ ਜਿਹੜੇ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ। ਪਰ ਕੀ ਤੁਸੀਂ ਜਾਣਦੇ ਹੋ, ਲੋਕਾਂ ਦੀ ਬਹੁਤ ਵੱਡੀ ਪਸੰਦ ਹੋ ਚੁੱਕੀ ਹੈ ਜਲੇਬੀ ਦੇ ਵਿੱਚ ਭਾਰਤੀ ਸ਼ਬਦ। ਇਹ ਜਲੇਬੀਆਂ ਤੋਂ ਆਇਆ ਸੀ, ਪਰ ਮੇਰੇ ਖਿਆਲ ਨਾਲ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਊਗਾ। ਅਤੇ ਮੇਰੇ ਖਿਆਲ ਨਾਲ ਜਲੇਬੀ ਦਾ ਨਾਮ ਹੁਣ ਇਹ ਵੀ ਦੱਸ ਦਿੰਦੇ, ਜਲੇਬੀ ਪਿਆ ਕਿੱਦਾਂ? ਕਹਿੰਦੇ ਪਹਿਲਾਂ ਜਿਵੇਂ ਦੱਸਿਆ ਗਿਆ ਕਿ ਫਾਰਸੀ ਸ਼ਬਦ ਤੋਂ ਸੀਗਾ, ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ, ਕਹਿੰਦੇ ਅਰਬੀ ਸ਼ਬਦ ਜਲਾਬੀਆ ਤੋਂ ਅਤੇ ਫਾਰਸੀ ਸ਼ਬਦ ਜਲੇਬੀਆ ਤੋਂ ਨਿਕਲ ਕੇ ਸਾਹਮਣੇ ਆਇਆ। ਮਿਠਾਈ ਮੂਲ ਰੂਪ ਤੋਂ ਮਿਡਲ ਈਸਟ ਈਰਾਨ ਦੀ ਹੈ, ਇਸ ਤੋਂ ਇੱਥੇ ਇਸ ਨੂੰ ਜੁਲਬੀਆ ਕਿਹਾ ਜਾਂਦਾ ਸੀ। 13ਵੀਂ ਸ਼ਤਾਬਦੀ ਦੇ ਵਿੱਚ ਤੁਰਕੀ ਅਤੇ ਫਾਰਸੀ ਆਕਰਮਣੀਆਂ ਦੇ ਵਪਾਰੀਆਂ ਨੇ ਇਸ ਨੂੰ ਇੱਕ ਵਿਅੰਜਨ ਜੋ ਲੈ ਕੇ ਆਏ ਭਾਰਤ ਦੇ ਵਿੱਚ, ਉਹ ਇਹੀ ਸੀ। ਇਸੇ ਨੂੰ ਜੁਲਬੀਆ ਕਿਹਾ ਜਾਂਦਾ ਸੀ। 13ਵੀਂ ਸ਼ਤਾਬਦੀ ਦੇ ਵਿੱਚ ਜੋ ਵਪਾਰੀ ਅਤੇ ਆਕਰਮਣ ਲੈ ਕੇ ਆਏ ਤਾਂ ਅਕ੍ਰਾਂਤਾ ਲੈ ਕੇ ਜਦੋਂ ਭਾਰਤ ਆਏ ਤਾਂ ਭਾਰਤ ਪਹੁੰਚਣ ਤੋਂ ਬਾਅਦ ਸਥਾਨਕ ਲੋਕਾਂ ਨੇ ਭਾਸ਼ਾਵਾਂ ਦੇ ਉਚਾਰਨ ਦੇ ਵਿੱਚ ਜਲਾਬੀਆਂ ਨੂੰ ਬਦਲ ਕੇ ਇਸ ਨੂੰ ਜਲੇਬੀ ਕਰ ਦਿੱਤਾ। ਇਤਿਹਾਸ ਦੇ ਬਹੁਤ ਸਾਰੇ ਕੁਝ ਤੱਥ ਪ੍ਰਾਚੀਨ ਉਲੇਖ ਦੇ ਵਿੱਚ 13ਵੀਂ ਸਦੀ ਦੇ ਵਿੱਚ ਪੁਰਾਣੀ ਕੁੱਕ ਬੁੱਕ ਕਿਤਾਬ ਅਲ ਤਬੀਖ ਦੇ ਵਿੱਚ ਜਲਾਬੀਆ ਦਾ ਜ਼ਿਕਰ ਜਿਹੜਾ ਹੈ ਪ੍ਰਾਪਤ ਹੁੰਦਾ ਹੈ। ਭਾਰਤੀ ਦਸਤਾਵੇਜ਼ ਦੇ ਵਿੱਚ ਭਾਰਤੀ, ਜਿਸ ਵਿੱਚ 15ਵੀਂ ਸਦੀ ਦੇ ਵਿੱਚ ਜੈਨ ਗ੍ਰੰਥਾਂ ਦੇ ਵਿੱਚ ਜਲੇਬੀਕਾ ਨਾਮ ਤੋਂ ਵੀ ਇਸ ਦਾ ਪ੍ਰਮਾਣ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਪਾਰੰਪਰਿਕ ਨਾਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਰਮਜ਼ਾਨ ਦੇ ਦੌਰਾਨ ਜੁਲਬੀਆ ਨਾਮ ਦੇ ਨਾਲ ਉੱਥੇ ਖਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜਲੇਬੀ ਵੱਖੋ ਵੱਖ ਭਾਰਤੀ ਸੰਸਕ੍ਰਿਤੀ ਦੀ ਵਿੱਚ ਸ਼ਾਮਲ ਹੋ ਚੁੱਕੀ ਹੈ। ਜਲੇਬੀ ਦੇ ਵਿੱਚ ਅਸੀਂ ਬਦਾਨੇ ਵੀ ਦੇਖਦੇ ਹਾਂ ਕਿ ਸੇਮ ਟੇਸਟ ਥੋੜ੍ਹਾ ਬਹੁਤਾ ਮੈਚ ਹੁੰਦਾ ਹੈ। ਮਾਵਾ ਜਲੇਬੀ ਵੀ ਕਹਿ ਸਕਦੇ ਹਾਂ। ਇਮਰਤੀ ਜਿਹੜੀ ਹੈ ਉਹ ਖਾਧੀ ਜਾਂਦੀ ਹੈ। ਅਤੇ ਮਤਲਬ ਹੁੰਦਾ ਨਾ ਕਿ ਭਾਰਤ ਦੇ ਵਿੱਚ ਜਦੋਂ ਕੋਈ ਚੀਜ਼ ਆ ਜਾਂਦੀ ਹੈ ਉਸ ਨੂੰ ਜਿਹੜੇ ਸਾਡੇ ਭਾਰਤੀ ਨੇ ਵੱਖੋ ਵੱਖਰੇ ਤਰੀਕੇ ਦੇ ਨਾਲ ਉਸ ਨੂੰ ਇੰਜੋਏ ਕਰਨ ਲੱਗ ਪੈਂਦੇ ਨੇ। ਹੁਣ ਬਹੁਤ ਸਾਰੀਆਂ ਚੀਜ਼ਾਂ ਦੀ ਜੇਕਰ ਨਾ ਗੱਲ ਕੀਤੀ ਜਾਵੇ ਤਾਂ ਹੁਣ ਚਾਹ ਨੂੰ ਵੀ ਦੇਖ ਲਓ। ਲੈਮਨ ਟੀ, ਬਲੈਕ ਟੀ, ਸ਼ੂਗਰ ਟੀ, ਫਿੱਕੀ ਟੀ, ਮਤਲਬ ਚੀਜ਼ ਦਾ ਨਾ ਟੀ ਦਾ ਮਤਲਬ ਵੱਖਰਾ ਹੀ ਵੈਨਿਊ ਲਾਤਾ ਹੋਇਆ। ਟੀ ਕਹਿੰਦੀ ਮੈਂ ਇਹਦੇ ਤਰ੍ਹਾਂ ਦੀ ਸੀਗੀ ਨਹੀਂ ਜਿੰਨਾ ਤੁਸੀਂ ਬਣਾਤਾ। ਮਤਲਬ ਟੀ ਕਹਿੰਦੀ ਟੀ ਮੈਂ ਹੁਣ ਕੀ ਹਾਂ ਅਤੇ ਪਹਿਲਾਂ ਕੀ ਸੀ, ਟੀ ਕੀ, ਮਤਲਬ ਸੱਚੀ ਹੋ ਜਾਂਦਾ। ਬਟ ਠੀਕ ਹੈ, ਆਪੋ ਆਪਣੀ ਪਸੰਦ ਹੈ। ਲੋਕ ਹੁਣ ਕੌਫੀ ਨੂੰ ਹੀ ਦੇਖ ਲਓ, ਕੌਫੀ ਵੀ ਬਹੁਤ ਸਾਰੇ ਤਰੀਕੇ ਦੀ ਹੋ ਚੁੱਕੀ ਹੈ। ਕੈਪਾਚੀਨੋ, ਬੰਦਾ ਕਈ ਵੇਲੇ ਘੱਟ ਪੜ੍ਹਿਆ ਲਿਖਿਆ ਹੋਵੇ ਉਹਨੂੰ ਕੀ ਕਹਿੰਦਾ, ਕੈਪ ਕਸੀਨੋ। ਮਤਲਬ ਇਹ ਵੀ ਸੋਚਣ ਵਾਲੀ ਗੱਲ ਹੈ ਨਾ। ਇੱਕ ਸੀਗਾ ਥੋੜ੍ਹੇ ਦਿਨ ਪਹਿਲਾਂ ਟਰਾਈ ਕਰਨ ਨੂੰ ਚੀਜ਼ ਪ੍ਰਾਪਤ ਹੋਈ, ਕਹਿੰਦੇ ਹੈਜ਼ਲਨਟ ਫਰੈਪੀ। ਮਤਲਬ ਮੇਰੇ ਨਾਲ ਦਾ ਇੱਕ ਮੁੰਡਾ ਸੀ, ਉਸਨੂੰ ਪੜ੍ਹ ਹੀ ਨਹੀਂ ਹੋਇਆ, ਉਹਨੇ ਕਹਿੰਦਾ ਮੈਨਿਊ ਦੇ ਉੱਤੇ ਉਂਗਲ ਰੱਖ ਕੇ ਕਹਿੰਦਾ ਮੈਨੂੰ ਆਹ ਵਾਲਾ ਦੇ ਦੇ। ਸੋ ਜੋਕ ਸਪਾਟ ਦੀ ਗੱਲ ਹੈ। ਇਸੇ ਤਰੀਕੇ ਦੇ ਨਾਲ ਹੱਸ ਖੇਡ ਕੇ ਤੁਹਾਡੇ ਨਾਲ ਪ੍ਰੋਗਰਾਮ ਸ਼ੇਅਰ ਕਰਾਂਗੇ। ਬਣੋ ਰਹੋ ਸਾਡੇ ਨਾਲ ਐਫਮੈਟਿਕਸ 2.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ, ਐਂ ਘੈਂਟ ਜਿਹਾ ਗਾਣਾ ਦਲਜੀਤ ਸਾਹਿਬ ਕੀ ਕਹਿ ਰਹੇ ਨੇ, ਦਲਜੀਤ ਦੋਸਾਂਝ ਜੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਜਨਾਬ।

ਗੱਲਬਾਤ ਸੀ ਪਰ ਤੂੰ ਨਾ ਸਮਝ ਸਕੀ, ਇਹ ਸਾਹਾਂ ਦੀ ਮੁਲਾਕਾਤ ਸੀ ਪਰ ਤੂੰ ਨਾ ਸਮਝ ਸਕੀ, ਕੁਝ ਅਣਛੂਹੇ ਜਜ਼ਬਾਤ ਸੀ ਪਰ ਤੂੰ ਨਾ ਸਮਝ ਸਕੀ, ਸਾਡੀ ਕੱਲਿਆਂ ਦੀ ਔਰਾਤ ਸੀ ਪਰ ਤੂੰ ਨਾ ਸਮਝ ਸਕੀ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਵਾਜਵਾ ਕਿਆ ਬਾਤ ਹੈ ਜੀ, ਕਿਆ ਬਾਤ, ਕਿਆ ਬਾਤ ਹੈ। ਇਹ ਕਹਿਣ ਜਿਹਾ ਗੀਤ ਸਾਡੀਆਂ ਧੀਆਂ ਵੀ ਬਹੁਤ ਪੰਜਾਬ ਦੀਆਂ ਦੇਸ਼ ਦੀਆਂ ਤਿਆਰ ਬੈਠੀਆਂ ਨੇ ਵਰਲਡ ਕੱਪ ਪ੍ਰਾਪਤ ਕਰਨ ਦੇ ਲਈ। ਹੁਣ ਅਗਲੀ ਖਬਰ ਜਿਹੜੀ ਹੈ, ਕਹਿੰਦੇ ਨਵੇਂ ਨਿਯਮ ਅਨੁਸਾਰ ਚੱਲਦੀ ਟ੍ਰੇਨ ਦੇ ਵਿੱਚੋਂ ਵੀ ਕਿਸੇ ਵਿਅਕਤੀ ਨੂੰ ਸਟੇਸ਼ਨ ਤੋਂ ਕਨਫਰਮ ਟਿਕਟ ਬੁਕਿੰਗ ਤੁਸੀਂ ਕਰਾ ਸਕਦੇ ਹੋ। TTE ਦੇ ਕਹਿੰਦੇ ਹੈਂਡ ਟਰਮੀਨਲ HHT ਦੇ ਵੱਲੋਂ ਅਪਗ੍ਰੇਡ ਹੁੰਦੇ ਹੀ ਟ੍ਰੇਨ ਦੀ ਖਾਲੀ ਸੀਟਾਂ ਸਿੱਧੀਆਂ IRCTC ਦੀ ਵੈਬਸਾਈਟ 'ਤੇ ਲਾਈਵ ਦਿਖਣ ਲੱਗ ਪੈਂਦੀਆਂ ਨੇ। ਜਿਹਨੂੰ ਤੁਸੀਂ ਸਿਲੈਕਟ ਕਰਨਾ ਚਾਹੁੰਦੇ ਹੋ ਉਸ ਤੋਂ ਬਾਅਦ ਟਿਕਟ ਤੁਸੀਂ ਬੁੱਕ ਕਰਵਾ ਸਕਦੇ ਹੋ। ਇਸ ਨੂੰ ਕਰੰਟ ਤਤਕਾਲ ਵੀ ਮੇਰੇ ਖਿਆਲ ਨਾਲ ਕਿਹਾ ਜਾਂਦਾ। ਵੇਟਿੰਗ ਅਤੇ RSC ਦਾ ਸਮਾਧਾਨ ਵੀ ਹੋ ਸਕਦਾ। ਕਹਿੰਦੇ ਕਿ ਨਿਯਮਾਂ ਅਨੁਸਾਰ ਬੇਸ਼ੱਕ ਟ੍ਰੇਨ ਰਵਾਨਾ ਹੋ ਚੁੱਕੀ ਹੈ, ਆਪਣੀ ਟਿਕਟ ਕਨਫਰਮ ਨਹੀਂ ਹੋਈ ਹੈ, ਤਾਂ TTE ਖਾਲੀ ਸੀਟ 'ਤੇ ਵੇਟਿੰਗ ਨੂੰ ਟਿਕਟ ਨੂੰ ਰਿਪਲੇਸ ਕਰ ਦੇਵੇਗਾ। ਇਹ ਨਵਾਂ ਨਿਯਮ ਵੇਟਿੰਗ ਅਤੇ RSC ਦੇ ਝੰਝਟ ਨੂੰ ਖਤਮ ਕਰਨ ਦੇ ਲਈ ਵਰਦਾਨ ਤੋਂ ਘੱਟ ਨਹੀਂ ਹੈ। ਮਤਲਬ ਜਿਹੜੇ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਨੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਉਹਨਾਂ ਲਈ ਇਹ ਸਫ਼ਰ ਕਰਨ ਦੇ ਲਈ ਬਹੁਤ ਵੱਡੀ ਗੱਲ ਹੈ। ਔਰ ਜਿਹੜਾ ਸਫ਼ਰ ਜਿਹੜਾ ਹੈ ਸੁਖਾਲਾ ਹੋਵੇ ਤਾਂ ਬਹੁਤ ਵਧੀਆ, ਸੰਜੀਨਾ ਸੁਖਾਲਾ ਹੋਵੇਗਾ, ਉਹ ਹੋਰ ਯਾਦਗਾਰ ਹੋ ਜਾਂਦਾ ਹੈ। ਹੋਰ ਭਾਰਤੀ ਰੇਲਵੇ ਦਾ ਮਕਸਦ ਟਿਕਟ ਬੁਕਿੰਗ ਪ੍ਰੋਸੈਸ ਨੂੰ RSC ਨੂੰ ਪੁਰਾਣੀ ਵਿਵਸਥਾ ਤੋਂ ਪੂਰੀ ਤਰ੍ਹਾਂ ਖਤਮ ਕਰਨਾ ਹੈ ਅਤੇ ਰੇਲਵੇ ਟੈਕਨੀਕਲ ਵਿੰਗ ਯਾਨੀ ਕਿ ਰੇਲ ਸੂਚਨਾ ਪ੍ਰਣਾਲੀ ਕੇਂਦਰ ਨੂੰ ਹੈਂਡ ਟਰਮੀਨਲ ਸੋਫਟਵੇਅਰ ਦੇ ਨਵੇਂ ਫੀਚਰਸ ਦੇ ਨਾਲ ਅਪਗ੍ਰੇਡ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਸੋਫਟਵੇਅਰ ਅਪਗ੍ਰੇਡ ਹੁੰਦਿਆਂ ਹੀ TTE ਡਿਵਾਈਸ ਕਨਫਰਮ ਬਰਥ ਬੁਕਿੰਗ ਦਾ ਨਵਾਂ ਆਪਸ਼ਨ ਦੇ ਨਾਲ ਜੁੜ ਜਾਵੇਗਾ। ਇਸ ਦੇ ਨਾਲ ਹਾਈਟੈਕ ਸਿਸਟਮ ਲਾਗੂ ਕਰਨ ਦੇ ਲਈ ਰੇਲਵੇ ਪ੍ਰਸ਼ਾਸਨ ਨੇ ਆਪਣੇ ਅਧਿਕਾਰੀਆਂ ਨੂੰ TTE ਨੂੰ ਟੈਕਨੀਕਲ ਟ੍ਰੇਨਿੰਗ ਦੇ ਦਿੱਤੀ ਹੈ ਤਾਂ ਕਿ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਉਦਾਹਰਣ ਦੇ ਲਈ ਸਪਤ ਕ੍ਰਾਂਤੀ ਸੁਪਰਫਾਸਟ ਐਕਸਪ੍ਰੈਸ ਟ੍ਰੇਨ ਟਿਕਟ ਕਨਫਰਮ ਹੋ ਗਈ ਹੈ। ਯਾਤਰੀ ਸਫ਼ਰ ਕਰਨ ਨਹੀਂ ਆਇਆ ਤਾਂ TTE ਚੈਕਿੰਗ ਦੌਰਾਨ ਬਰਥ ਨੂੰ ਆਪਣੇ ਡਿਵਾਈਸ ਤੋਂ ਖਾਲੀ ਦੇਖੇਗਾ। TTE ਜਿਵੇਂ ਹੀ ਆਪਣਾ ਕੰਮ ਕਰੇਗਾ ਤਾਂ ਖਾਲੀ ਸੀਟ ਰੇਲਵੇ ਬੁਕਿੰਗ ਪੋਰਟਲ ਅਤੇ IRCTC ਦੀ ਵੈਬਸਾਈਟ 'ਤੇ ਲਾਈਵ ਦਿਖਣ ਲੱਗ ਪਵੇਗੀ। ਤਾਂ ਇਸ ਦੇ ਨਾਲ ਕੀ ਹੋਵੇਗਾ, ਜੇਕਰ ਕੋਈ ਯਾਤਰੀ ਸਪਤ ਕ੍ਰਾਂਤੀ ਦੇ ਸਫ਼ਰ ਦੌਰਾਨ ਰਸਤੇ ਦੇ ਵਿੱਚ ਕਿਸੇ ਸਟੇਸ਼ਨ ਦੇ ਉੱਤੇ ਟਿਕਟ ਬੁੱਕ ਕਰਨਾ ਚਾਹੁੰਦਾ ਹੈ ਤਾਂ ਆਸਾਨੀ ਦੇ ਨਾਲ ਉਸਦੀ ਸੀਟ ਜਿਹੜੀ ਬੁਕਿੰਗ ਹੋ ਸਕਦੀ ਹੈ। ਇਸ ਤੋਂ ਬਾਅਦ ਸੀਟਾਂ ਨੂੰ ਸਿਰਫ ਟ੍ਰੇਨ ਦੇ ਅੰਦਰ ਹੀ ਬੁੱਕ ਹੋ ਸਕਦੀਆਂ ਨੇ, ਲੇਕਿਨ ਕਿਸੇ ਵੀ ਸਟੇਸ਼ਨ ਦੇ ਲੋਕ ਟਿਕਟ ਬੁੱਕ ਕਰਾ ਕੇ ਟ੍ਰੇਨ 'ਤੇ ਵੀ ਚੜ੍ਹ ਸਕਣਗੇ। ਤਾਂ ਬਹੁਤ ਵੱਡੀ ਅਪਡੇਟ ਹੈ, ਬਹੁਤ ਵੱਡੀ ਇੱਕ ਖੁਸ਼ਖਬਰੀ ਹੈ ਜਿਨ੍ਹਾਂ ਲੋਕਾਂ ਨੂੰ ਯਾਤਰਾ ਕਰਨੀ ਹੈ। ਅਤੇ ਹੁਣ ਅਗਲੀ ਗੱਲ ਜਿਹੜੀ ਹੈ, ਜਿਨ੍ਹਾਂ ਨੇ ਗੀਤ ਸੁਣਨਾ ਹੈ ਉਹ FM ਬੈਂਡ 102.7 ਮੈਗਾਹਰਟਜ਼ ਦੇ ਉੱਤੇ ਸੰਪਰਕ ਕਰ ਸਕਦਾ ਹੈ। ਕਿਸ ਤਰੀਕੇ ਦੇ ਨਾਲ ਟਿਊਨ ਕਰਕੇ ਜਨਾਬ, ਅਤੇ ਮੈਂ ਇੱਥੇ ਗਾਣੇ ਚਲਾਉਣ ਬੈਠਾ ਤਾਂ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ ਬੈਠਾ, ਅਤੇ ਹੋਰ ਕੀ ਕਰਨਾ। ਸਟੇਡੀਓ FM ਬੈਂਡ 102.7 ਮੈਗਾਹਰਟਜ਼, ਮੈਂ ਤੁਹਾਡਾ ਮਿੱਤਰ RJ ਪਰਵਿੰਦਰ।

ਐਂਡ ਅਗਲੀ ਇਨਫੋਰਮੇਸ਼ਨ ਮਸਾਲਾ ਮਿਕਸ ਦੇ ਵਿੱਚ ਲੈ ਕੇ ਹਾਜ਼ਰ ਹੋਇਆ ਜੀ। ਕਹਿੰਦੇ ਗਰਮੀਆਂ ਦੇ ਮੌਸਮ ਦੇ ਵਿੱਚ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ, ਪੀਣ ਵਾਲੀਆਂ ਚੀਜ਼ਾਂ ਜੋ ਅੰਦਰੋਂ ਠੰਡਕ ਦੇਣ ਅਤੇ ਪਾਚਨ ਪ੍ਰਕਿਰਿਆ ਦੇ ਵਿੱਚ ਵੀ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਦੇਣ, ਉਹ ਕੀ ਹੋ ਸਕਦਾ? ਕਹਿੰਦੇ ਜੌਂ ਅਤੇ ਸੱਤੂ ਦਾ ਸ਼ਰਬਤ ਜੇਕਰ ਤੁਸੀਂ ਪੀਂਦੇ ਹੋ। ਕਹਿੰਦੇ ਗਰਮੀਆਂ ਦੇ ਵਿੱਚ ਸੱਤੂ ਨੂੰ ਸੁਪਰ ਫੂਡ ਮੰਨਿਆ ਜਾਂਦਾ ਹੈ, ਪੇਟ ਨੂੰ ਠੰਡਾ ਰੱਖਦਾ, ਲੂ ਹੀਟ ਸਟ੍ਰੋਕ ਤੋਂ ਬਚਾ ਕੇ ਰੱਖਦਾ। ਹੁਣ ਬਣਾਉਣਾ ਕਿਵੇਂ? ਕਹਿੰਦੇ 2-3 ਚਮਚੇ ਜੌਂ ਜਾਂ ਛੋਲਿਆਂ ਦਾ ਸੱਤੂ ਲਓ, ਉਸ ਵਿੱਚ ਠੰਡਾ ਪਾਣੀ, ਭੁੰਨਿਆ ਹੋਇਆ ਜ਼ੀਰਾ, ਕਾਲਾ ਲੂਣ, ਲਿੰਬੂ ਦਾ ਰਸ ਅਤੇ ਬਾਰੀਕ ਕੱਟਿਆ ਹੋਇਆ ਪੁਦੀਨਾ ਪਾ ਕੇ ਉਸਨੂੰ ਮਿਕਸ ਕਰ ਲਓ। ਫਾਇਦਾ ਕੀ ਹੈ? ਪ੍ਰੋਟੀਨ ਦੇ ਨਾਲ ਭਰਪੂਰ ਹੁੰਦਾ ਹੈ, ਇਸ ਨੂੰ ਪੀਣ ਦੇ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਖੀਰੇ ਅਤੇ ਪੁਦੀਨੇ ਦਾ ਰਾਇਤਾ ਵੀ ਯੂਜ਼ ਕਰ ਸਕਦੇ ਹੋ। ਕਹਿੰਦੇ ਦਹੀਂ ਦੇ ਵਿੱਚ ਗਰਮੀਆਂ ਦਾ ਸਭ ਤੋਂ ਬੈਸਟ, ਅਤੇ ਜਦੋਂ ਖੀਰਾ ਅਤੇ ਪੁਦੀਨਾ ਮਿਲ ਜਾਵੇ ਤਾਂ ਇਹ ਸਰੀਰ ਦੇ ਲਈ ਅੰਮ੍ਰਿਤ ਬਣ ਜਾਂਦਾ ਹੈ। ਕਿਵੇਂ ਬਣਾਉਣਾ? ਕਹਿੰਦੇ ਤਾਜ਼ੇ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਕਰ ਲਓ, ਉਸ ਵਿੱਚ ਕੱਦੂਕਸ ਕੀਤਾ ਹੋਇਆ ਖੀਰਾ, ਬਾਰੀਕ ਕੱਟਿਆ ਹੋਇਆ ਪੁਦੀਨਾ, ਹਲਕਾ ਜਿਹਾ ਕਾਲਾ ਲੂਣ ਅਤੇ ਜੀਰਾ ਪਾਊਡਰ ਪਾਓ। ਇਸ ਦਾ ਫਾਇਦਾ ਕੀ ਹੋਵੇਗਾ? ਕਹਿੰਦੇ ਡਾਈਜੈਸ਼ਨ ਦਰੁਸਤ ਰੱਖਦਾ ਹੈ ਅਤੇ ਬਾਡੀ ਨੂੰ ਹਾਈਡਰੇਟ ਰੱਖਦਾ ਹੈ। ਤੁਸੀਂ ਇਸ ਨੂੰ ਦੁਪਹਿਰ ਵਿੱਚ ਖਾਣੇ ਵਿੱਚ ਲੈ ਸਕਦੇ ਹੋ। ਤਰਬੂਜ਼ ਅਤੇ ਫੇਟਿਆ ਹੋਇਆ ਪਨੀਰ ਸਲਾਦ। ਤਰਬੂਜ਼ ਦੇ ਵਿੱਚ 92% ਪਾਣੀ ਹੁੰਦਾ, ਜੋ ਗਰਮੀਆਂ ਦੇ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਵਿੱਚ ਉੱਤਮ ਹੈ। ਹੁਣ ਬਣਾਉਣਾ ਕਿਵੇਂ? ਤਰਬੂਜ਼ ਦੇ ਚੌਰਸ ਜਿਹੇ ਟੁਕੜੇ ਕਰ ਲਓ, ਉਸ ਵਿੱਚ ਥੋੜ੍ਹੇ ਜਿਹੇ ਪਨੀਰ ਦੇ ਟੁਕੜੇ ਇਸ ਨੂੰ ਮਿਕਸ ਕਰ ਲੈਣਾ। ਹੁਣ ਤਾਜ਼ੇ ਪੁਦੀਨੇ ਦੇ ਪੱਤੇ, ਹਲਕੀ ਜਿਹੀ ਕਾਲੀ ਮਿਰਚ ਅਤੇ ਨਿੰਬੂ ਦਾ ਰਸ ਨਿਚੋੜੋ। ਇਹ ਖਾਣ ਦੇ ਵਿੱਚ ਬਹੁਤ ਹੀ ਰਿਫਰੈਸ਼ਿੰਗ ਹੁੰਦਾ ਅਤੇ ਇਸ ਦੇ ਨਾਲ ਸਰੀਰ ਨੂੰ ਤੁਰੰਤ ਐਨਰਜੀ ਜਿਹੜੀ ਆ ਪ੍ਰਾਪਤ ਹੁੰਦੀ ਹੈ। ਹੁਣ ਕੀ ਕਰਨਾ? ਅਲੱਗ ਜਿਹੜੀ ਚੀਜ਼ ਹੈ, ਕਹਿੰਦੇ ਨਮਕੀਨ ਅਤੇ ਮਿੱਠੀ ਦਲੀਆ। ਗਰਮੀਆਂ ਦੇ ਵਿੱਚ ਸਵੇਰੇ ਇੱਕ ਬਹੁਤ ਵਧੀਆ ਹਲਕਾ ਅਤੇ ਹੈਲਦੀ ਨਾਸ਼ਤਾ ਹੈ। ਬਣਾਉਣਾ ਕਿਵੇਂ ਜੀ? ਦਲੀਏ ਨੂੰ ਹਲਕਾ ਜਿਹਾ ਭੁੰਨ ਲਓ, ਉਸ ਵਿੱਚ ਖੀਰਾ, ਟਮਾਟਰ, ਗਾਜਰ ਵਰਗੀਆਂ ਸਬਜ਼ੀਆਂ ਪਾ ਕੇ ਨਮਕੀਨ ਬਣਾ ਸਕਦੇ ਹੋ। ਜੋ ਮਿੱਠਾ ਪਸੰਦ ਹੈ ਤਾਂ ਦੁੱਧ ਬਣਾ ਕੇ ਠੰਡਾ ਕਰਕੇ ਖਾ ਸਕਦੇ ਹੋ। ਫਾਇਦਾ ਕਿ ਪੇਟ ਨੂੰ ਬਿਲਕੁਲ ਹਲਕਾ ਰੱਖਦਾ ਹੈ ਅਤੇ ਆਸਾਨੀ ਨਾਲ ਪਚ ਜਾਂਦਾ। ਤੁਸੀਂ ਨਾਸ਼ਤੇ ਦੇ ਲਈ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ, ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਆਪਣੇ ਖਾਣੇ ਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਬਹੁਤ ਵਧੀਆ ਕਰ ਸਕਦੇ ਹੋ। ਫਿਲਹਾਲ ਹੁਣ ਤੁਸੀਂ ਵਧੀਆ ਕਰਨ ਦੇ ਲਈ ਕੀ ਕੀਤਾ ਹੋਇਆ? FM ਬੈਂਡਿਕਸ 2.7 ਮੈਗਾਹਰਟਸ ਨੂੰ ਟਿਊਨ ਕੀਤਾ ਹੋਇਆ ਅਤੇ ਮੈਂ ਕੀ ਕਰਨਾ? ਤੁਹਾਡੇ ਨਾਲ ਗੀਤਾਂ ਨੂੰ ਸ਼ੇਅਰ ਕਰਨਾ ਅਤੇ ਗੱਲਾਂ ਬਾਤਾਂ ਦੇ ਨਾਲ ਇਸੇ ਤਰੀਕੇ ਦੇ ਨਾਲ ਟਾਈਮ ਪਾਸ ਕਰਨਾ ਅਤੇ ਪ੍ਰੋਗਰਾਮ ਵੀ ਚਲਾਉਣਾ ਹੈ। ਮਤਲਬ ਇਕੱਲਾ ਟਾਈਮ ਪਾਸ ਨਹੀਂ ਕਰਨਾ ਆਪਾਂ, ਅਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਤੁਸੀਂ ਕੀ ਕਰਨਾ ਜੀ? FM ਬੈਂਡਿਕਸ 2.7 ਮੈਗਾਹਰਟਸ ਨੂੰ ਟਿਊਨ ਐਂਡ ਗੱਲਾਂ ਅਤੇ ਗੀਤ ਮਿਕਸ ਮਸਾਲਾ ਐਂਡ ਜੀ

0: is not true.
1: ਬਿਲਕੁਲ ਜੀ, ਅਸੀਂ ਸਾਡਾ ਪ੍ਰੋਗਰਾਮ FM 96.6 MHz ਦੇ ਉੱਤੇ ਮਸਾਲਾ ਮਿਕਸ ਐਂਡ ਇਸ ਤੋਂ ਬਾਅਦ ਅਗਲੇ ਪ੍ਰੋਗਰਾਮ 'ਚ ਹਾਜ਼ਰ ਹੋਵਾਂਗੇ।

ਉੱਤਰ ਪ੍ਰਦੇਸ਼ ਦੇ ਲਖਨਊ 'ਚ ਇੱਕ ਕੋਚਿੰਗ ਸੈਂਟਰ ਦੇ ਵਿੱਚ ਭਿਆਨਕ ਅੱਗ ਲੱਗਣ ਕਾਰਨ 14 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਇਸ ਦੁਖਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਤੁਸੀਂ ਸੁਣ ਰਹੇ ਹੋ ਜੀ FM ਐਂਡ 102.7 ਮੈਗਾ ਹਰਟਸ ਦੇ ਉੱਤੇ, ਰਾਤ ਦੇ 9 ਵੱਜ ਚੁੱਕੇ ਨੇ ਅਤੇ ਇਸ ਵੇਲੇ ਦੀਆਂ FM ਨਿਊਜ਼ ਹੈੱਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਦੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ। ਸ਼ਿਵ ਸੈਨਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ UTB ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਦੇ ਵਿੱਚ ਸ਼ਾਮਲ ਹੋ ਗਏ ਨੇ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਉਲਾਨ ਬਾਤਰ ਦੇ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਸਲ ਸੁਖ ਉਖਨਾ ਨਾਲ ਮੁਲਾਕਾਤ ਕੀਤੀ ਹੈ। ਬਰਤਾਨੀਆ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ ਅਤੇ ਨਸ਼ੇ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ ਨੇ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਅਤੇ ਗੋਲੀਬਾਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ।

ਬਿਲਕੁਲ ਜੀ, FM 102.7 MHz ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਇੱਕ ਵਾਰ ਫਿਰ ਤੋਂ ਇਸਤਕਬਾਲ ਕਰਦਾ ਜੀ, ਅਤੇ ਪ੍ਰੋਗਰਾਮ ਤੁਹਾਡੇ ਸਾਰਿਆਂ ਦਾ ਪਸੰਦੀਦਾ ਜੀ ਹਾਂ ਸ਼ੁਰੂ ਹੋ ਚੁੱਕਿਆ ਜੀ। ਬਿਲਕੁਲ ਰਾਤ ਦੇ 9:53 ਹੋ ਚੁੱਕੇ ਨੇ, ਅਤੇ ਇਸ ਪ੍ਰੋਗਰਾਮ ਦਾ ਸਾਡੇ ਸਰੋਤਿਆਂ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਹੁੰਦਾ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਫਰਮਾਇਸ਼ਾਂ ਦਾ ਇਹਤਰਾਮ ਕੀਤਾ ਜਾਂਦਾ, ਫਰਮਾਇਸ਼ਾਂ ਨੂੰ ਪੂਰਾ ਕੀਤਾ ਜਾਂਦਾ, ਐਂਡ ਉਹਨਾਂ ਦੀ ਫਰਮਾਇਸ਼ਾਂ ਨੂੰ ਜਦੋਂ ਪੂਰਾ ਕੀਤਾ ਜਾਂਦਾ, ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਚਾਹ ਚੜ ਜਾਂਦਾ, ਬਹੁਤ ਬਹੁਤ ਥੈਂਕ ਯੂ ਕਰਦੇ ਨੇ। ਉਸ ਤੋਂ ਬਾਅਦ ਸੋ FM 102.7 MHz ਦੇ ਉੱਤੇ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਜੋ ਤੁਸੀਂ ਫਰਮਾਇਸ਼ ਭੇਜਣੀ ਹੈ ਉਹ ਕਿਸ ਤਰੀਕੇ ਦੇ ਨਾਲ ਭੇਜਣੀ ਹੈ। ਸਭ ਤੋਂ ਪਹਿਲਾਂ ਤੁਸੀਂ ਨੰਬਰ ਨੋਟ ਕਰਨਾ ਜੀ, 9855101027 ਦੇ ਉੱਤੇ ਤੁਸੀਂ ਫਰਮਾਇਸ਼ ਭੇਜਣੀ ਹੈ, ਐਂਡ ਉਸ ਫਰਮਾਇਸ਼ ਨੂੰ ਅਸੀਂ ਪੂਰਾ ਕਰਾਂਗੇ। ਫਰਮਾਇਸ਼ ਭੇਜਣੀ ਕਿਹੜੀ ਹੈ? ਫਰਮਾਇਸ਼ ਜਿਹੜੀ ਭੇਜਣੀ ਹੈ ਉਹ ਹੋਣੀ ਚਾਹੀਦੀ ਹੈ ਕਿਸੇ ਨਾ ਕਿਸੇ ਫਿਲਮ ਦੀ, ਐਂਡ ਉਸ ਫਿਲਮ ਦਾ ਗੀਤ ਤੁਸੀਂ ਲਿਖ ਕੇ ਭੇਜਣਾ। ਪਹਿਲਾਂ ਗੀਤ ਲਿਖਣਾ, ਦੈਨ ਉਸ ਤੋਂ ਬਾਅਦ ਫਿਲਮ ਲਿਖਣੀ ਹੈ। ਤਾਂ ਮਤਲਬ ਧਿਆਨ ਦੇਣਾ ਕਿ ਉਹ ਜਿਹੜਾ ਗਾਣਾ ਹੈ ਨਾ ਉਹ ਫਿਲਮ ਦਾ ਹੀ ਹੋਣਾ ਚਾਹੀਦਾ, ਅਤੇ ਫਿਲਮ ਦਾ ਗੀਤ ਹੋਵੇਗਾ ਤਾਂ ਹੀ ਅਸੀਂ ਪਲੇ ਕਰ ਪਾਵਾਂਗੇ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM 102.7 MHz ਦੇ ਉੱਤੇ। ਗੀਤ ਜਿਹੜਾ ਹੈ ਸਾਡੇ ਕੋਲ, ਜਿਹੜਾ ਉਹ ਫਰਮਾਇਸ਼ ਆ ਰਹੀ ਹੈ, ਅਸੀਂ ਉਹ ਫਰਮਾਇਸ਼ ਨੂੰ ਪਲੇ ਕਰਾਂਗੇ ਫਿਲਹਾਲ। ਉਸ ਤੋਂ ਪਹਿਲਾਂ ਇੱਕ ਹੋਰ ਘੈਂਟ ਜਿਹਾ ਗੀਤ ਜਿਹੜਾ ਪਲੇ ਕਰ ਦਿੰਦੇ ਹਾਂ FM 102.7 MHz ਦੇ ਉੱਤੇ, ਜਿੰਨੀ ਦੇਰ ਤੱਕ ਫਰਮਾਇਸ਼ ਆਉਂਦੀ ਹੈ ਫਰਮਾਇਸ਼ ਦਾ ਵੇਟ ਕਰਦੇ ਹਾਂ, ਦੈਨ ਫਿਰ ਉਸ ਤੋਂ ਬਾਅਦ ਪਲੇ ਕਰ ਦਿੰਦੇ ਹਾਂ ਘੈਂਟ ਜਿਹਾ ਗੀਤ। ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਸਾਡੇ ਪ੍ਰੋਗਰਾਮ 'ਚ।

ਮਿਲੂ ਜੀ ਫੈਮੈਂਡ ਇਸ 2.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ ਰਾਜੀ ਪ੍ਰਵਿੰਦਰ ਹੁਣ ਤੁਹਾਡੀ ਫਰਮਾਇਸ਼ਾਂ ਨੂੰ ਸੁਣਨ ਦੇ ਲਈ ਪੜ੍ਹਨ ਦੇ ਲਈ ਹਾਜ਼ਰ ਹੋ ਚੁੱਕਿਆ ਜੀ। ਕਹਿੰਦੇ ਨੇ ਪਵਨ ਲਿੰਬਾ ਜੀ ਅਮਰਪੁਰਾ ਫਾਜ਼ਿਲਕਾ ਤੋਂ ਕਹਿੰਦੇ ਜ਼ਰਾ ਹੌਲੇ ਹੌਲੇ ਚਲੋ ਮੇਰੇ ਸਾਜਨਾ ਫਿਲਮ ਸਾਵਨ ਕੀ ਘਟਾ। ਸੋ ਇਸ ਦੇ ਨਾਲ ਅਸੀਂ ਉਹਨਾਂ ਨੂੰ ਵੀ ਐਡ ਕਰ ਲੈਣਾ ਜਿਨ੍ਹਾਂ ਨੇ ਸਾਨੂੰ ਲਿਖ ਕੇ ਭੇਜਿਆ ਕਿਸੇ ਵੀ ਗੀਤ 'ਚ ਸਾਨੂੰ ਸ਼ਾਮਿਲ ਕਰ ਲਓ। ਕਹਿੰਦੇ ਨੇ ਆਲਿਕਾ ਡੱਬਵਾਲੀ ਜੀ, ਬਸੰਤ ਸਿੰਘ ਚੰਨ, ਯਸ਼ਿਕਾ, ਯੁਵਰਾਜ ਜੀ, ਗਾਂਧੀ ਜੀ, ਕੁਲਦੀਪ ਗਾਂਧੀ ਜੀ ਕਹਿੰਦੇ ਨੇ ਕੋਈ ਵੀ ਗੀਤ 'ਚ ਸਾਨੂੰ ਸ਼ਾਮਿਲ ਕਰ ਲਓ। ਸੋ ਇਸ ਤੋਂ ਇਲਾਵਾ ਕਹਿੰਦੇ ਨੇ ਸੁਰਿੰਦਰ ਕੁਮਾਰ ਸੋਭਤੀ ਜੀ, ਨੀਤੂ ਸੋਭਤੀ ਜੀ, ਸਾਹਿਲ ਸੋਭਤੀ ਜੀ, ਨੇਹਾ ਸੋਭਤੀ ਜੀ, ਰਿਤਿਕ ਸੋਭਤੀ ਜੀ, ਰਾਹੁਲ ਆਨੰਦ, ਮੇਘਾ ਆਨੰਦ, ਸਾਰਾ ਸੋਭਤੀ ਪਰਿਵਾਰ, ਸ਼ਾਹਕੋਟ, ਜ਼ਿਲ੍ਹਾ ਜਲੰਧਰ। ਇਸ ਤੋਂ ਇਲਾਵਾ ਕਹਿੰਦੇ ਨੇ ਨਮਸਕਾਰ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਕਹਿੰਦੇ ਨੇ ਕੋਈ ਵੀ ਗੀਤ ਸੁਣਾ ਦਿਓ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਸੇ ਇਨਕੀ ਹੋਈ ਫਰਮਾਇਸ਼ ਕਾ ਇਹਤਰਾਮ ਕਰਾਂਗੇ। ਫਿਲਹਾਲ ਬਣੇ ਰਹੋ ਸਾਡੇ ਨਾਲ ਫਮੈਂਡ 2.7 ਮੈਗਾਹਰਟਜ਼ ਦੇ ਉੱਤੇ ਇੱਕ ਪਿਆਰਾ ਜਿਹਾ ਗੀਤ, ਦੈਨ ਉਸ ਤੋਂ ਬਾਅਦ ਹੋਰ ਫਰਮਾਇਸ਼ਾਂ।

ਬਿਲਕੁਲ ਜੀ, ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ ਕਹਿੰਦੇ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਸੇ ਰਵੀ ਕੁਮਾਰ, ਰਾਹੁਲ ਜੀ, ਰਣਜੀਤ ਕੌਰ ਜੀ, ਜੈ ਪ੍ਰਕਾਸ਼, ਰਾਹੁਲ ਜੀ, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬ ਸਿੰਘ, ਰਾਹੁਲ, ਫਿਲਮ ਆਸ਼ਾ ਸੇ, ਮੁਹੰਮਦ ਰਫੀ ਜੀ ਕੀ ਆਵਾਜ਼ ਮੈਂ ਕਹਿ ਰਹੇ ਨੇ ਕਿ ਬੋਲ ਜਾਣੇ ਹਮ ਸੜਕ ਕੇ ਲੋਗੋ ਸੇ ਮਹਿਲੇ ਮਹਿਲੋਂ ਵਾਲੇ ਕਿਉਂ ਚਲਤੇ ਹੈ, ਸੋ ਆਈਏ ਇਨਕੀ ਫਰਮਾਇਸ਼ ਕਾ ਇਹਤਰਾਮ ਕਰਤੇ ਹੈ, ਦੈਨ ਇੰਤਜ਼ਾਰ ਹਮੇ ਬਾਕੀ ਦੋਸਤੋਂ ਕੀ ਫਰਮਾਇਸ਼ ਕਾ।

ਤਹਿਤ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਕੈਨੇਡਾ ਫਿਲਮ ਕੁਲੀ ਤੋਂ। ਗੀਤ ਦੋਨੋਂ ਜਵਾਨੀ ਕੀ ਮਸਤੀ ਮੈਂ ਚੂਰ, ਆਵਾਜ਼ ਸ਼ਬੀਰ ਔਰ ਸ਼ਬੀਰ ਕੁਮਾਰ ਔਰ ਜੀ ਆਸ਼ਾ ਜੀ ਕੀ ਆਵਾਜ਼ ਮੇਂ, ਗਾਂਵ ਕਲਾਨਾ ਤਹਿਸੀਲ ਭਾਦਰਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਸੇ ਵਿਕਰਮ ਕੜਵਾਸਰਾ ਜੀ, ਸਜਨੀਨ ਕੜਵਾਸਰਾ ਜੀ, ਸਤੀਸ਼ ਕੜਵਾਸਰਾ ਜੀ, ਯੋਗੇਸ਼ ਕੜਵਾਸਰਾ ਔਰ ਯੁੱਧਵ ਕੜਵਾਸਰਾ ਜੀ। ਸੋ ਆਈਏ ਅਗਲੀ ਫਰਮਾਇਸ਼ ਪਲੇ ਕਰ ਦੇਤੇ ਹੈਂ ਹਮਾਰੇ ਪਿਆਰੇ ਸਰੋਤੋਂ ਕੀ ਨਿਗਰਾਨੀ ਮੇਂ।

FM 102.7 ਮੈਗਾ ਹਰਟਜ਼ ਤੇ ਉਤੇ ਅਗਲੀ ਫਰਮਾਇਸ਼ ਜਿਹੜੀ ਸਾਨੂੰ ਪਹੁੰਚੀ ਹੈ, ਕਹਿ ਰਹੇ ਕਰੇਨਾ ਕਨੇਰਾ ਮੁਹੱਲਾ ਪਟਿਆਲਾ ਸੇ ਬੱਤਾ ਪਰਿਵਾਰ, ਮੁਕੇਸ਼ ਬੱਤਾ ਜੀ, ਨੀਲਮ ਬੱਤਾ ਜੀ, ਨਿਤਿਨ ਪੱਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ, ਵੰਸ਼ ਬੱਤਾ, ਫਿਲਮ ਕਸੂਰ ਕਿਤਨੀ ਬੇਚੈਨ ਹੋ ਕੇ ਤੁਮ ਸੇ ਮਿਲੀ ਸੁਆਈ, ਇਨਕੀ ਫਰਮਾਇਸ਼ ਕੋ ਪਲੇ ਕਰਤੇ ਹੈ ਜਨਾਬ।

ਬਿਲਕੁਲ ਜੀ, ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ। ਕਹਿ ਰਹੇ ਨੇ ਕਿ ਗਾਓਂ ਘਮੰਡੀਆ ਸੂਰਤਗੜ, ਜਗਦੀਸ਼ ਢੁਕੀਆ ਜੀ, ਪ੍ਰਮਿਲਾ ਢੁਕੀਆ ਜੀ, ਜੋਤੀ ਸ਼ਿਵਮ ਢੁਕੀਆ ਜੀ, ਸਰਿਤਾ, ਸਚਿਨ, ਅਮਨ, ਤਮੰਨਾ, ਸਾਇਨਾ, ਵਿਸ਼ਨੂੰ ਢੁਕੀਆ ਜੀ, ਦੋਤੀ, ਈਵਾਨਾ, ਈਵਾ ਧਾਰਣੀਆ ਜੀ, ਫਿਲਮ ਰਾਜਾ ਹਿੰਦੁਸਤਾਨੀ, ਪਰਦੇਸੀ ਪਰਦੇਸੀ ਜਾਣਾ ਨਹੀਂ, ਸਵਾਈਨ ਕੀ ਫਰਮਾਇਸ਼ ਕੋ ਪਲੇਅ ਕਰੇਂਗੇ। ਫਿਲਹਾਲ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਸਾਨੂੰ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਿਓ, ਉਹਨਾਂ ਨੂੰ ਐਡ ਕਰਦੇ ਹਾਂ। ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੁੰਨੀ, ਕਾਕਾ ਬਿੱਟੂ, ਲਾਡੀ, ਮਾਸਟਰ ਮੋਹਨ, ਜਨਕ ਨਗਰ ਜਲੰਧਰ ਤੋਂ ਕਹਿ ਰਹੇ ਨੇ ਕੋਈ ਵੀ ਗੀਤ, ਸੋ ਆਈਏ ਇਨਕੋ ਇਸੀ ਗੀਤ ਮੇਂ ਸ਼ਾਮਿਲ ਕਰੇਂਗੇ। ਇਸ ਕੇ ਇਲਾਵਾ ਕਹਿ ਰਹੇ ਨੇ ਕਿ ਪਿੰਡ ਹੀਰਾ ਵਾਲੇ ਜ਼ਿਲ੍ਹਾ ਫਾਜ਼ਿਲਕਾ ਤੋਂ ਕਹਿੰਦੇ ਪੱਕੇ ਸਰੋਤਿਆ ਜੀ, ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ, ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦਿਲਚਾਤਾ ਜੀ, ਲਾਈਵ ਸੁਣ ਰਹੇ ਹਾਂ, ਸਾਰੇ ਕੰਮ ਨਿਪਟਾ ਕੇ ਆਨੰਦ ਦੇ ਨਾਲ ਜੁੜੇ ਹੋਏ ਹਾਂ, ਕਹਿੰਦੇ ਅੱਜ ਕੋਈ ਵੀ ਗੀਤ ਸੁਣਾ ਦਿਓ। ਬਿਲਕੁਲ ਇਸੇ ਗੀਤ 'ਚ ਇਹਨਾਂ ਨੂੰ ਸ਼ਾਮਿਲ ਕਰ ਲੈਂਦੇ ਹਾਂ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਸਾਡੇ ਅਗਲੇ ਸਰੋਤੇ ਕਹਿੰਦੇ ਨੇ ਸੁਖਵੀਰ ਸਿੰਘ, ਕੋਮਲਪ੍ਰੀਤ ਸਿੰਘ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਐਨੀ ਸੌਂਗ, ਸੋ ਇਸੇ ਗੀਤ 'ਚ ਇਹਨਾਂ ਨੂੰ ਵੀ ਸ਼ਾਮਿਲ ਕਰਾਂਗੇ। ਇਸ ਤੋਂ ਇਲਾਵਾ ਕਹਿੰਦੇ ਨੇ ਸਾਡੇ ਪਿਆਰੇ ਸਰੋਤੇ, ਕਹਿੰਦੇ ਦਿਲ ਚਾਹਤਾ ਅਮਰਗੜ੍ਹ ਜ਼ਿਲ੍ਹਾ, ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਮਾਨ ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਕਹਿੰਦੇ ਨੇ ਕੋਈ ਵੀ ਫਿਲਮੀ ਗੀਤ ਸੁਣਾ ਦਿਓ, ਸੋ ਆਓ ਇਹਨਾਂ ਨੂੰ ਇਸੇ ਗੀਤ 'ਚ ਸ਼ਾਮਿਲ ਕਰਦੇ ਹਾਂ ਜੀ। ਪਰਦੇਸੀ ਪਰਦੇਸੀ ਜਾਣਾ ਹੀ ਨਹੀਂ, ਸਾਡੇ ਪਿਆਰੇ ਸਰੋਤਿਆਂ ਦੀ ਫਰਮਾਇਸ਼ 'ਤੇ।

ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿੰਦੇ ਨੇ ਫਿਲਮ ਵਾਪਸ, ਸਵਰ ਲਤਾ ਮੰਗੇਸ਼ਕਰ ਜੀ, ਤੇਰਾ ਸਾਥ ਹਮਕੋ ਦੋ ਜਹਾਂ ਸੇ ਪਿਆਰਾ ਹੈ। ਐਮ ਐਲ ਬੀ ਰੋਡ ਗਵਾਲੀਅਰ ਸੇ ਸੁਰੇਸ਼ ਖੁਰਾਨਾ, ਪੱਪੀ ਜੀ, ਕਿਰਨ ਖੁਰਾਨਾ ਜੀ, ਲਾਵਿਆ, ਆਰਵ ਖੁਰਾਨਾ ਜੀ ਔਰ ਐਸ ਕੇ ਪੱਪੀ ਜੀ, ਸੋ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈਂ ਜਨਾਬ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਬਿਲਕੁਲ ਜੀ, FM 102.7 ਮੈਗਾਹਰਟਜ਼ ਦੇ ਉੱਤੇ ਕਹਿ ਰਹੇ ਨੇ ਕਿ ਸਾਡੇ ਪਿਆਰੇ ਸਰੋਤੇ, ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀਆਂ ਨੂੰ। ਲਤਾ ਜੀ ਅਤੇ ਮੰਨਾ ਡੇ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਓ, ਜਹਾਂ ਮੈਂ ਜਾਤੀ ਹੂੰ ਵਹੀਂ ਚਲੇ ਆਤੇ ਹੋ, ਕਾਲਾ ਕੰਬੋਜ਼, ਰਜਨੀ ਵਾਲਾ ਕੰਬੋਜ਼, ਸੀਰਤ ਕੰਬੋਜ਼, ਜਪਜੀ ਕੰਬੋਜ਼ ਅਤੇ ਗੁਰਫਤਿਹ ਸਿੰਘ ਕੰਬੋਜ਼, ਪਿੰਡ ਮੋਹਣ ਕੇ ਹਿਠਾੜ, ਜ਼ਿਲ੍ਹਾ ਫਿਰੋਜ਼ਪੁਰ ਤੋਂ। ਸੋ ਆਓ, ਇਸ ਤੋਂ ਇਲਾਵਾ ਸਾਨੂੰ ਕਹਿ ਰਹੇ ਨੇ ਕਿ ਜਿਹੜੇ ਸਰੋਤੇ ਕਿ ਸਾਨੂੰ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ, ਉਹਨਾਂ ਦਾ ਵੀ ਨਾਮ ਲੈਂਦੇ ਹਾਂ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿੰਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੋਤ ਕੌਰ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ। ਸੋ ਆਓ ਉਹਨਾਂ ਨੂੰ ਇਸੇ ਗੀਤ 'ਚ ਸ਼ਾਮਿਲ ਕਰਦੇ ਹਾਂ, ਦੈਨ ਫਿਰ ਉਸ ਤੋਂ ਬਾਅਦ ਅਗਲੀ ਫਰਮਾਇਸ਼ ਵੱਲ ਵਧਾਂਗੇ ਜੀ।

ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਜੀ ਐਫ ਐਮ ਐਂਡ ਇਸ ਕੋ 2.7 ਮੈਗਾਹਰਟਜ਼ ਦੇ ਉੱਤੇ, ਔਰ ਕਹਿੰਦੇ ਨੇ ਕਿ ਫਿਲਮ ਦੁਸ਼ਮਣ ਤੋਂ ਗਾਣਾ ਸੁਣਾ ਦਿਓ ਜੀ, ਬੋਲ ਬਲਮਾ ਸਿਪਾਹੀਆ ਹਾਏ ਰੇ ਤੇਰੀ। ਉੱਤਮ ਨਗਰ ਦਿੱਲੀ ਸੇ ਬੋਧਰਾਜ ਖੋਰਵਾਲ ਜੀ, ਕਮਲਾ ਰਾਣੀ ਜੀ, ਭਾਨੂ ਪ੍ਰਕਾਸ਼, ਗੀਤਿਕਾ ਖੋਰਵਾਲ ਜੀ, ਸੋ ਆਈਏ ਇਨਕੀ ਫਰਮਾਇਸ਼ ਪਲੇ ਕਰ ਦੇਤੇ ਹੈ ਜਨਾਬ।

ਬਿਲਕੁਲ ਜੀ, ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ ਅਗਲੀ ਫਰਮਾਇਸ਼ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਆਈ ਹੈ। ਕਹਿੰਦੇ ਨੇ ਕਿ ਪੇਸ਼ਕਰਤਾ ਜੀ ਸਾਦਰ ਨਮਸਕਾਰ, ਨਮਸਕਾਰ ਜੀ, ਦਿਲ ਫਿਲਮ ਦਾਦਾ ਸੇ ਆਵਾਜ਼ ਯੇਸੂ ਦਾਸ ਜੀ ਕੀ, ਗੀਤ ਕੇ ਬੋਲ ਦਿਲ ਕੇ ਟੁਕੜੇ ਟੁਕੜੇ ਕਰਕੇ, ਸਾਦੁਲ ਸ਼ਹਿਰ ਰਾਜਸਥਾਨ ਸੇ ਰਾਮ ਕੁਮਾਰ ਰੇਵਾੜ ਜੀ, ਚੰਦਰਕਲਾ ਰੇਵਾੜ ਜੀ, ਕਾਰਜਕ੍ਰਮ ਕੀ ਬਹੁਤ ਖੂਬਸੂਰਤ ਪੇਸ਼ਕਸ਼ ਕੇ ਲਈ ਸ਼ੁਭਕਾਮਨਾਏ ਜੀ, ਬਹੁਤ ਬਹੁਤ ਆਪਕਾ ਧੰਨਵਾਦ ਜੀ। ਸਵਾਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈਂ ਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਜਲੰਧਰ ਪੇ।

ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਔਰ ਕਹਿੰਦੇ ਨੇ ਕਿ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਜੀ, ਵਿਮਲਾ ਅਨੇਜਾ ਜੀ, ਸ਼ੈਫਾਲੀ ਜੀ, ਸ਼ੈਫੀ ਜੀ, ਮਾਸਟਰ ਡੈਵਿਸ, ਗੀਤ ਨੀਮਯਾਰ ਮਨਾਨਾਨੀ, ਆਵਾਜ਼ ਲਤਾ ਅਤੇ ਮੀਨੂ ਪੁਰਸ਼ੋਤਮ ਜੀ ਫਿਲਮ ਦਾਗ ਤੋਂ ਧੰਨਵਾਦ ਜੀ। ਔਰ ਆਓ ਇਹਨਾਂ ਦੀ ਫਰਮਾਇਸ਼ ਪਲੇ ਕਰ ਦਿੰਦੇ ਹਾਂ ਜਨਾਬ।

ਬਿਲਕੁਲ ਜੀ, ਇਸ ਪ੍ਰੋਗਰਾਮ ਦੀ ਹੁਣ ਲਾਸਟ ਫਰਮਾਇਸ਼ ਵੱਲ ਵੱਧਦੇ ਹਾਂ ਕਿਉਂਕਿ ਸਮਾਂ ਜਿਹੜਾ ਹੈ ਹੋਰ ਇਜਾਜ਼ਤ ਨਹੀਂ ਦਿੰਦਾ। ਫਰਮਾਇਸ਼ਾਂ ਸਾਡੇ ਸਰੋਤਿਆਂ ਦੀਆਂ ਲਗਾਤਾਰ ਆ ਰਹੀਆਂ ਨੇ ਔਰ ਜਿਨ੍ਹਾਂ ਦੀ ਫਰਮਾਇਸ਼ ਪੂਰੀ ਨਹੀਂ ਹੋਈ ਹੈ ਉਹ ਕੱਲ੍ਹ ਸਾਡੇ ਨਾਲ ਫਿਰ ਜੁੜ ਸਕਦੇ ਨੇ, ਉਹਨਾਂ ਦੀ ਫਰਮਾਇਸ਼ ਦਾ ਇਹਤਰਾਮ ਕੱਲ੍ਹ ਸਾਡੇ ਆਰਜੀਜ਼ ਕਰਨਗੇ। ਔਰ ਅਗਲੀ ਫਰਮਾਇਸ਼ ਹੈ ਜੀ ਫਿਲਮ ਕਹੀਂ ਦਿਨ ਕਹੀਂ ਰਾਤ, ਗੀਤ ਤੁਹਾਰਾ ਚਾਹਨੇ ਵਾਲਾ ਖੁਦਾ ਕੀ ਦੁਨੀਆ ਮੇਂ ਸਵਾਈਏ, ਇਨਕੀ ਫਰਮਾਇਸ਼ ਕਾ ਇਹਤਰਾਮ ਕਰਤੇ। ਭੋਪਾਲਗੜ੍ਹ ਰਾਜਸਥਾਨ ਸੇ ਧਰਮੇਂਦਰ ਛੀਪਾ ਜੀ, ਕਪਿਲ ਛੀਪਾ ਜੀ, ਇਸ਼ਾਨ ਛੀਪਾ ਜੀ, ਪੂਜਾ ਪ੍ਰਿਹਾਰ ਮੈਸੇਜ ਜ਼ਰੂਰ ਸ਼ਾਮਿਲ ਕਰੀਏ। ਬਹੁਤ ਬਹੁਤ ਧੰਨਵਾਦ ਜੀ, ਆਪਕਾ ਮੈਸੇਜ ਸਾਮਿਤ ਕਰ ਲਿਆ ਜੀ। ਸਵਾਈਏ FM 102.6 ਮੈਗਾਹਰਟਜ਼ ਦੇ ਉੱਤੇ ਲਾਸਟ ਫਰਮਾਇਸ਼ ਇਸ ਪ੍ਰੋਗਰਾਮ ਦੀ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz।

ਨਮਸਕਾਰ ਐਫਮੈਂਡਿਕਸ 2.7 ਮੈਗਾਹਰਟਸ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡਾ ਆਰਜੇ ਪਰਵਿੰਦਰ। ਪ੍ਰੋਗਰਾਮ ਚੱਲ ਰਿਹਾ ਸੀ ਇੱਕ ਪਿਆਰ ਕਾ ਨਗਮਾ ਹੈ। ਅੱਜ ਦੀ ਸਭਾ ਦੇ ਸਾਡੇ ਸਾਰੇ ਪ੍ਰੋਗਰਾਮ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ ਫਿਰ 5:55 'ਤੇ ਹੋਵੇਗੀ ਤੁਹਾਡੇ ਨਾਲ ਮੁਲਾਕਾਤ। ਸਾਡੇ ਆਰਜੇਸ ਹੋਣਗੇ ਤੁਹਾਡੀ ਸੇਵਾ ਦੇ ਵਿੱਚ ਸ਼ਾਮਿਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸ਼ੁਭ ਰਾਤਰੀ। ਜੈ ਹਿੰਦ।